0: ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਥਿਆਰ ਉਹ ਜਿਹੜਾ ਵੇਲੇ ਸਿਰ ਕੰਮ ਆਵੇ।
1: ਜਦੋਂ ਕਿਸੇ ਲੋੜ ਸਮੇਂ ਅਸਲੀ ਚੀਜ਼ ਦੀ ਥਾਂ ਕਿਸੇ ਹੋਰ ਚੀਜ਼ ਨਾਲ ਕੰਮ ਸਾਰ ਲਿਆ ਜਾਵੇ ਉਦੋਂ ਇਹ ਅਖਾਣ ਬੋਲਦੇ ਹਨ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ।

ਪੇਤ ਬਾਰੇ ਡੈਨਮਾਰਕ ਦੀ ਕਹਾਵਤ ਹੈ ਕਿ ਜਿਸ ਗੱਲ ਦਾ ਵੈਰੀ ਨੂੰ ਪਤਾ ਹੋਵੇ ਉਹ ਗੱਲ ਦੋਸਤ ਤੋਂ ਨਹੀਂ ਲੁਕਾਉਣੀ ਚਾਹੀਦੀ। ਸੁਣੇ ਵਿਚਾਰਾਂ ਲਈ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।

0: ਫੇਰ ਵੇਖੀ ਕਿ ਚੰਨ ਚੜਦਾ, ਤੂੰ ਫੇਰ ਵੇਖੀ ਕਿ ਫੁੱਲ ਖਿੜਦੇ, ਤੂੰ ਰੰਗ ਬਣ ਜਾ, ਸੁਗੰਧ ਹੋ ਜਾ, ਜਲਾਲ ਬਣ ਜਾ, ਮੈਂ ਤੇਰੇ ਸਦਕੇ
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਗੀਤ ਸੁਣਾਵਾਂਗੇ, ਹਰ ਮਨ ਰੇਡੀਓ।

0: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਨੌ ਕੋ ਦਰਿਆ ਘੱਗਰਾ ਮੋਢੇ ਤੇ।
1: ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਡਰਾਕਲ ਬੰਦਾ ਆਉਣ ਵਾਲੇ ਖਤਰੇ ਤੋਂ ਪਹਿਲਾਂ ਹੀ ਡਰ ਕੇ ਸੁਚੇਤ ਹੋ ਜਾਵੇ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

ਸਿਹਤ ਬਾਰੇ ਆਈਲੈਂਡ ਵਾਲੇ ਕਹਿੰਦੇ ਹਨ ਕਿ ਰੱਜ ਕੇ ਹੱਸਣਾ ਤੇ ਰੱਜ ਕੇ ਸੋਣਾ ਇਹ ਦੋ ਇਲਾਜ ਡਾਕਟਰ ਦੀ ਕਿਤਾਬ ਸਭ ਤੋਂ ਵਧੀਆ ਦੱਸੇ ਗਏ ਹਨ। ਵਿਦਿਆ ਵਿਚਾਰੀ ਤਾਂ ਪਰ ਉਪਕਾਰ।

0: ਮਹਿਕ ਆਪਣੀ ਦੇ ਕਬੂਤਰ ਹੀ ਉਡਾ ਦੇ, ਮਹਿਕ ਆਪਣੀ ਦੇ ਕਬੂਤਰ ਹੀ ਉਡਾ ਦੇ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰ ਮਨ ਰੇਡੀਓ ਤੇ।

0: ਆਜੋ ਆਜੋ ਤਾਇਆ ਜੀ, ਵੈਲਕਮ ਤਾਇਆ। ਅੱਜ ਰਾਤ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
1: ਪੰਜਾਬੀ ਫਰਨੀਚਰ?
0: ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ। ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਵੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
3: ਕਿਰਾ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਬੁੱਧਵਾਰ 14 ਅਕਤੂਬਰ 2026 ਦਾ ਵਰਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਅੱਸੂ ਮਹੀਨੇ ਦੀ 28 ਤਰੀਕ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੇ ਬਹੁਤ ਸਾਰੇ ਪੰਥਕ ਲੀਡਰਾਂ ਨੇ ਆਖਿਰਕਾਰ ਇਸ ਗੱਲ ਦੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਬੀਤੇ ਦਿਨੀ ਜੋ ਘਟਨਾ ਚੱਕਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਾਪਰਿਆ ਉਹ ਅਸਲ ਵਿਚ ਨਹੀਂ ਸੀ ਹੋਣਾ ਚਾਹੀਦਾ। ਦੱਬੀ ਜ਼ਮਾਨ ਦੇ ਵਿਚ ਬਹੁਤ ਸਾਰੇ ਲੋਕ ਇਸ ਗੱਲ ਦੇ ਉੱਤੇ ਵੀ ਚਰਚਾ ਕਰਨ ਲੱਗੇ ਨੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਬੀਜੇਪੀ ਦੇ ਖਿਲਾਫ਼ ਕਦੇ ਨਹੀਂ ਜਾਣਗੇ, ਜਿਸ ਕਰਕੇ ਉਹ ਸਰਕਾਰ ਦੇ ਹੱਕ ਵਿਚ ਨਿਤਰੇ ਨੇ ਅਤੇ ਕਾਕਰੋਚ ਜਨਤਾ ਪਾਰਟੀ ਜਾਂ ਫਿਰ ਹੋਰ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਗੁਰਦੁਆਰਾ ਸਾਹਿਬ ਦੇ ਵਿਚ ਸ਼ਰਨ ਦੇਣ ਲੱਗਿਆਂ ਉਹ ਬੀਜੇਪੀ ਨੂੰ ਖੁਸ਼ ਕਰਨ ਦਾ ਖਿਆਲ ਕਦੇ ਵੀ ਮਨੋਂ ਨਹੀਂ ਭੁਲਾਉਣਗੇ। ਉਧਰ ਚਿਰਾਂ ਤੋਂ ਉੜਕੇ ਆਏ ਹੋਏ ਸਾਬਕਾ SSP ਰਾਜਜੀਤ ਸਿੰਘ ਹੁੰਦਲ ਦੇ ਮਾਮਲੇ ਵਿਚ ਵਿਜੀਲੈਂਸ ਦਾ ਸ਼ਿਕੰਜਾ ਹੋਰ ਕੱਸਿਆ ਗਿਆ। ਯਾਦ ਰਹੇ ਇੰਦਰਜੀਤ ਸਿੰਘ ਇੰਸਪੈਕਟਰ ਦੇ ਨਾਲ ਨਾਲ ਰਾਜਜੀਤ ਸਿੰਘ ਹੁੰਦਲ ਜਦੋਂ ਉੜਕੇ ਆਇਆ ਤੇ ਉਸ ਤੋਂ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਸ਼ਾਇਦ ਇਸ ਦੇ ਨਾਲ ਪੰਜਾਬ ਪੁਲਿਸ ਦੇ ਵਿਚ ਚਿਰਾਂ ਤੋਂ ਚੱਲੇ ਆ ਰਹੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਨੱਥ ਪਵੇਗੀ। ਭਾਵੇਂ ਕਿ ਉਸ ਤੋਂ ਬਾਅਦ ਵੀ ਬਹੁਤ ਸਾਰੇ ਮਾਮਲੇ ਵਿਜੀਲੈਂਸ ਦੀ ਨਿਗਾਹ ਦੇ ਵਿਚ ਆਏ। CBI ਤੋਂ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਤੱਕ ਇਨ੍ਹਾਂ ਸਾਰੇ ਮਾਮਲਿਆਂ ਵਿਚ ਸ਼ਾਮਲ ਨੇ। ਪਰ ਤਾਜ਼ਾ ਤਰੀਨ ਘਟਨਾ ਚੱਕਰ ਵਿਚ ਜਿਉਂ ਜਿਉਂ ਪੰਜਾਬ ਦੀ ਵਿਧਾਨ ਸਭਾ ਚੋਣਾਂ ਦੀ ਤਰੀਕ ਨਜ਼ਦੀਕ ਆਉਣ ਲੱਗੀ ਹੈ ਤਿਉਂ ਤੋਂ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਕੇਂਦਰੀ ਏਜੰਸੀਆਂ ਪਹਿਲਾਂ ਨਾਲੋਂ ਵੱਧ ਸਰਗਰਮ ਨਜ਼ਰ ਆਉਂਦੀਆਂ ਨੇ। ਦੂਜੇ ਪਾਸੇ ਤਸਵੀਰ ਦਾ ਇਕ ਪੱਖ ਇਹ ਵੀ ਹੈ ਕਿ ਪੰਜਾਬ ਦੇ ਵਿਚ ਅਮਨ ਕਾਨੂੰਨ ਦੀ ਸਥਿਤੀ ਵੀ ਖਤਰੇ ਦੇ ਵਿਚ ਹੈ। ਤਿੰਨਾਂ ਦਿਨਾਂ ਵਿਚ 4 ਕਤਲ ਹੋ ਜਾਣੇ ਆਪਣੇ ਆਪ ਦੇ ਵਿਚ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਵੱਡੇ ਸਵਾਲ ਖੜੇ ਕਰ ਰਹੇ ਨੇ ਅਤੇ ਸਰਕਾਰ ਵੱਲੋਂ ਇਸ ਮਾਮਲੇ ਦੇ ਵਿਚ ਕੋਈ ਵੀ ਸਰਗਰਮੀ ਨਹੀਂ ਦਿਖਾਈ ਗਈ। SIR ਯਾਨੀ ਕਿ ਵੋਟਾਂ ਦੇ ਰਿਵਿਊ ਕਰਨ ਦੇ ਫੈਸਲੇ ਤੋਂ ਬਾਅਦ ਆਖਿਰਕਾਰ ਇੱਕ ਪੱਕਾ ਗਿਣਤੀ ਮਿਣਤੀ ਦਾ ਫੈਸਲਾ ਲਾਗੂ ਕਰ ਦਿੱਤਾ ਗਿਆ। ਪਹਿਲਾਂ ਦੇ ਮੁਕਾਬਲੇ ਜਿੱਥੇ 797,263 ਨਵੇਂ ਵੋਟਰ ਜੁੜੇ ਨੇ ਉੱਥੇ ਪੁਰਾਣੇ ਵੋਟਰਾਂ ਦੇ ਵਿਚੋਂ ਵੀ ਬਹੁਤ ਸਾਰੇ ਲੋਕਾਂ ਦੇ ਨਾਂ ਕੱਟੇ ਗਏ ਨੇ। ਇਨ੍ਹਾਂ ਕੱਟੇ ਹੋਏ ਨਾਵਾਂ ਉੱਤੇ ਹਾਲ ਦੀ ਘੜੀ ਪੰਜਾਬ ਦੀ ਵਿਰੋਧੀ ਪਾਰਟੀ ਨੇ ਸੰਤੁਸ਼ਟੀ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜਿਵੇਂ ਪੱਛਮੀ ਬੰਗਾਲ ਦੇ ਵਿਚ ਵੋਟਾਂ ਕੱਟੀਆਂ ਗਈਆਂ ਉਸ ਤੋਂ ਬਿਲਕੁਲ ਉਲਟ ਇੱਕ ਸ਼ਾਨਦਾਰ ਤਰੀਕੇ ਨੂੰ ਕਾਰਗੁਜ਼ਾਰ ਕਰਦਿਆਂ SIR ਦਾ ਪ੍ਰੋਸੈਸ ਪੰਜਾਬ ਦੇ ਵਿਚ ਸਿਰੇ ਚੜਾਇਆ ਗਿਆ। ਦੂਜੇ ਪਾਸੇ ਰਾਹੁਲ ਗਾਂਧੀ ਹੁਣਾਂ ਦੀ ਅਗਵਾਈ ਦੇ ਵਿਚ ਪ੍ਰਦਰਸ਼ਨ ਹਲੇ ਵੀ ਜਾਰੀ ਹੈ। ਦਿੱਲੀ ਦੇ ਵਿਚ ਇਸ ਪ੍ਰਦਰਸ਼ਨ ਦੇ ਵਿਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਭਾਵੇਂ ਕਿ ਕੇਂਦਰ ਸਰਕਾਰ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਹੁਣ ਜੰਤਰ ਮੰਤਰ ਉੱਤੇ ਲੋਕਤੰਤਰ ਦੇ ਖਿਲਾਫ਼ ਕੁਛ ਵੀ ਇਦਾਂ ਦਾ ਨਹੀਂ ਹੋਵੇਗਾ। ਦਿੱਲੀ ਪੁਲਿਸ ਨੇ ਇਹ ਪਾਬੰਦੀ ਲਾਗੂ ਕੀਤੀ ਹੈ। ਦਿੱਲੀ ਪੁਲਿਸ ਦੇ ਮੁਤਾਬਕ ਹੁਣ ਦਿੱਲੀ ਦੇ ਰਾਮਲੀਲਾ ਮੈਦਾਨ, ਬਰਾੜੀ ਮੈਦਾਨ ਅਤੇ CBD ਮੈਦਾਨ ਦੇ ਵਿਚ ਹੀ ਰੋਸ ਪ੍ਰਦਰਸ਼ਨ ਦੀ ਇਜਾਜ਼ਤ ਮਿਲੇਗੀ। ਪਰ ਹਾਲ ਦੀ ਘੜੀ ਵਿਰੋਧੀ ਧਿਰ ਕਾਂਗਰਸ ਅਤੇ ਉਸ ਦੀਆਂ ਸਾਂਝੀ ਜਥੇਬੰਦੀਆਂ ਨੇ ਇਸ ਤਰ੍ਹਾਂ ਦੇ ਕਿਸੇ ਵੀ ਫਰਮਾਨ ਨੂੰ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਉਧਰ ਪੰਜਾਬ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਖਦੇ ਨੇ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੋਈ ਕਸਰ ਨਹੀਂ ਛੱਡਣਗੇ। ਹਾਲਾਂਕਿ ਭਰੋਸੇ ਦੇ ਬਾਵਜੂਦ ਕੇਂਦਰ ਸਰਕਾਰ ਨੇ ਹਾਲ ਤੱਕ ਭਾਈ ਜਗਤਾਰ ਸਿੰਘ ਹਵਾਰਾ ਨੂੰ ਨਾ ਤਾਂ ਪਰੋਲ ਦਿੱਤੀ ਅਤੇ ਨਾ ਹੀ ਨਿਆਂਪਾਲਕਾਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿਚ ਕਿਸੇ ਗੱਲ ਦੀ ਪੁਸ਼ਟੀ ਕੀਤੀ। ਉਧਰ ਇਸ ਗੱਲ ਦੀ ਜ਼ਰੂਰ ਪੁਸ਼ਟੀ ਹੋ ਗਈ ਹੈ ਕਿ ਮਾਣਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਇਕ ਵੱਡੀ ਰਾਹਤ ਦਿੱਤੀ। ਸਰਵਉੱਚ ਅਦਾਲਤ ਨੇ ਕੇਂਦਰੀ ਜਾਂਚ ਏਜੰਸੀ CBI ਨੂੰ ਕਿਸੇ ਵੀ ਤਰ੍ਹਾਂ ਦੀ ਜਬਰੀ ਕਾਰਵਾਈ ਕਰਨ ਤੋਂ ਸਪਸ਼ਟ ਤੌਰ ਤੇ ਰੋਕ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਦੇ OSD ਰਾਜਵੀਰ ਸਿੰਘ ਘੁੰਮਣ ਅਤੇ ਹੋਰਨਾਂ ਨੂੰ ਰਾਹਤ ਮਿਲਦੀ ਦਿਖਾਈ ਦਿੰਦੀ ਹੈ। ਹਾਲ ਦੀ ਘੜੀ ਇਨ੍ਹਾਂ ਸਾਰਿਆਂ ਦੀ ਗ੍ਰਿਫਤਾਰੀ ਉੱਤੇ ਰੋਕ ਲੱਗ ਗਈ ਹੈ, ਪਰ ਇਸ ਰੋਕ ਦੇ ਬਾਵਜੂਦ ਉਨ੍ਹਾਂ ਨੂੰ CBI ਦੀ ਜਾਂਚ ਯਾਨੀ ਕਿ ਪੁੱਛਗਿੱਛ ਦੇ ਵਿਚ ਸ਼ਾਮਲ ਜ਼ਰੂਰ ਹੋਣਾ ਪਵੇਗਾ। ਤੇ ਇਹ ਵੀ ਯਾਦ ਕਰਵਾ ਦਈਏ ਕਿ ਜਥੇਦਾਰ ਗੜਗਾਜਣਾ ਨੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ 12 ਵਿਧਾਇਕਾਂ ਅਤੇ 3 ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਸਾਰੇ ਹੀ ਲੀਡਰਾਂ ਨੂੰ 15 ਅਕਤੂਬਰ ਨੂੰ ਦੁਪਹਿਰ 12 ਵਜੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦੇ ਫਰਮਾਨ ਜਾਰੀ ਕੀਤੇ ਨੇ। ਸਾਡੇ ਸਮਿਆਂ ਦੇ ਅਜ਼ੀਮ ਸ਼ਾਇਰ ਹਰਦਿਆਲ ਸਾਗਰ ਲਿਖਦੇ ਨੇ, ਹੈ ਮਾਲਕ ਬਣ ਕੇ ਕਬਜ਼ਾ ਕਰਨ ਦੀ ਇੱਛਾ ਦਾ ਇਹ ਆਲਮ, ਹੈ ਮਾਲਕ ਬਣ ਕੇ ਕਬਜ਼ਾ ਕਰਨ ਦੀ ਇੱਛਾ ਦਾ ਇਹ ਆਲਮ, ਭਿਖਾਰੀ ਲਿਖ ਰਹੇ ਨੇ ਨਾਮ ਆਪਣਾ ਠੂਠਿਆਂ ਉੱਪਰ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
4: ਰਮਿੰਦਰ ਸਿੰਘ ਪਾਪਾ ਟੋਇਟੇ ਵੱਲੋਂ ਤੁਸੀਂ ਹਰਮਨ ਰੇਡੀਓ ਤੇ ਸੁਣਦੇ ਹੋ ਪੰਜਾਬੀ ਖਬਰਾਂ। ਹਰਮਨ ਰੇਡੀਓ ਅਤੇ ਰੇਡੀਓ ਸਪਾਈਸ ਦੀਆਂ ਸਾਂਝਾਂ ਬਰਕਰਾਰ ਰਹਿਣ, ਸੁਣਦੇ ਰਹੋ ਹਰਮਨ ਰੇਡੀਓ।

0: ਪੁਰਾਣੇ ਤੇ ਨਵੇਂ ਇੱਕੋ ਥਾਂ ਪੰਜਾਬੀ ਦੇ ਚੋਟੀ ਦੇ ਕਲਾਕਾਰ ਹਰ ਵੇਲੇ ਮਾਣੋ ਆਨੰਦ ਹਰਮਨ ਰੇਡੀਓ ਨਾਲ।
1: ਕਿਹੜੇ ਮੰਤਰੀ ਨੇ ਕੀਤਾ ਇੱਕ ਵਾਰ ਫੇਰ ਲੋਕਤੰਤਰਤਾ ਨੂੰ ਨਿਲਾਮ ਤੇ ਕਿਹੜੀ ਬਾਲੀਵੁੱਡ ਹਸਤੀ ਦੇ ਪਿਆਰ ਦੇ ਚਰਚੇ ਹੋ ਗਏ ਆਮ। ਇਸ ਸਭ ਨਾਲ ਤੁਹਾਨੂੰ ਜਾਣੂ ਕਰਵਾਏਗਾ ਤੁਹਾਡਾ ਆਪਣਾ ਹਰਮਨ ਰੇਡੀਓ। ਜੁੜੋ ਹਰਮਨ ਰੇਡੀਓ ਦੇ ਨਾਲ ਆਪਣੇ ਆਲੇ ਦੁਆਲੇ ਬਾਰੇ ਆਪਣੇ ਦੇਸ਼ ਬਾਰੇ ਵਿਦੇਸ਼ ਬਾਰੇ ਤੁਹਾਨੂੰ ਮਿਲਣਗੀਆਂ ਨਾ ਸਿਰਫ ਖਬਰਾਂ ਬਲਕਿ ਖਬਰਾਂ ਦੀ ਮੁਰੰਮਤ ਵੀ ਸਿਰਫ

ਇੱਕ ਅਫਰੀਕੀ ਕਹਾਵਤ ਅਨੁਸਾਰ ਪੁੱਤ ਕੇਲੇ ਦਾ ਸ਼ਿਕਾਰ ਵੀ ਕਰ ਲਵੇ ਤਾਂ ਬਾਪ ਉਸ ਤੇ ਮਾਣ ਕਰਦਾ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਪੇਂਡੂ ਸ਼ਹਿਰੀ ਸਾਡੀ ਹੁਦਾ ਚਲੇ ਤੇ ਕੁਆਰਿਓ ਝਗੜੇ ਛੱਡ ਕੇ ਦੋ ਮਿੰਟ ਹੱਸੋ
1: ਜੱਟਾਂ ਦੇ ਮੁੰਡੇ ਸਾਡੇ ਨਾਲ ਹੈ ਜੋ ਚੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
2: ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਏ
1: ਰੁਕਦੇ ਫੱਟਾਂ
3: ਆ ਠੰਡੀਆਂ ਤੇ ਸਰਦ ਹਜਾਮ ਤਾਂ ਬਿਲਕੁਲ ਹੀ ਠੰਡੀਆਂ ਮੈਂ ਕਹਿੰਦਾ
4: ਵੇ ਪੋਸਤੀਆ ਮੈਨੂੰ ਪਤਾ ਲੱਗਿਆ ਤੂੰ ਹਜਾਮਤਾਂ ਕਰਨ ਲੱਗ
3: ਮੈਂ ਕਹਿੰਦਾ ਮਾਈ ਮੋਹਣ ਅੱਜ ਕੱਲ ਹਜਾਮਤਾਂ ਕਰੀ ਦੀਆਂ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਬੰਦਾ ਹੀ ਮਾੜਾ ਹੁੰਦਾ
4: ਚੱਲ ਆ ਤਾਂ ਬੜੀ ਸੋਹਣੀ ਗੱਲ ਕੀਤੀ ਹੈ ਆਪਣਾ ਹਰੀ ਕ੍ਰਿਸ਼ਨ ਦਾ ਮੁੰਡਾ ਲੈ ਕੇ ਆਈ ਹਾਂ ਮੈਂ ਇਹਦੀ ਹਜਾਮਤ ਕਰ ਦੇ ਜ਼ਰਾ
3: ਹਰੀ ਕ੍ਰਿਸ਼ਨ ਦੇ ਆਪਣੇ ਉਹ ਪੰਡਤਾਂ ਦਾ ਮੁੰਡਾ
4: ਆਹੋ
3: ਲਿਆ ਬਿਠਾਇਆ ਇਹਨੂੰ ਇੱਥੇ
4: ਲੈ
3: ਆ ਜਾ ਪੁੱਤ
4: ਆ ਬੈਠ ਬਈ
3: ਆ ਲੈ ਬਣਾਈ ਜਰਾ ਬੁਰਸ਼ ਮੇਰਾ
4: ਆ ਲੈ ਫੜ ਬੁਰਸ਼ ਹੋਰ ਕੀ ਚਾਹੀਦਾ ਜੇ ਮਰ ਜਾਣੇ ਆ
3: ਚੜੀ ਜਾ ਇਹ ਤਾਂ ਆਪਣੇ ਪਿੰਡ ਦਾ ਮੁੰਡਾ ਨਾ ਮੈਂ ਕਹਿੰਦਾ ਮੈਂ ਸਾਬਣ ਤੇ ਥੁੱਕਦਾ ਜੇ ਕੋਈ ਬਾਹਰੋਂ ਆਉਂਦਾ ਉਹਦੇ ਮੂੰਹ ਤੇ ਥੁੱਕ ਕੇ ਫੇਰ ਬੁਰਸ਼ ਮਾਰਦਾ
4: ਇੰਨਾ ਗੰਦਾ ਵੀ ਹੈ ਮਾੜਾ ਵੀ ਹੈ ਕੋਈ ਤੇਰੇ ਸਿਫਤ ਮੈਂ ਨਜ਼ਰ ਨਹੀਂ ਆਈ
5: ਹਾਰਮਨ ਰੇਡੀਓ
6: 24/7
7: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੁਰਮੀਤ ਮਾਵੀ ਤੁਸੀਂ ਸੁਣ ਰਹੇ ਹੋ ਹਾਰਮਨ ਰੇਡੀਓ ਆਸਟ੍ਰੇਲੀਆ ਤੁਸੀਂ ਸੁਣ ਰਹੇ ਹੋ ਹਾਰਮਨ ਰੇਡੀਓ ਆਸਟ੍ਰੇਲੀਆ
5: ਕੁਲਦੀਪ ਮਾਨਕ ਮੁਹੰਮਦ ਸਦੀਕ ਰਣਜੀਤ ਕੌਰ ਮੁਹੰਮਦ ਰਫੀ ਸ਼ਿੰਦਾ ਦਿਲਸ਼ਾਦ ਅਤੇ ਹੋਰ ਛੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ ਆ ਵੀ

0: ਪੰਜਾਬੀ ਗੀਤਾਂ ਦਾ ਮੇਲਾ ਹਰਮਨ ਰੇਡੀਓ ਤੇ ਪੁਰਾਣੇ ਤੇ ਨਵੇਂ ਚੋਟੀ ਦੇ ਕਲਾਕਾਰ ਮਾਣੋ ਆਨੰਦ।
1: ਮੇਰਾ ਝੂਠ ਚੜ ਜਾਏ ਪੱਤਝੜ ਵਾਂਗੂ, ਮੇਰਾ ਝੂਠ ਚੜ ਜਾਏ ਪੱਤਝੜ ਵਾਂਗੂ, ਖਿੜੇਗੀ ਹਮੇਸ਼ਾ ਹਕੀਕਤ ਖਿੜੇਗੀ। ਇਸ ਲਈ ਅਸੀਂ ਲੈ ਕੇ ਆਉਂਦੇ ਹਾਂ ਤੁਹਾਡੇ

ਸਮਾਂ ਤੁਸੀਂ ਆਪਣੀ ਜ਼ਿੰਦਗੀ ਵਿੱਚੋਂ ਗਲਤ ਇਨਸਾਨ ਨੂੰ ਬਾਹਰ ਕਰਨ ਦਾ ਕਠੋਰ ਫੈਸਲਾ ਨਹੀਂ ਕਰ ਲੈਂਦੇ, ਉਨਾ ਸਮਾਂ ਤੁਹਾਡੀ ਜ਼ਿੰਦਗੀ ਵਿੱਚ ਕੋਈ ਸਹੀ ਇਨਸਾਨ ਆ ਵੀ ਨਹੀਂ ਸਕਦਾ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਬੰਧਨ ਵਾਲੇ ਬੰਦ ਗਏ ਪੰਜ ਦਰਿਆਵਾਂ ਨੂੰ ਪਾਣੀ ਅੱਜ ਵੀ ਇੱਕੋ ਮੈਂ ਵਿੱਚ ਵਗਦਾ ਏ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਹਰਜੀਤ ਹਰਮਨ ਤੇ ਤੁਸੀਂ ਮੇਰੇ ਨਾਲ ਹੀ ਰੇਡੀਓ ਹਰਮਨ ਰੇਡੀਓ ਸੁਣ ਰਹੇ ਹੋ ਤੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕ। ਹਰਮਨ ਰੇਡੀਓ ਦੀ ਸ਼ੁਰੂਆਤ ਹੋਈ ਹੈ ਜਿਹੜਾ ਕਿ ਸੰਗੀਤਕ, ਸਮਾਜਿਕ ਤੇ ਹੋਰ ਤੁਹਾਡੇ ਜ਼ਿੰਦਗੀ ਦੇ ਨਾਲ ਸੰਬੰਧਿਤ ਹਰ ਇੱਕ ਵਿਸ਼ੇ ਦੇ ਟੌਪਿਕਾਂ ਨੂੰ ਲੈ ਕੇ ਆ ਰਿਹਾ ਤੇ ਮੇਰੇ ਵੱਲੋਂ ਆਪ ਸਭ ਨੂੰ ਬਹੁਤ ਮੁਬਾਰਕਾਂ। ਪਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ ਬਖਸ਼ੇ।
1: ਮਾਨਕ, ਮੁਹੰਮਦ ਸਦੀਕ, ਰਣਜੀਤ ਕੌਰ, ਮੁਹੰਮਦ ਰਫੀ, ਸ਼ਿੰਦਾ, ਦਿਲਸ਼ਾਦ ਅਤੇ ਹੋਰ ਛੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ। ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ।

0: ਕਿਸੇ ਵਿਵੇਕੀ ਜਾਂ ਚਿੰਤਕ ਵਿੱਚੋਂ ਤੁਸੀਂ ਵਿਰੋਧਾਭਾਸ ਕੱਢ ਲਵੋਗੇ ਤਾਂ ਪਿੱਛੇ ਇੱਕ ਪ੍ਰੋਫੈਸਰ ਹਾਸਲ ਹੋਵੇਗਾ। ਸੁਰੇਨ ਕਿਕ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
1: ਜੱਤ ਵਿੱਚ ਅੰਨਾ ਜ਼ੋਰ ਹੈ ਤੇ ਚੜ੍ਹਦੀ ਜਵਾਨੀ ਹੈ, ਦੌਲਤ ਸ਼ੌਹਰਤ ਪੱਲੇ ਹੈ, ਮੋਟੇ ਬੰਦੇ ਖਾਣੀ ਹੈ। ਜੱਤ ਕਿਵੇਂ ਆਪਣੀ ਮਹਿਬੂਬਾ ਨੂੰ ਤਸੱਲੀਆਂ ਦਿੰਦਾ ਹੈ? ਜੱਗੀ ਜਾਗੋਵਾਲ ਦਾ ਗੀਤ ਹੈ, ਜਸਟਰ ਦਾ ਸੰਗੀਤ ਹੈ, ਰੈਪ ਸਪੇਰਾ।

0: ਸਤਿਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਹਰਲਵ ਚੀਮਾ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ।

platform. ਰੋਜ਼ਾਨਾ ਦੁਪਹਿਰੇ ਸਿਰਨੀ ਸਮੇਂ 1 ਤੋਂ 2 ਵਜੇ ਤੱਕ ਅਸੀਂ ਸੁਣਾਂਗੇ ਖਬਰਾਂ, ਅੱਜ ਦਾ ਇਤਿਹਾਸ, ਹਾਸਰਸ ਕਮੇਡੀ ਅਤੇ ਟੌਪ ਗੀਤ। ਮਾਣੋ ਉਹਨਾਂ ਨੂੰ।

0: ਚੱਟਾ ਦੇ ਮੁੰਡੇ ਸਾਡੇ ਨਾਲ ਲੈ ਕੇ ਚੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
1: ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਏ
0: ਰੁਕਦੇ ਖੱਟਾ ਇਹ ਗਾਂਧੀਏ ਸਾਡੇ ਕੋਲ ਪਾਰਟੀਆਂ ਕਈ ਤਰ੍ਹਾਂ ਦੀਆਂ ਆਉਂਦੀਆਂ
2: ਨਾ ਉਹ ਕਿਵੇਂ
0: ਹੁਣ ਸਾਡੇ ਕੋਲ ਗਰੀਬ ਤਬਕਾ ਵੀ ਆਉਂਦਾ
2: ਅੱਛਾ
0: ਉਹਨਾਂ ਦਾ ਸਾਂਤੀਏ ਫਿਰ ਮੈਂ ਰੇਟ ਥੋੜਾ ਜਿਹਾ ਘੱਟ ਰੱਖਿਆ ਨਾਲੇ ਗੱਲਾਂ ਗੱਲਾਂ ਦੇ ਵਿੱਚ ਸਾਂਤੀਏ ਸਵਾਦ ਵੀ ਲਈ ਜਾਂਦਾ
2: ਮਰ ਜਾਣਾ ਨਾ ਹੋਵੇ
0: ਲੈ ਹੁਣ ਕੱਲ ਦੀ ਗੱਲ ਆ ਕੁੜੀ ਵਾਲੇ ਤੇ ਮੁੰਡੇ ਵਾਲੇ ਦੋਨੇ ਪਾਰਟੀਆਂ ਮੇਰੇ ਕੋਲ ਆ ਗਈ
2: ਅੱਛਾ
0: ਤੇ ਕੁੜੀ ਨੂੰ ਮੁੰਡਾ ਪਸੰਦ ਆ ਗਿਆ ਤੇ ਮੁੰਡੇ ਨੂੰ ਕੁੜੀ ਪਸੰਦ ਆ ਗਈ
2: ਲੈ ਭਜਣਿਆ ਹੋਰ ਕੀ ਚਾਹੀਦਾ
0: ਮੈਂ ਗੱਲ ਆ ਵੀ ਮੇਰੀ ਤਾਂ ਸਾਂਭੀ ਤਰ ਗਈ
2: ਆਹੋ
0: ਪੰਗਾ ਪਾ ਕੇ ਪੈ ਗਿਆ ਸਾਂਤੀਏ ਦਾਜ
2: ਉਹ ਕਿਵੇਂ
0: ਤੇ ਮੁੰਡੇ ਦਾ ਪਿਓ ਕਹਿੰਦਾ ਵੀ ਸਾਡਾ ਮੁੰਡਾ ਲੱਗਿਆ ਗਿਆ ਫੈਕਟਰੀ ਚ
2: ਅੱਛਾ
0: ਤੇ ਸਾਨੂੰ ਹੋਰ ਤਾਂ ਕੁਛ ਨਾ ਦੇਵੇ ਤੇ ਸਾਡੇ ਮੁੰਡੇ ਨੂੰ ਸਕੂਟਰ ਜ਼ਰੂਰ ਦੇ
2: ਨਾ ਕੁੜੀ ਵਾਲੇ ਨੇ ਕੁਛ ਬੋਲੇ
0: ਕੁੜੀ ਦਾ ਪਿਓ ਕਹਿੰਦਾ ਨਾ ਨਾ ਆਦੀ ਨਾ ਨਾ ਸਕੂਟਰ ਦੇਣ ਜੋ ਕਿ ਸਾਡੇ ਚ ਕਿੱਥੇ ਪਹੁੰਚ ਆ ਤੇ 18 ਜੀ ਦਾ ਸਿਖਾਣ ਆਏ
2: ਆਹੇ 18 ਜੀ
0: ਮੁੰਡੇ ਦਾ ਪਿਓ ਕਹਿੰਦਾ ਚਲੋ ਐ ਕਰੋ ਵੀ ਸਕੂਟਰ ਰਹਿਣ ਦੋ ਤੇ ਤੁਸੀਂ ਸਾਡੇ ਮੁੰਡੇ ਨੂੰ ਟੀਵੀ ਦੇ ਦੇ
2: ਅੱਛਾ
0: ਕੁੜੀ ਦਾ ਪਿਓ ਕਹਿੰਦਾ ਨਾ ਨਾ ਜੀ ਟੀਵੀ ਜੋ ਕਿ ਸਾਡੇ ਚ ਪਹੁੰਚ ਕਿੱਥੇ ਆ ਤੇ 18 ਜੀ ਅਸੀਂ ਖਾਣ ਵਾਲੇ ਆ
2: ਨਾ ਫੇਰ ਭਜਣੇ ਆ
0: ਉਹ ਮੁੰਡੇ ਦਾ ਪਿਓ ਕਹਿੰਦਾ ਚਲੋ ਐ ਕਰੋ ਜੀ ਤੁਸੀਂ ਟੀਵੀ ਵੀ ਦੇਣ ਦਿਓ ਤੇ ਸਾਡੇ ਮੁੰਡੇ ਨੂੰ ਤੁਸੀਂ ਆ ਠੰਡਾ ਤੱਤਾ ਕਰਨ ਵਾਲੀ ਮਸ਼ੀਨ
2: ਫਰਿੱਜ
0: ਵੀ ਚੱਲ ਫਰਿੱਜ ਦੇ ਦਿਓ
2: ਅੱਛਾ
0: ਕੁੜੀ ਦਾ ਪਿਓ ਕਹਿੰਦਾ ਨਾ ਨਾ ਜੀ ਸਾਡੇ ਚ ਫਰਿੱਜ ਦੇਣ ਜੋ ਕਿ ਕਿੱਥੇ ਪਹੁੰਚ ਤੇ 18 ਜੀ ਅਸੀਂ ਖਾਣ ਵਾਲੇ
2: ਭਜਣਿਆ ਹੋਇਆ ਕੀ
0: ਉਹ ਉੱਠ ਕੇ ਸਾਂਤੀਏ ਦੋਨੇ ਪਾਰਟੀਆਂ ਤੁਰਨ ਲੱਗੀਆਂ ਮੈਂ ਕਿਹਾ ਵੀ ਮੇਰੀ ਸਾਮੀ ਤਾਂ ਕੀ ਉਹ ਮੈਂ ਕਿਹਾ ਬੈਠੋ ਬੈਠੋ ਭਰਾਵੋ ਮੈਂ ਕਿਹਾ ਗੱਲ ਸੁਣੋ ਕੁੜੀ ਨੂੰ ਮੁੰਡਾ ਪਸੰਦ ਆ ਤੇ ਮੁੰਡੇ ਨੂੰ ਕੁੜੀ ਪਸੰਦ
2: ਆਹੋ
0: ਮੈਂ ਕਿਹਾ ਸਕੂਟਰ ਤੁਸੀਂ ਦੇ ਸਕਦੇ ਟੀਵੀ ਤੁਸੀਂ ਦੇ ਸਕਦੇ ਤੇ ਫਰਿੱਜ ਤੁਸੀਂ ਨਹੀਂ ਦੇ ਸਕਦੇ
2: ਨਾ ਫੇਰ
0: ਮੈਂ ਕਿਹਾ ਕਿੰਨੇ ਜੀ ਦੱਸਿਆ ਖਾਣ ਵਾਲੇ ਕਹਿੰਦੇ ਜੀ 18 ਜੀ ਮੈਂ ਕਿਹਾ ਐ ਕਰੋ ਵੀ ਤੁਸੀਂ ਇਹਨਾਂ ਨੂੰ ਆਪਣਾ ਰਾਸ਼ਨ ਕਾਰਡ ਹੀ ਦੇ ਦਿਓ ਗਾਂਧੀਏ ਆਹ ਗੱਲ ਸੁਣ ਕੇ ਨਾ ਮੁੰਡਾ ਭੜਕਵੇ
2: ਅੱਛਾ
0: ਮੁੰਡਾ ਤੇ ਬਾਪੂ ਨੂੰ ਕਹਿੰਦਾ ਬਾਪੂ ਉੱਠ ਚੱਲੀਏ ਮੈਂ ਕਿਹਾ ਰਾਮ ਦੇ ਨਾਲ ਬੈਠ ਜਾ ਉੱਠ ਚੱਲੀਏ ਕੀ ਗੱਲ ਹੋਗੀ ਕਹਿੰਦਾ ਇਹ ਸਾਡੀ ਬੇਇੱਜ਼ਤੀ ਕਰੀ ਜਾਂਦੇ ਆ ਮੈਂ ਕਿਹਾ ਬੇਇੱਜ਼ਤੀ ਨੂੰ ਤੇਰੀਆਂ ਲੋਲਾਂ ਲੈ ਗਈਆਂ
2: ਆਹੋ
0: ਐਡੀ ਵਧੀਆ ਸੋਹਣੀ ਸੁਨੱਖੀ ਕੁੜੀ ਦਾ ਤੈਨੂੰ ਰਿਸ਼ਤਾ ਕਰਾਣਾ ਮੈਂ ਕਿਹਾ ਤੂੰ ਪੜਿਆ ਕਿ ਨਹੀਂ ਆ
2: ਕੀ ਕਹਿੰਦਾ
0: ਕਹਿੰਦਾ ਜੀ ਬੀਏ ਚੱਲ ਭੂਤਨੀ ਦਾ ਦੋ ਅੱਖਰ ਬਣਿਆ ਉਹ ਵੀ ਪੁੱਠੇ ਕਹਿ ਏ ਦੁਕਾਨਦਾਰੀ ਚਲਾਉਣੀ ਸੌਖੀ ਨੀ ਪਈ ਆ ਅਨਪੜ੍ਹ ਲਾੜੇ ਦੇ ਨਾਲ ਬੜਾ ਮੱਥਾ ਮਾਰਨਾ ਪੈਂਦਾ
2: ਉਹ ਤਾਂ ਠੀਕ ਆ ਭਜਨਿਆ
0: ਆ ਪਰਸੋਂ ਇੱਕ ਪਾਰਟੀ ਮੇਰੇ ਕੋਲ ਆ
2: ਅੱਛਾ
0: ਮੈਨੂੰ ਕਹਿੰਦੇ ਜੀ ਫੀਸ ਵਾਪਸ ਕਰੋ ਮੈਂ ਕਿਹਾ ਗੱਲ ਕੀ ਹੋਗੀ ਕਹਿੰਦੇ ਜੀ ਅੱਜ ਤੋਂ 2 ਸਾਲ ਪਹਿਲਾਂ ਤੁਸੀਂ ਸਾਡੀ ਕੁੜੀ ਦਾ ਰਿਸ਼ਤਾ ਕਰਾਇਆ
2: ਅੱਛਾ
0: ਮੈਂ ਕਿਹਾ ਕਰਾਇਆ ਸੀ ਭਾਈ ਮੁੰਡੇ ਨੂੰ ਜ਼ਮੀਨ ਜਾਇਦਾਦ ਸੋਹਣੀ ਆਉਂਦੀ ਆ ਮੁੰਡੇ ਦਾ ਨੈਣ ਨਕਸ਼ ਟਿਕਿਆ ਮੁੰਡਾ ਮੂੰਹ ਮੱਥੇ ਡੀਕ ਲੱਗਦਾ ਮੁੰਡਾ ਪੜਿਆ ਲਿਖਿਆ ਗੱਲ ਕੀ ਹੈ
2: ਆਹੋ ਹੋਰ ਕੀ ਚਾਹੀਦਾ
0: ਕਹਿੰਦੇ ਜੀ 2 ਸਾਲ ਹੋ ਗਏ ਕੁੜੀ ਦਾ ਵਿਆਹ ਹੋਏ ਨੂੰ ਕੁੜੀ ਨੂੰ ਅਜੇ ਨੈਣਾ ਨਿਕਾ ਨਹੀਂ ਹੋਇਆ
2: ਨਾ ਫਿਰ ਟੈਂ ਕੀ ਕਿਹਾ
0: ਉਹ ਮੈਂ ਕਿਹਾ ਭਾਈ ਇਹਦੇ ਚ ਮੇਰਾ ਕੋਈ ਕਸੂਰ ਨਹੀਂ
2: ਹਾਂ
0: ਮੈਂ ਕਿਹਾ ਵੋਟਾਂ ਦਾ ਕਸੂਰ ਆ ਕਹਿੰਦੇ ਵੋਟਾਂ ਦਾ ਨੈਣਾ ਨਿੱਕੇ ਨਾਲ ਕੀ ਤਲਕਾਤ ਆ
2: ਤੈਂ ਕੀ ਕਿਹਾ
0: ਮੈਂ ਕਿਹਾ ਮੁੰਡਾ ਦਿਨਪੁਰ ਰਾਤ ਤਾਂ ਵੋਟਾਂ ਨਾਲ ਤੁਰਾ ਫਿਰਦਾ ਤੇ ਨਿਆਣਾ ਨਿੱਕਾ ਕਿੱਥੋਂ ਹੋ ਜੂ
3: ਥੋੜਾ ਸਮਾਂ ਰੁਕੋ ਹੱਸਣ ਲਈ ਹਰਮਨ ਰੇਡੀਓ ਲੈ ਕੇ ਆਇਆ ਹੈ ਕਾਮੇਡੀ ਆਵਰ ਗੀਤ ਅਤੇ ਹਾਸੇ

0: ਜੋ ਵੀ ਹੈ ਢੁੱਲੀ ਸਾਹਿਬ, ਦੇਸ਼ ਦੇ ਇਸ ਮਾੜੇ ਮਾਹੌਲ ਦਾ ਬੱਚਿਆਂ ਤੇ ਬਹੁਤ ਘਟੀਆ ਅਸਰ ਪੈ ਰਿਹਾ ਜੀ।
1: ਉਹ ਤੇ ਫਿਰ ਹੈ ਹੀ ਹੈ, ਜਿਹੋ ਜਿਹੇ ਮਾਹੌਲ 'ਚ ਬੱਚਾ ਰਹੇਗਾ ਵੱਡਾ ਹੋ ਕੇ ਫਿਰ ਉਦਾਂ ਦਾ ਹੀ ਬਣੇਗਾ ਜਿੱਦਾਂ ਇੱਕ ਖਾਨਦਾਨੀ ਜੂਏਬਾਜ਼ਾਂ ਦਾ ਬੱਚਾ।
0: ਅੱਛਾ,
1: ਤਗੜੇ ਜਵਾਰੀਆਂ ਦਾ ਬੱਚਾ ਸਕੂਲ 'ਚ ਪੜ੍ਹਦਾ ਸੀ। ਇੱਕ ਦਿਨ ਮਾਸਟਰ ਨੇ ਆ ਕੇ ਕਹਿੰਦਾ, ਉੱਠ ਕੇ ਗਿਣਤੀ ਸੁਣਾ ਓਏ, ਕਹਿੰਦਾ
2: 1, 2, 3, 4, 5, 6, 7, 8, 9, 10।
1: ਮਾਸਟਰ ਕਹਿੰਦਾ ਅੱਗੋਂ, ਕਹਿੰਦਾ ਜੀ ਅੱਗੋਂ ਗੋਲਾ ਬੇਗੀ ਬਾਜਾ।
0: ਪੜ੍ਹਾਈਆਂ ਦਾ ਤਾਂ ਵਾਕਈ ਬਹੁਤ ਮੰਦਾ ਹਾਲ ਜੇ ਘੁੱਗੀ ਸਾਹਿਬ।
1: ਪੜ੍ਹਾਈਆਂ ਦੇ ਹਾਲ ਉੱਥੇ ਆਪੇ ਹੀ ਮੰਦੇ ਹੋਣੇ। ਜਿਸ ਦੇਸ਼ ਵਿੱਚ 100 ਚੋਂ 20 ਬੱਚੇ ਅਕਲ ਨਾ ਤੇ 80 ਬੱਚੇ ਨਕਲ ਨਾ ਪਾਸ ਹੁੰਦੇ ਨੇ। ਪ੍ਰਾਇਮਰੀ ਕਲਾਸਾਂ 'ਚ ਤੇ ਨਕਲ ਸ਼ੁਰੂ ਹੋ ਜਾਂਦੀ ਹੈ। ਨਾਲਦਿਆਂ ਦਾ ਮੁੰਡਾ 5ਵੀਂ ਦੇ ਪੇਪਰ ਦੇ ਕੇ ਆਇਆ। ਮੈਂ ਪੁੱਛਿਆ ਵੀ ਹਾਂ ਪੇਪਰ ਕਿੱਦਾਂ ਦਾ ਹੋਇਆ, ਅੱਗੋਂ ਬੜੀ ਟੌਹਰ ਨਾ ਕਹਿੰਦਾ, ਕਹਿੰਦਾ ਅੰਕਲ ਜੀ ਅਸੀਂ ਪਰਚੀ ਲੈ ਕੇ ਗਏ ਸੀ ਜੀ ਗਾਂ ਦੇ ਪ੍ਰਸਤਾਵ ਦੀ, ਬੋਰਡ ਵਾਲਿਆਂ ਨੇ ਚਲਾਕੀ ਮਾਰੀ ਜੀ, ਸਾਨੂੰ ਮੱਝ ਦਾ ਪ੍ਰਸਤਾਵ ਪਾ ਦਿੱਤਾ। ਹਾਂ
0: ਅੱਛਾ,
1: ਤੇ ਅਸੀਂ ਕਿਹੜਾ ਘਟਿਆ ਅੰਕਲ ਜੀ, ਅਸੀਂ ਸਾਰਾ ਪ੍ਰਸਤਾਵ ਗਾਂ ਦਾ ਲਿਖ ਕੇ ਜੀ ਬਸ ਉਤਲੀ ਲੈਣ ਬਦਲ ਦਿੱਤੀ ਜੀ, ਜਿਵੇਂ ਕਿ ਗਾਂ ਸਾਡੀ ਮਾਤਾ ਹੈ ਉਸ ਹਿਸਾਬ ਨਾਲ ਮੱਝ ਸਾਡੀ ਮਾਤੀ ਹੈ।
0: ਇਹਨੂੰ ਕਹਿੰਦੇ ਨੇ ਘੁੱਗੀ ਸਾਹਿਬ ਕਿ ਨਕਲ ਵਾਸਤੇ ਵੀ ਅਕਲ ਚਾਹੀਦੀ ਹੈ।
1: ਕਈ ਤੇ ਆਪਣੀ ਸਾਰੀ ਅਕਲ ਨਕਲ ਲਈ ਵਰਤਦੇ ਨੇ। ਮੈਨੂੰ ਯਾਦ ਹੈ BA 'ਚ ਸਾਡਾ ਹਿਸਟਰੀ ਦਾ ਪੇਪਰ, ਮੇਰੇ ਤੋਂ ਪਿੱਛੇ ਬੈਠਾ ਸੀ ਮੁੰਡਾ ਰਿੰਪੀ।
0: ਅੱਛਾ,
1: ਫਲਾਇੰਗ ਸਕੁਐਡ ਵਾਲਿਆਂ ਨੇ ਆ ਕੇ ਫੜ ਲਿਆ। ਨਿੱਕੀ ਜੀ ਪਰਚੀ ਫੜੀ ਗਈ, ਸੁਪਰਡੈਂਟ ਕੋਲ ਲੈ ਗਏ।
0: ਫਿਰ
1: ਕਹਿੰਦੇ ਸੁਪਰਡੈਂਟ ਸਾਹਿਬ ਇਹਦਾ ਕੇਸ ਬਣਾਓ।
0: ਅੱਛਾ,
1: ਸੁਪਰਡੈਂਟ ਨੇ ਤਰਲਾ ਮਾਰਿਆ, ਕਹਿੰਦਾ ਮਹਾਰਾਜ ਜਾਣ ਦਿਓ ਆ ਨਿੱਕੀ ਜੀ ਪਰਚੀ ਫੜੀ ਗਈ ਹੈ, ਕੇਸ ਕੀ ਬਣਾਉਣਾ ਵਿਚਾਰੇ ਦਾ। ਅੱਗੋਂ ਫਲਾਇੰਗ ਵਾਲੇ ਕਹਿੰਦੇ ਮਹਾਰਾਜ ਪਰਚੀ ਪੜ ਕੇ ਤੇ ਵੇਖੋ ਲਿਖਿਆ ਕੀ ਹੈ।
0: ਫਿਰ
1: ਉਹ ਪਰਚੀ 'ਚ ਲਿਖ ਕੇ ਲਿਆਇਆ ਸੀ
0: ਕੀ,
1: ਪਹਿਲਾ ਮਹਾਂਯੁੱਧ ਬੂਟਾਂ 'ਚ, ਪੰਜਾਬ ਦਾ ਇਤਿਹਾਸ ਨੇਫੇ 'ਚ, ਸ਼ੇਰ ਸ਼ਾਹ ਸੂਰੀ ਘੜੀ ਥੱਲੇ, ਬਾਦਸ਼ਾਹ ਅਕਬਰ ਕਾਲਰ 'ਚ, ਹਿਟਲਰ ਜਰਾਬਾਂ 'ਚ, ਸਿਕੰਦਰ ਬਟੂਏ 'ਚ।
0: ਬਹੁਤ ਅੱਛਾ।
1: ਸੋ ਦੀਪਕ ਰਾਜਾ, ਨੰਨਾ ਨਕਲ ਤੇ ਨੰਨਾ ਨਸ਼ਾ ਇਹਦੇ ਸਾਡੇ ਮੁਲਕ ਨੂੰ ਤਬਾਹ ਕਰਨ ਤੇ ਤੁਲੇ ਹੋਏ ਆ।
0: ਬਿਲਕੁਲ ਠੀਕ,
1: ਕਾਲਜਾਂ ਦਾ ਇਹ ਹਾਲ ਹੈ। ਮੁੰਡਿਆਂ ਨੇ ਇੱਕ ਕਾਪੀ ਗੋਲ ਜੀ ਕਰਕੇ ਕੱਛੇ ਮਾਰੀ ਹੁੰਦੀ ਹੈ, ਜਿੱਦਾਂ ਕਾਲਜ ਵਾਲਿਆਂ ਕੋਲੋਂ ਹਿਸਾਬ ਲੈਣ ਆਏ ਨੇ। ਤੇ ਬਹੁਤੇ ਮੁੰਡਿਆਂ ਦੇ ਹੱਥ 'ਚ ਕਿਤਾਬਾਂ ਨਹੀਂ, ਹੱਥ ਵਾਲਾਂ 'ਚ ਹੁੰਦੇ ਨੇ। ਤੇ ਕਈ ਮੁੰਡੇ ਮੈਂ ਵੇਖੇ ਨੇ ਕਾਲਜ ਪੜ੍ਹਨ ਨਹੀਂ, ਸਿਰਫ ਲਿਖਣ ਆਉਂਦੇ ਨੇ। ਕੰਟੀਨ 'ਚ ਬਹਿ ਕੇ 3-4 ਲਵ ਲੈਟਰ ਲਿਖੇ, ਹੱਥੋਂ ਹੱਥ ਫੜਾਏ ਤੇ ਘਰ ਚਲੇ ਗਏ। ਸਾਰਾ ਸਾਲ ਇਹੋ ਜਿਹੇ ਫੈਲਸੂਫੀਆਂ 'ਚ ਕੱਢ ਦਿੰਦੇ ਨੇ, ਤੇ ਜਦੋਂ ਰਿਜ਼ਲਟ ਆਉਂਦਾ ਉਦਨ ਗਜ਼ਰ ਦੇ ਵਿੱਚ ਵੱਡਾ ਸਾਰਾ ਕਰਕੇ ਫੱਫਾ ਲਿਖਿਆ ਹੁੰਦਾ।
3: ਇਹ ਘੁੱਗੀ ਸਾਹਿਬ, ਇਹ ਫੱਫੇ ਦਾ ਕੀ ਮਤਲਬ ਹੁੰਦਾ?
1: ਪਹਿਲੇ 2 ਸਾਲ ਤੇ ਫੱਫੇ ਦਾ ਮਤਲਬ ਹੁੰਦਾ ਫੇਲ, ਉਦੋਂ ਬਾਅਦ ਫੱਫੇ ਦਾ ਮਤਲਬ ਹੁੰਦਾ ਫੇਟੇ ਮੂੰਹ ਤੇਰਾ।
4: ਸਰਮਾ ਰੇਡੀਓ ਆਸਟ੍ਰੇਲੀਆ,
5: 24 ਘੰਟੇ ਸੱਤੇ ਦਿਨ।
6: ਤੇਰਾ ਗਾਣਾ ਸੁਣੇ ਬਿਨਾਂ ਮੈਨੂੰ ਨੀਂਦ ਨਹੀਂ ਆਉਂਦੀ।
7: ਉਹ ਨਹੀਂ ਚਾਚਾ, ਅੱਜ ਨਹੀਂ, ਗੋਹਾ ਟੁੱਟੇ ਪਏ ਆ।
6: ਉੱਠੋਗੇ ਕਿ ਪੁਲਿਸ ਦੀ ਆਵਾਜ਼ ਕੱਢੋਗੇ?

0: ਵਾਲੇ ਵੇਖ ਲਾ ਫਿਰ ਝਾਕੇਗਾ ਡੋਰ ਪੌਰ ਜੇ ਚਾਚੇ ਨੇ ਸ਼ੁਰੂ ਕਰ ਲਿਆ ਬੁਝਾਰਤਾਂ ਦਾ ਦੌਰ
1: ਪਾਓ ਪਾਓ
0: ਚੰਗਾ ਫਿਰ ਆਓ
1: ਜਾ ਜਾ ਮਾਸੀ ਵੇਖਦੇ ਚਾਚਾ ਕਿਹੜੀ ਬੁਝਾਰਤ ਪਾਉਂਦਾ
0: ਲੈ ਬਾਲਿਆ ਦੱਸ ਜੇ ਆਉਂਦਾ ਮੈਂ ਲੈਣ ਗਿਆ ਉਹ ਦਿੰਦੇ ਸੀ ਜੇ ਨਾ ਦਿੰਦੇ ਹੁੰਦੇ ਮੈਂ ਲੈ ਆਉਂਦਾ
2: ਮੈਂ ਲੈਣ ਗਿਆ ਉਹ ਦਿੰਦੇ ਸੀ ਜੇ ਦਿੰਦੇ ਸੀ ਫਿਰ ਲੈ ਆਉਂਦਾ ਪਰ ਚਾਚਾ ਉਲਟ ਕਹਿ ਰਿਹਾ ਵੀ ਜੇ ਨਾ ਦਿੰਦੇ ਮੈਂ ਲੈ ਆਉਂਦਾ ਇਹ ਬੁਝਾਰਤਾਂ ਕਿ ਬਦਮਾਸ਼ੀ ਆ
1: ਜਾ ਜਾ ਜਾ ਮੈਂ ਦੱਸਾਂ
0: ਓਏ ਤੂੰ ਰਹਿਣ ਦੇ
1: ਫਿਰ ਬਾਲੇ ਦਾ ਤਾਂ ਵੱਜ ਗਿਆ ਬਾਜਾ
0: ਓਏ ਭਾਨਿਆ ਕਦੇ ਇਹਨੇ ਖੇਤੀਬਾੜੀ ਕੀਤੀ ਹੋਵੇ ਤਾਂ ਪਤਾ ਹੋਵੇ ਓਏ ਇਹਨੂੰ ਕਹਿੰਦੇ ਆ ਸੁਹਾਗਾ
3: ਵਿਚਰਮਿਆ ਵੀ ਤੇਰੇ ਨਾਲ ਤਾਂ ਵੱਧ ਭਾਨੇ ਦਾ ਦਿਮਾਗ ਕੰਮ ਕਰਦਾ ਸੀ
1: ਮਾਸੀ ਇੱਕ ਗੱਲ ਦੱਸਾਂ ਪਤਾ ਮੈਨੂੰ ਵੀ ਨੀ ਸੀ ਮੈਂ ਵੀ ਇਹਨੇ ਚੌੜ ਹੀ ਕਰਦਾ ਸੀ ਜਾ ਜਾ ਜਾ ਹੁਣ ਮੇਰੀ ਵਾਰੀ ਆ ਹੁਣ ਮੇਰੀ ਵਾਰੀ ਆ ਹੁਣ ਮੇਰੀ ਵਾਰੀ
0: ਓ ਚੱਲ ਤੂੰ ਵੀ ਛੱਡ ਲੈ ਆਪਣਾ ਜਕਾ
1: ਲਓ ਜੀ ਰੰਗ ਸੁਰਾਂ ਦਾ ਬੰਦਾ ਪੱਕਾ ਢਿੱਡ ਨਾਲੋਂ ਕਰਦਾ ਧੱਕਾ ਮਾਛੋ ਮਿੱਠੇ ਉਹਦੇ ਬੋਲ ਕਾਕੇ ਨੇ ਤੋਂ ਗੋਲ ਮਚੋਲ ਘਰ ਲਈ ਉਹਦੀ ਮਾਸੀ ਦੁੱਧ ਤੋਂ ਵੀ ਚਿੱਟੀ ਤੇ ਆਪ ਜਮਾ ਕਾਲਾ ਚੀਟ ਪਟੰਡਰੇ ਆ ਜੇ ਤੂੰ ਮਾਸੀ ਪੁੱਜ ਲਈ ਤਾਂ ਸਮਝ ਲੈ ਅੱਜ ਤੋਂ ਬਾਅਦ ਭਾਨਾ ਤੇਰੇ ਅੰਦਰੇ ਆ
3: ਲੈ ਆ ਕਾਹਦੀ ਬੁਝਾਰਤ ਕੱਢੀ ਆ ਇਹ ਤਾਂ ਆਪਣੇ ਖੰਨੇ ਵਾਲਾ ਸਰਦੂਲ ਸਿਕੰਦਰ ਆ
1: ਅੱਜ ਤੋਂ ਮਾਸੀ ਤੂੰ ਹੀ ਮੇਰੀ ਭਾਨੋ ਆ ਤੇ ਸਮਝ ਲੈ ਭਾਨਾ ਤੇਰੇ ਅੰਦਰ ਆ
0: ਓਏ ਭਾਨਿਆ ਵਾਲਾ ਨਾ ਬੋਲ ਮੈਂ ਪਤਾ ਨੀ ਕਿਹੜੀ ਗੱਲੋਂ ਚੁੱਪ ਆ
3: ਨਾਲੇ ਬਿੰਗਿਆ ਜਾ ਕੁਛ ਹੋਸ਼ ਨਾਲ ਬੋਲ
1: ਜਾ ਜਾ ਜਾ ਮਾਸੀ ਮੈਂ ਵੀ ਤਾਂ ਟਿਕਰੇ ਕੀਤੀ ਆ ਕਿਹੜਾ ਆ ਗਿਆ ਕੋਲ
2: ਚਾਚਾ ਅਗਲੀ ਪਟਾਰੀ ਖੋਲ
0: ਲਾ ਫਿਰ ਭਾਨਿਆ ਜੇ ਬੋਚ ਸਕਦਾ ਤਾਂ ਬੋਚ ਦੱਸ ਕੌਣ ਆ ਸੱਭਿਆਚਾਰ ਦੀ ਜੀਨੂੰ ਸੋਚ ਭੰਗੜੇ ਦਾ ਉਹ ਕਹਾਵੇ ਕੋਚ ਮੁੱਛਾਂ ਰੱਖਦਾ ਕਰਕੇ ਖੜੀਆਂ ਇੱਕ ਦੋ ਟੇਪਾਂ ਚੰਗੀਆਂ ਚੜੀਆਂ ਬਾਕੀ ਬੇਰਾਂ ਵਾਂਗੂ ਝੜੀਆਂ ਬੋਲੀਆਂ ਚ ਕਹਾਵੇ ਨੰਬਰ ਵਨ ਨਾਲ ਘੜੀਸੇ ਪੂਰੀ ਜਨ ਕੁੱਲ ਮਿਲਾ ਕੇ ਬਾਈ ਦੀ ਪੂਰੀ ਚੜਾਈ ਆ ਜੇ ਭਾਨਿਆ ਤੂੰ ਬੁੱਝ ਲੈ ਤਾਂ ਸਮਝਾਂਗੇ ਤੂੰ ਭਾਨੋ ਦਾ ਖਸਮਾ ਨਹੀਂ ਭਾਨੋ ਦਾ ਭਾਈ ਆ
1: ਆਪਣੀ ਜਿਹੜੀ ਬੁਝਾਰਤ ਔਖੀ ਪਾਈ ਆ ਇਹ ਤਾਂ ਜੰਮ ਦਾ ਜਵਾਕ ਵੀ ਦੱਸ ਦੂ ਵੀ ਇਹਦਾ ਆਪਣਾ ਸਿੱਸੂ ਵਾਲਾ ਪੰਮੀ ਪਾਈ ਆ
0: ਓਏ ਸੁੱਸੂ ਵਾਲਾ ਨੀ ਸਿੱਸੀ ਵਾਲਾ
1: ਜਾ ਜਾ ਜਾ ਇੱਕੋ ਗੱਲ ਆ ਇੱਕੋ ਗੱਲ ਆ ਪਰ ਸਾਡੇ ਅਮਰੀਕਾ ਚ ਪੰਮੀ ਬਾਈ ਬਾਰੇ ਹਰ ਕੋਈ ਇਹੋ ਕਹਿੰਦਾ ਕਿ ਸੁੱਤਾ ਪਿਆ ਨਾ ਪਾਸਾ ਲੈਂਦਾ ਨਾ ਮੂਤਾ ਪੈਂਦਾ ਨਾ ਚੱਦਰ ਲੈਂਦਾ ਨਾ ਪੱਲਾ ਲੈਂਦਾ ਜਿੰਨੀ ਮਰਜ਼ੀ ਕੜਾਕੇ ਦੀ ਠੰਡ ਹੋਵੇ ਪਿਓ ਦਾ ਪੁੱਤ ਮੂੰਹ ਤੇ ਇਹ ਨੀ ਰਜਾਈ ਲੈਂਦਾ
3: ਨਾ ਮੂੰਹ ਤੇ ਰਜਾਈ ਨੀ ਲੈਂਦਾ ਐਡੇ ਕਿਹੜਾ ਤਿੱਤਰ ਖਾਂਦਾ
1: ਜਾ ਜਾ ਜਾ ਤਿੱਤਰ ਤੁੱਤਰ ਨੀ ਖਾਂਦਾ ਮੂੰਹ ਤੇ ਰਜਾਈ ਲੈ ਕੇ ਮੁੱਛਾਂ ਢਾਉਣੀਆਂ ਨੇ ਉਹਨਾਂ ਦੀ ਤਾਂ ਖੱਟੀ ਖਾਂਦਾ
0: ਵਾਕਿਆ ਹੀ ਭਾਨਿਆ ਜੱਟ ਦੀ ਮੁੱਛ ਨਾਲ ਹੀ ਤਾਂ ਸਰਦਾਰੀ ਹੈ
4: ਹੱਸਣ ਦਾ ਸਮਾਂ ਹੈ ਹਰਮਨ ਰੇਡੀਓ ਤੇ ਹਾਸਿਆਂ ਦੀ ਬਾਰਿਸ਼ ਦੀ ਬਾਰਿਸ਼ ਦੀ ਬਾਰਿਸ਼

0: ਉਹ ਜੁਗਨੂ ਯਾਰ ਮੈਨੂੰ ਇੱਕ ਗੱਲ ਦੱਸ, ਆਜ਼ਾਦੀ ਤੋਂ ਬਾਅਦ ਆ ਭ੍ਰਿਸ਼ਟਾਚਾਰ ਨੇ, ਘਪਲਿਆਂ ਨੇ, ਰਿਸ਼ਵਤ ਨੇ ਆਪਣੇ ਮੁਲਕ ਦਾ ਕਿੰਨਾ ਕੁ ਨੁਕਸਾਨ ਕਰਤਾ ਹੋਊ?
1: ਇਹਦੇ ਬਾਰੇ ਮੈਂ ਤੈਨੂੰ ਕੀ ਦੱਸਾਂ, ਇਹ ਤਾਂ ਉਹ ਗੱਲ ਹੋ ਗਈ ਸਾਡੇ ਪਿੰਡ ਵਾਲੇ ਕਸਤੂਰੀ ਬਾਣੀ ਦੀ ਦੁਕਾਨ ਚ ਹੋ ਗਈ ਚੋਰੀ।
0: ਕਿਵੇਂ?
1: ਉਹ ਰਾਤ ਨੂੰ ਚੋਰ ਪਾੜ ਲਾ ਕੇ ਕੰਧ ਭੰਨ ਕੇ ਉਹਦਾ ਗੱਲਾ ਗੁੱਲਾ ਚੱਕ ਕੇ ਲੈ ਗਏ, ਸੌਦਾ ਪੱਤਾ ਖਿੰਡਾ ਗਏ।
0: ਅੱਛਾ।
1: ਅਗਲੇ ਦਿਨ ਕਸਤੂਰੀ ਨੇ ਪੁਲਿਸ ਚ ਰਿਪੋਰਟ ਲਿਖਾਤੀ ਤੇ ਦੁਕਾਨ ਵੀ ਖੋਲ ਲਈ। ਚਲੋ ਦੁਕਾਨ ਤਾਂ ਚਲਾਉਣੀ ਹੋਈ ਸੀ, ਸਿਆਲ ਦੇ ਦਿਨ ਸੀ, ਰਿਓੜੀਆਂ ਗੱਚਕ ਵਗੈਰਾ ਸਜਾ ਕੇ ਰੱਖੀ ਹੋਈ। ਲੋਕ ਪਤਾ ਲੈਣ ਆਉਣ ਲੱਗ ਗਏ ਵੀ ਯਾਰ ਕਸਤੂਰੀ ਨਾਲ ਅਫਸੋਸ ਕਰਿਆ ਜੀ। ਸਾਡੇ ਪਿੰਡ ਵਾਲਾ ਸਰਪੰਚ ਵੀ ਪਿਛਲੇ ਜੇ ਪਹਿਰ ਚਲਾ ਗਿਆ, ਕਹਿੰਦਾ ਕਸਤੂਰੀ ਕੋਲੇ ਜਾਇਆ ਜੀ, ਕਹਿੰਦੇ ਚੋਰੀ ਹੋ ਗਈ।
0: ਅੱਛਾ।
1: ਉਹ ਜਾਣਸਾਰ ਸਰਪੰਚ ਨੇ ਰਿਓੜੀਆਂ ਵਾਲੀ ਬੋਰੀ ਚੋਂ ਭਰੀ ਇੱਕ ਮੁੱਠੀ ਕਸਤੂਰੀ ਦੀ ਗੱਦੀ ਤੇ ਬਹਿ ਕੇ ਦੋ ਕੁ ਮੂੰਹ ਚ ਪਾ ਕੇ ਕਹਿੰਦਾ ਬਹੁਤ ਮਾੜਾ ਹੋ ਗਿਆ ਯਾਰ, ਕਿੰਨਾ ਕੁ ਨੁਕਸਾਨ ਹੋ ਗਿਆ ਸੇਠ ਸਾਹਿਬ।
0: ਫਿਰ ਸੇਠ ਕਸਤੂਰੀ ਰਾਜ ਕੀ ਕਹਿੰਦੇ?
1: ਸਰਪੰਚ ਸਾਹਿਬ ਕੀ ਦੱਸੀਏ, ਅੱਧਾ ਪਿੰਡ ਤਾਂ ਪਤਾ ਲੈ ਗਿਆ, ਅੱਧਾ ਹਜੇ ਸਮਝ ਪਤਾ ਲੈਣ ਆਊ। ਜਿਹੜਾ ਆਉਂਦਾ ਤੁਹਾਡੇ ਵਾਂਗੂ ਰਿਓੜੀਆਂ ਦੀ ਬੋਰੀ ਚੋਂ ਮੁੱਠੀ ਭਰ ਕੇ ਦੋ ਕੁ ਮੂੰਹ ਚ ਪਾ ਕੇ ਪੁੱਛ ਲੈਂਦਾ ਕਿੰਨਾ ਕੁ ਨੁਕਸਾਨ ਹੋ ਗਿਆ ਸੇਠ ਸਾਹਿਬ। ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ, ਜਦੋਂ ਹਟ ਗਿਆ ਉਦੋਂ ਸਾਹਿਬ ਲਾਵਾਂਗੇ।
2: ਹਰਮਨ ਰੇਡੀਓ ਆਸਟ੍ਰੇਲੀਆ, ਤੁਹਾਡੇ ਅੰਗ ਸੰਗ।

0: ਕਚਹਿਰੀ ਸਾਡੀ ਦੁਦਾ ਛੜੇ ਤੇ ਕੁਆਰਿਓ ਝਗੜੇ ਛੱਡ ਕੇ ਦੋ ਮਿੰਟ ਹੱਸੋ
1: ਜੱਟਾਂ ਦੇ ਮੁੰਡੇ ਸਾਡੇ ਨਾਲ ਹੈਗੇ ਚੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
2: ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਏ
1: ਰੁਕਦੇ ਫੱਟਾ
3: ਡੋਡੇ ਲਾਏ ਤਾਂ ਗਲ ਗਲ ਖੜੇ ਆ ਸਾਡੀ ਤਾਂ ਬੱਲੇ ਬੱਲੇ ਹੋਈ ਪਈ ਆ ਲੁੱਡੀਆਂ ਪਾਉਂਦੇ ਆ ਡੋਡਿਆਂ ਦੀ ਫਸਲ ਬੜੀ ਹੋਈ ਆ ਸਾਂਤੀ
2: ਫਿਟੇ ਮੂੰਹ ਤੁਹਾਡੇ ਅਮਲੀਓ
3: ਹੁਣ ਤਾਂ ਸਾਨੂੰ ਸੁਪਨੇ ਵੀ ਸਾਂਤੀ ਇਹ ਡੋਡਿਆਂ ਦੇ ਹੀ ਆਉਂਦੇ ਆ
2: ਸੁਪਨੇ ਵੀ ਡੋਡਿਆਂ ਦੇ ਆਉਣ ਲੱਗ ਗਏ
3: ਅਜਾ ਪਰਸੋਂ ਰਾਤ ਦੀ ਗੱਲ ਸੁਣ ਲਾ
2: ਹਾਂ
3: ਸਾਂਤੀ ਇਹ ਸੁਪਨੇ ਦੇ ਵਿੱਚ ਨਾ ਮੈਂ ਕਿਤੇ ਡੋਡਿਆਂ ਦੀ ਰਾਖੀ ਬੈਠਾ
2: ਅੱਛਾ
3: ਉਹ ਮੈਂ ਦੇਖਾਂ ਵੀ ਬਾੜ ਕੀਤੀ ਹੋਈ ਆ ਡੋਡਿਆਂ ਨੂੰ ਤੇ ਵਿਚਾਰੇ ਕੋਈ ਪਸ਼ੂ ਆ ਕੇ ਡੋਡੇ ਚਰ ਕੇ ਜਾਂਦਾ ਜਾਂਦਾ ਕਿੱਧਰ
2: ਅੱਛਾ
3: ਸਾਂਤੀ ਇਹ ਰਾਤ ਨੂੰ ਮੈਂ ਕਿਤੇ ਬੜਕ ਰੱਖੀ ਉਪਰੋਂ ਅਸਮਾਨ ਦੇ ਵਿੱਚ ਇੱਕ ਘੋੜਾ ਆਇਆ
2: ਅਸਮਾਨ ਚੋਂ
3: ਹਾਂ ਡੋਡੇ ਚੜ ਕੇ ਫੇਰ ਅਸਮਾਨ ਨੂੰ ਚੜ ਗਏ
2: ਅੱਛਾ
3: ਮੈਂ ਸਾਂਤੀ ਦੂਜੇ ਦਿਨ ਸੋਚਿਆ ਮੈਂ ਕਿਹਾ ਵੀ ਅੱਜ ਮੈਂ ਜਾਗਣਾ ਹੈ ਤੇ ਇਹਦੀ ਬਿੜਕ ਪੂਰੀ ਰੱਖਣੀ ਸਾਂਤੀ ਜਦੋਂ ਦੂਜੇ ਦਿਨ ਘੋੜਾ ਆ ਕੇ ਚਰ ਕੇ ਜਦੋਂ ਜਾਣ ਲੱਗਿਆ ਮੈਂ ਘੋੜੇ ਦੀ ਪੂਛ ਪੜ ਲਈ
2: ਅੱਛਾ
3: ਮੈਂ ਉੱਪਰ ਚਲਿਆ ਗਿਆ
2: ਉੱਪਰ
3: ਬਈ ਪਤਾ ਨੀ ਕਿਹੜੀ ਦੁਨੀਆਂ ਚ ਸਾਂਤੀ ਆਏ ਹਾਏ ਡੋਡਿਆਂ ਦੇ ਉੱਥੇ ਢੇਰ ਲੱਗੇ ਪਏ ਫੀਮ ਦੇ ਢੇਰ ਲੱਗੇ ਪਏ ਚਰਸ ਦੇ ਗਰੇ ਲੱਗੇ ਪਏ ਮੈਂ ਤਾਂ ਦੂਜੇ ਦਿਨ ਨਾਲ ਹੀ ਘੋੜੇ ਦੇ ਪੇਰ ਮੁੜਿਆ
2: ਅੱਛਾ
3: ਮੈਂ ਸਾਂਤੀ ਇਹ ਸਾਰੇ ਜਿਹੜੇ ਮੇਰੇ ਪੰਜ ਚਾਰ ਅਮਲੀ ਜਿਹੜੇ ਮੇਰੇ ਹਿੱਸੇਦਾਰ ਸੀ
2: ਆਹੋ
3: ਉਹ ਮੈਂ ਕਿਹਾ ਇੱਥੇ ਕੀ ਕਰਦੇ ਹੋ ਆ ਡੋਡਿਆਂ ਨੂੰ ਰੋਨੇ ਹੋ ਉੱਥੇ ਗਰੇ ਲੱਗੇ ਪਏ ਆ ਡੋਡਿਆਂ ਦੇ ਉੱਪਰ ਚਲੋ ਚੱਲੀਏ
2: ਅੱਛਾ
3: ਕਹਿੰਦੇ ਫਿਰ ਚੱਲੀਏ ਕਿਵੇਂ ਮੈਂ ਕਿਹਾ ਐਂ ਕਰਦਾ ਮੈਂ ਘੋੜੇ ਦੀ ਪੂਛ ਪੜੂੰਗਾ ਦੂਜੇ ਨੇ ਕਹਾ ਇੱਕ ਨੇ ਮੇਰੀ ਲੱਤ ਫੜ ਲੈਣੀ ਆ ਦੂਜੇ ਨੇ ਉਹਦੀ ਲੱਤ ਫੜ ਲੈਣੀ ਆ ਤੇ ਐਂ ਤਰਿੰਗੜੀ ਬਣਾ ਲਓ
2: ਅੱਛਾ
3: ਸਾਂਤੀ ਜਦੋਂ ਘੋੜਾ ਆਇਆ ਮੈਂ ਘੋੜੇ ਦੀ ਪੂਛ ਫੜ ਲਈ
2: ਅੱਛਾ
3: ਬਈ ਦੂਜੇ ਸਾਰੇ ਅਮਲੀਆਂ ਨੇ ਗਾਹਾਂ ਦੀ ਗਾਂ ਲੱਤ ਫੜ ਲਈ
2: ਇੱਕ ਦੂਜੇ ਦੀ ਲੱਤ ਫੜ ਲਈ
3: ਹਾਂ ਸਾਂਤੀ ਜੀ ਅਸੀਂ ਕਾਫੀ ਉੱਪਰ ਜਦੋਂ ਚੜ ਗਏ ਤੇ ਪਿਛਲਾ ਨਾਜਰ ਅਮਲੀ ਬੋਲ ਪਿਆ
2: ਕੀ ਕਹਿੰਦਾ
3: ਉਹ ਕਹਿੰਦਾ ਗੱਲ ਸੁਣ ਭਜਣਿਆ ਉਹ ਕਹਿੰਦਾ ਉੱਥੇ ਡੋਡੇ ਪਿਆਉਣ ਵਾਸਤੇ ਭਾਂਡੇ ਭੁੰਡੇ ਹੈਗੇ
2: ਫੇਰ ਭਜਣਿਆ
3: ਬਸ ਅੱਖ ਚਮਕਣ ਦੀ ਡੇਰ ਸੀ ਸਾਂਤੀ ਸਾਰੇ ਦਾੜ ਦੇਣੇ ਥੱਲੇ ਆ ਡਿੱਗੇ
4: ਚਾਰੇ ਪਾਸੇ ਕਾਮੇਡੀ ਆਵਰ

0: ਸ਼ਹਿਰੀ ਸਾਡੀ ਦੂਦਾ ਛੜੇ ਤੇ ਕੁਆਰਿਓ ਝਗੜੇ ਛੱਡ ਕੇ ਦੋ ਮਿੰਟ ਹੱਸੋ
1: ਜੱਟਾਂ ਦੇ ਮੁੰਡੇ ਸਾਡੇ ਨਾਲ ਹੈ ਜੇ ਚੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
2: ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਏ
1: ਰੁਕਦੇ ਫੱਟਾ
3: May I have your attention, please? This is Captain Joseph in command. Welcome on board flight 737 from Delhi to Vancouver, please.
4: Ah, ha, ha, ha, ha. क्या नजारे इन जंबू जेट केंदे मैं कहने जहाज है कि पूरा पिंड दा पिंड लेके उड्डी फिरदा जी
5: पोस्टी तो शुरू हो गए ने
4: लो जी जगमोहन जी
5: हां जी
4: मैं कहने अपने भाई बंद भी काफी जा रहे
5: हां हां देखो पंजाब तो काफी लोग पिंड जा रहे
4: हैं मेनू तो बहुत ही चा चढ़े हुए इत्थे कौन पानी आपा करन जाना आपा तो इत्थे काम शुरू कर देने जी
5: की इत्थे की गाऊंगे जहाज विच
6: ओ बापू दर च खलो के पुब्बा मारे
5: हां
6: ओ बापू दर च खलो के पुब्बा बेबे ने जदो मैनू जमया
4: गल नहीं है वो खोते हिणक पे पंजाब दे सारे वो खोते हिणक पे पंजाब दे सारे बेबे ने जदो मैनू
7: जमया हमारा जी अपना पोस्ट दिया बड़ा गिला
4: मैं जगमोहन जी
5: दिखे लोगों ने अपने पहचान लिया है
4: जगमोहन जी
5: देखो पोस्टी जी तुसी प्लीज जहाज चाहते वासी जहाज विच ना गाओ लोगों ने पहचान लिया शोर शराबा शुरू हो जाएगा
7: लाने गाड़ा फिर
5: नहीं बाबा जी प्लीज तुसी इन्हां नूं डिस्टर्ब ना करो तुसी
4: कौन बाणी कर चले आपा कनेडा उथे मैं थोनू पता की सुनाना
5: हाँ की सुना
4: कली बजरंग बली ਉੱਥੇ ਮੈਂ ਨਾਲੇ ਸੁਣਾਉਣਾ ਝੂਠਾ ਸੂਰਮਾ
5: ਠੀਕ ਹੈ ਬਿਲਕੁਲ
4: ਮਹਾਕਲੀ ਦੂਸ ਬਾਦਸ਼ਾਹ
5: ਇੱਕ
4: ਮੈਂ ਨਵੀਂ ਲਿਖੀ ਸ਼ਾਮੋ ਡੈਣ
5: ਤੁਸੀਂ ਹੁਣ ਇਸ ਤਰ੍ਹਾਂ ਕਰੋ ਸੀਟ ਆਪਣੀ ਸੀਟ 17 ਹੈ ਤੁਹਾਡੀ ਤੁਸੀਂ ਜਾ ਕੇ ਬੈਠ ਜਾਓ ਉਹ ਇੱਕ ਲੇਡੀ ਬੈਠੀ ਹੈ ਨਾ ਉਹਦੇ ਕੋਲ
4: ਜਗਮੋਹਨ ਜੀ ਇੱਕ ਤਾਂ ਦੀਪ ਜੀ ਘੁਰੀ ਜਾਂਦੇ ਔਰ ਸਾਹਮਣੇ ਜਿਹੜੀ ਫਿੱਡੀ ਜੀ ਬੈਠੀ ਹੈ
5: ਹਾਂ ਹਾਂ ਬਿਲਕੁਲ
4: ਮੈਂ ਉਹਦੇ ਨਾਲ ਬਹਿ ਜਾਂਦਾ
5: ਬਿਲਕੁਲ ਬਿਲਕੁਲ ਉਹ ਤੁਹਾਡੀ ਸੀਟ ਉੱਥੇ ਹੀ ਉਹਦੇ ਕੋਲ ਬੈਠੀ
4: ਚੰਗਾ ਜੀ ਮੈਂ ਜੀ ਤੁਹਾਡਾ ਨੇਮ ਕਿਆ ਹੈ ਜੀ ਲੱਛੋ ਬਾਂਦਰੀ ਜੀ ਜੀ ਵਟ ਇਜ ਯੋਰ ਨੇਮ ਜੀ ਆਪਾਂ ਇਕੱਠੀ ਜਾ ਰਹੇ ਜੀ ਕਿੰਨੇ
5: ਮਾਈ ਨੇਮ ਇਜ ਲਿੰਡਾ
4: ਓ ਲਿੰਡਾ ਇਹ ਲਿੰਡਾ ਤੁਹਾਡਾ ਨਾਮ ਹੈ
5: ਜੀ
4: ਤੁਸੀਂ ਆਪਣੇ ਦਰਾਂ ਦੇ ਬਾਹਰ ਲਿੰਡਾ ਲਿਖਿਆ ਹੋਵੇ ਰਾਤ ਨੂੰ ਕੋਈ ਕੰਨਾ ਪੂੰਝ
8: ਜਾਵੇ
4: ਲਿੰਡਾ ਜੀ ਆ ਕੀ ਖਾਈ ਜਾਂਦੇ ਹੋ ਤੁਸੀਂ
5: This is hot dog.
4: Hot dog? Hoy hoy. Hot dog matlab bhi garam kutte. Linda ji, mera ji karda thonu main pata ki kha. Mind na ji karyo. I love you ji.
5: You love me. Me too.
4: Ami thri ji.
5: Lo ji, Adip sahab, ap post ni roko. Ye to unu ek yorkman lady baithi hai. Unu tang kar reha ja.
8: Chalo koi gali nu gaana chale hai. Utthe ja ke sab theek ho
5: jaye. Nahi my god.
7: Nahi jalda maara nahi ji banda. Banda bahut
5: jana. Mister. Dear yourself.
4: ਮੈਂ ਕਿਹਾ ਲਿੰਡਾ ਜੀ ਪਹਿਲਾਂ ਤਾਂ ਚੰਗੇ ਭਲੇ ਸੀ ਜੀ ਤੁਸੀਂ ਪਹਿਲਾਂ ਸੈਂਸ ਚ ਸੀਗੇ ਆਜ਼ਾਦੀ ਰੇੜੀ ਚੋਂ ਦਾਰੂ ਪੀਤੀ ਨੌਨ ਸੈਂਸ ਹੋ ਗਏ
9: ਦਿਲ ਪੰਜਾਬੀ ਜਜ਼ਬਾ ਪੰਜਾਬੀ ਪੰਜਾਬੀ
10: ਵੈਸੇ ਘੁੱਗੀ ਸਾਹਿਬ ਅੱਜ ਕੱਲ ਦੇ ਲੋਕ ਜੋਤਿਸ਼ ਵਗੈਰਾ ਤੇ ਬਹੁਤ ਯਕੀਨ ਕਰਦੇ ਨੇ ਹਰ ਕਦਮ ਆਪਣਾ ਰਾਸ਼ੀ ਫਲ ਪੜ ਪੜ ਕੇ ਧਰਦੇ ਨੇ
11: ਕੁਛ ਵੀ ਆ ਦੀਪਕ ਰਾਜਾ ਇਹ ਕੰਮ ਮਾੜਾ ਨਹੀਂ ਹੋ ਅੱਜ ਕੱਲ ਮੈਂ ਵੀ ਇੱਕ ਟੀਵੀ ਦੇ ਪ੍ਰਾਈਵੇਟ ਚੈਨਲ ਤੇ ਹਫਤੇ ਦੇ ਹਫਤੇ ਰਾਸ਼ੀਫਲ ਪੜ੍ਹ ਕੇ ਸੁਣਾਉਣਾ
10: ਅੱਛਾ ਤੇ ਘੋਗੇ ਸਾਹਿਬ ਸਾਨੂੰ ਵੀ ਇਸ ਹਫਤੇ ਦਾ ਰਾਸ਼ੀਫਲ ਪੜ੍ਹ ਕੇ ਸੁਣਾ ਦਿਓ
11: ਤੇ ਲਓ ਸੁਣੋ ਫਿਰ ਇਸ ਹਫਤੇ ਦਾ ਰਾਸ਼ੀਫਲ
10: ਹਾਂਜੀ
11: ਸਭ ਤੋਂ ਪਹਿਲਾਂ ਲੀਡਰਾਂ ਦਾ ਰਾਸ਼ੀਫਲ ਪੋਲੇ ਪਾਲੇ ਲੋਕਾਂ ਨੂੰ ਬੇਵਕੂਫ ਬਣਾਉਣ ਵਿੱਚ ਕਾਮਯਾਬੀ ਮਿਲੇਗੀ ਝੂਠੇ ਭਾਸ਼ਣਾਂ ਦੌਰਾਨ ਟਮਾਟਰ ਤੇ ਅੰਡੇ ਪੈਣ ਦੀ ਸੰਭਾਵਨਾ ਪਰ ਇਸ ਹਫਤੇ ਘੁਟਾਲਿਆਂ ਦੇ ਕੋਈ ਆਸਾਰ ਨਹੀਂ ਪੁਲਿਸ ਵਾਲਿਆਂ ਦਾ ਰਾਸ਼ੀਫਲ ਡੰਡੇ ਤੇ ਵਰਦੀ ਦਾ ਦਬਕਾ ਬਣਿਆ ਰਹੇਗਾ ਮੰਤਰੀ ਸਾਹਿਬ ਦੀ ਵਗਾਰ ਪੂਰੀ ਨਾ ਕਰਨ ਤੇ ਫੀਤੀਆਂ ਨੱਥਣ ਦਾ ਖਤਰਾ ਵੀਰ ਤੇ ਸ਼ੁੱਕਰਵਾਰ ਥਾਣੇ 'ਚ ਮੁਲਜ਼ਮ ਘਾਟਾ ਹੋਣ ਕਾਰਨ ਰਿਸ਼ਵਤ ਵਿੱਚ ਘਾਟਾ ਪੈ ਸਕਦਾ ਸ਼ਾਮ 4 ਵਜੇ ਤੋਂ ਬਾਅਦ ਦਾ ਸਮਾਂ ਰਿਸ਼ਵਤ ਲੈਣ ਲਈ ਉੱਤਮ ਨੂੰਹਾਂ ਸੱਸਾਂ ਦਾ ਰਾਸ਼ੀਫਲ ਸੱਸ ਦੀ ਮਨਮਾਨੀ ਤੇ ਟੋਕਾ ਟਾਕੀ ਜਾਰੀ ਰਹੇਗੀ ਸੱਸਾਂ ਲਈ ਸ਼ਾਮ 5 ਵਜੇ ਤੋਂ ਬਾਅਦ ਦਾ ਸਮਾਂ ਆਪਣੇ ਪੁੱਤਰ ਨੂੰ ਨੂੰਹਾਂ ਦੇ ਖਿਲਾਫ਼ ਭੜਕਾਉਣ ਲਈ ਉੱਤਮ ਰਹੇਗਾ ਮਹਿਮਾਨਾਂ ਦੇ ਸਾਹਮਣੇ ਬਦ ਮਿਜਾਜ਼ ਨੂਹਾਂ ਨੂੰ ਸੱਸਾਂ ਦੀ ਇੱਜ਼ਤ ਕਰਨੀ ਪੈ ਸਕਦੀ ਏ। ਸ਼ਰਾਬੀਆਂ ਦਾ ਰਾਸ਼ੀ ਫਲ, ਸ਼ਨੀ ਦੀ ਦਸ਼ਾ ਖਰਾਬ ਹੋਣ ਕਰਕੇ ਸ਼ਰਾਬੀਆਂ ਨੂੰ ਇਸ ਹਫ਼ਤੇ ਗੁਆਂਢੀਆਂ ਤੋਂ ਫਟਕਾਰ ਤੇ ਜਨਾਨੀਆਂ ਤੋਂ ਮਾਰ ਪੈਂਦੀ ਰਹੇਗੀ। ਵਿਆਹ ਸ਼ਾਦੀਆਂ ਤੇ ਮੁਫ਼ਤ ਦਾਰੂ ਦੇ ਗੱਫੇ, ਨਸ਼ੇ ਵਿੱਚ ਦੂਜਿਆਂ ਦੀਆਂ ਜਨਾਨੀਆਂ ਨੂੰ ਛੇੜਨਾ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਸਰਕਾਰੀ ਟੀਚਰਾਂ ਦਾ ਰਾਸ਼ੀਫਲ, ਡੀਓ ਸਾਹਿਬ ਦੇ ਛਾਪੇ ਦੇ ਡਰ ਕਾਰਨ ਹਫ਼ਤੇ ਦੇ ਪਹਿਲੇ ਦੋ ਚਾਰ ਦਿਨ ਸਰਕਾਰੀ ਟੀਚਰਾਂ ਨੂੰ ਵੀ ਪੜ੍ਹਾਉਣਾ ਪੈ ਸਕਦਾ ਹੈ। ਲੇਡੀ ਟੀਚਰਾਂ ਲਈ ਅੱਧੀ ਛੁੱਟੀ ਤੋਂ ਬਾਅਦ ਦਾ ਸਮਾਂ ਸਵੈਟਰ ਬੁਣਨ ਲਈ ਉਚਿਤ ਰਹੇਗਾ। ਟਿਊਸ਼ਨਾਂ 'ਚ ਵਾਧਾ ਹੋਣ ਦੇ ਆਸਾਰ। ਬੇਰੁਜ਼ਗਾਰਾਂ ਦਾ ਰਾਸ਼ੀਫਲ,
10: ਹਾਂਜੀ,
11: ਬੇਰੁਜ਼ਗਾਰਾਂ ਲਈ ਇਹ ਹਫ਼ਤਾ ਵੀ ਨਿਰਾਸ਼ਾ ਭਰਿਆ ਹੀ ਰਹੇਗਾ। ਵੱਡੀਆਂ ਵੱਡੀਆਂ ਡਿਗਰੀਆਂ ਦਾ ਕੌਡੀ ਮੁੱਲ ਨਹੀਂ ਪਏਗਾ। ਲੀਡਰਾਂ ਤੇ ਪੈਸੇ ਵਾਲਿਆਂ ਦੀ ਝੋਲੀ 'ਚ ਹੀ ਨੌਕਰੀਆਂ ਦੇ ਗੱਫੇ ਪੈਣਗੇ। ਬੇਰੁਜ਼ਗਾਰ ਪਹਿਲਾਂ ਦੀ ਤਰ੍ਹਾਂ ਹੀ ਧੱਕੇ ਖਾਂਦੇ ਰਹਿਣਗੇ, ਧੱਕੇ ਖਾਂਦੇ ਰਹਿਣਗੇ, ਧੱਕੇ ਖਾਂਦੇ ਰਹਿਣਗੇ।
9: ਸੁਣੋ ਤੇ ਸੁਣਾਓ ਅਰਬਨ ਰੇਡੀਓ।

0: ਗੀਤਾਂ ਦੇ ਨਾਲ ਨਾਲ
1: ਹਾਸਿਆਂ
0: ਦੀ ਪਟਾਰੀ ਵੀ ਖੁੱਲੀ ਹੋਈ ਹੈ।
1: ਚੱਲ ਰਿਹਾ ਹੈ ਕਾਮੇਡੀ ਆਵਰ।
2: ਆ ਬਿਜਲੀ ਬੋਰਡ ਦਾ ਫਿਊਜ ਹੀ ਉੱਡਿਆ ਪਿਆ, ਆ ਖੰਭੇ ਟੁੱਟੇ ਪਏ ਨੇ, ਤਾਰਾਂ ਢਿੱਲੀ।
3: ਐਂ ਲੱਗਦਾ ਜਿਵੇਂ ਬਿਜਲੀ ਦੇ ਖੰਭਿਆਂ ਤੇ ਰੋਡਵੇਜ਼ ਦੀਆਂ ਬੱਸਾਂ 'ਚ ਮੁਕਾਬਲਾ ਚੱਲਦਾ ਹੋਵੇ।
2: ਕਾਹਦਾ?
3: ਕਿ ਦੇਖਾਂਗੇ ਕੌਣ ਵੱਧ ਟੇਢਾ ਹੋਊ।
2: ਚੱਲ ਦੱਸ ਜਗਨੂੰ, ਇਹ ਸਰਕਾਰੀ ਬੱਸਾਂ ਇੰਨੀਆਂ ਟੇਢੀਆਂ ਕਿਉਂ ਹੁੰਦੀਆਂ ਨੇ?
3: ਤਾਂ ਕਿ ਮੋਦੀਆਂ ਹੋਣ 'ਚ ਆਸਾਨੀ ਰਹੇ। ਆ ਪਿੱਛੇ ਜੇ ਇੱਕ ਰੋਡਵੇਜ਼ ਦੀ ਬੱਸ ਇੱਕ ਖੰਭੇ 'ਚ ਵੱਜੀ ਬਿਜਲੀ ਦੇ 'ਚ।
2: ਹਾਂ, ਕੋਈ ਨੁਕਸਾਨ ਤਾਂ ਨਹੀਂ ਹੋਇਆ?
3: ਨੁਕਸਾਨ ਦੀ ਗੱਲ ਕਰਾਂ, ਦੋਨੇ ਤਰ੍ਹਾਂ ਨੂੰ ਫਾਇਦਾ ਹੋਇਆ।
2: ਫਾਇਦਾ?
3: ਹਾਂ।
2: ਕਿਵੇਂ?
3: ਉਹ ਬੱਸ 'ਚ ਵੱਜ ਕੇ ਖੰਭਾ ਸਿੱਧਾ ਹੋ ਗਿਆ, ਖੰਭੇ 'ਚ ਵੱਜ ਕੇ ਬੱਸ।
2: ਸਹੀ ਗੱਲ ਹੈ ਯਾਰ, ਆ ਬੱਸਾਂ ਦੀ
4: ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
5: ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਵੀ ਦੂਰ ਕਰਤੀ, ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
6: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
7: ਮੁਆਫੀ ਚਾਹੁੰਦੇ ਹਾਂ ਕਿ ਅੱਜ ਅਸੀਂ ਇਸ ਘੰਟੇ ਦਾ ਖਬਰਾਂ ਦਾ ਬੁਲੇਟਿਨ ਤਕਨੀਕੀ ਕਾਰਨਾਂ ਕਰਕੇ ਪੇਸ਼ ਨਹੀਂ ਕਰ ਸਕੇ।

0: ਕਿਰਨ ਰੇਡੀਓ
1: 24 ਘੰਟੇ 7 ਦਿਨ।
2: ਸ਼ਹਿਰ ਪਥਰੀਲਾ ਜੰਗਲ ਨਹੀਂ ਹੁੰਦਾ, ਉਹ ਤਾਂ ਮਾਨਵੀ ਚਿੜੀਆ ਘਰ ਹੁੰਦਾ ਹੈ। ਮੌਰਿਸ ਡੈਜ਼ਮੰਡ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਲੋਕ ਅਕਸਰ ਹੀ ਕਹਿ ਦਿੰਦੇ ਆ ਵੀ ਦੁਨੀਆ ਚ ਬਹੁਤ ਗੰਦਗੀ ਆ, ਹੁਣ ਇੱਥੇ ਜਿਉਣਾ ਮੁਸ਼ਕਿਲ ਹੋਇਆ ਪਿਆ। ਪਰ ਇੱਕ ਵਾਰੀ ਜਾ ਕੇ ਕਮਲ ਦੇ ਫੁੱਲ ਨੂੰ ਦੇਖ ਕੇ ਆਇਓ, ਸਾਰੀਆਂ ਗਲਤ ਫਹਿਮੀਆਂ ਦੂਰ ਹੋ ਜਾਣਗੀਆਂ।

ਸਤਿ ਸ੍ਰੀ ਅਕਾਲ ਜੀ। ਇਹ ਹਰਮਨ ਰੇਡੀਓ ਹੈ ਅਤੇ ਹਰਮਨ ਰੇਡੀਓ ਦਾ ਤੀਸਰਾ ਪੜਾਅ ਚੱਲ ਰਿਹਾ ਹੈ। ਸਨ 2000 ਵਿੱਚ ਆਸਟ੍ਰੇਲੀਆ ਦੇ ਸਿੱਖੀ ਦੇ ਤੁਰੇ ਪਿੰਡ ਬੁਲਗੁਲਗਾ ਤੋਂ 2 ਘੰਟੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀ। ਸਨ 2005 ਤੋਂ ਲੈ ਕੇ 8 ਤੱਕ ਸਿਡਨੀ ਅਤੇ ਮੈਲਬਨ ਦੇ ਵਿੱਚ FM ਦੇ ਸਾਈਡ ਬੈਂਡ ਤੇ ਹੈਰਿਸ ਪਾਰਕ ਸਟੂਡੀਓ ਪੈਰਾਮੈਟਾ ਤੋਂ ਹਰਮਨ ਰੇਡੀਓ ਚੱਲਿਆ। ਸਨ 2011 ਵਿੱਚ ਹਰਮਨ ਰੇਡੀਓ ਨੂੰ ਪੰਜਾਬੀ ਹਿੰਦੀ ਦੀ ਪਹਿਲੀ ਐਪ ਰਾਹੀਂ ਆਈਫੋਨ ਤੇ ਐਂਡਰਾਇਡ ਤੇ ਲਾਂਚ ਕਰਕੇ ਵਰਲਡ ਵਾਈਡ ਹੋ ਗਿਆ। ਜੁੜੇ ਰਹੋ ਹਰਮਨ ਰੇਡੀਓ ਨਾਲ।

0: 24 ਘੰਟੇ ਸੱਤੇ ਦੇ।
1: ਲਾਲਚ ਬਾਰੇ ਸਿਆਣੇ ਕਹਿੰਦੇ ਹਨ ਕਿ ਹਵਸ ਤੇ ਲਾਲਚ ਦੀ ਕੋਈ ਸੀਮਾ ਨਹੀਂ ਹੁੰਦੀ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਹਰਮਨ ਰੇਡੀਓ ਆਸਟ੍ਰੇਲੀਆ।

ਜੀ ਆਇਆਂ ਨੂੰ। ਪ੍ਰੋਗਰਾਮ ਅੱਜ ਦਾ ਦਿਨ ਇਤਿਹਾਸ ਵਿੱਚ, ਅੱਜ ਅਸੀਂ ਗੱਲਬਾਤ ਕਰਾਂਗੇ 14 ਅਕਤੂਬਰ ਦੇ ਦਿਨ ਨਾਲ ਸੰਬੰਧਿਤ ਸਿੱਖ ਇਤਿਹਾਸ, ਪੰਜਾਬ ਦੀ ਤਾਰੀਖ ਤੇ ਦੇਸ਼ ਦੁਨੀਆ ਦੇ ਨਾਲ ਜੁੜੀਆਂ ਕੁਝ ਅਹਿਮ ਘਟਨਾਵਾਂ ਦੇ ਬਾਰੇ। ਉਸ ਤੋਂ ਪਹਿਲਾਂ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜ਼ਿਕਰ ਹੈ ਜੀ 14 ਅਕਤੂਬਰ ਸਨ 1700 ਦਾ, ਜਦੋਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਿਰਮੋਹਗੜ੍ਹ ਤੋਂ ਬਸਾਲੀ ਗਏ। ਬਸਾਲੀ ਰੋਪੜ ਤੋਂ ਨੂਰਪੁਰ ਬੀਤੀ ਜਾਂਦੀ ਸੜਕ ਉੱਤੇ ਨਿਰਮੋਹਗੜ੍ਹ ਅਤੇ ਕੀਰਤਪੁਰ ਸਾਹਿਬ ਤੋਂ 13-14 ਕਿਲੋਮੀਟਰ ਦੂਰ ਇੱਕ ਪਹਾੜੀ ਪਿੰਡ ਹੈ। ਉਦੋਂ ਇਹ ਇੱਕ ਨਿੱਕੀ ਜਿਹੀ ਰਿਆਸਤ ਸੀ। ਇਹਦਾ ਰਾਜਾ ਸਲਾਹੀ ਚੰਦ, ਸਲਾਹੀ ਚੰਦ ਦੀ ਪਤਨੀ ਰਾਣੀ ਹੀਰਾ ਦੇਵੀ, ਬਿਲਾਸਪੁਰ ਦੀ ਰਾਣੀ ਚੰਪਾ ਯਾਨੀ ਅਜਮੇਰ ਚੰਦ ਦੀ ਦਾਦੀ ਦੀ ਸਕੀ ਭੈਣ ਸੀ। ਰਾਣੀ ਚੰਪਾ ਆਖਰੀ ਸਾਹ ਤੱਕ ਗੁਰੂ ਘਰ ਦੀ ਸੇਵਾਦਾਰ ਰਹੀ। ਜਦੋਂ ਹੀਰਾ ਦੇਵੀ ਤੇ ਸਲਾਹੀ ਚੰਦ ਨੂੰ ਪਤਾ ਲੱਗਾ ਕਿ ਅਜਮੇਰ ਚੰਦ ਨੇ ਦਗਾ ਕਰਕੇ ਗੁਰੂ ਪਾਤਸ਼ਾਹ ਉੱਤੇ ਹਮਲਾ ਕੀਤਾ ਹੈ ਤੇ ਨਿਰਮੋਹਗੜ੍ਹ ਦੀ ਘੇਰਾਬੰਦੀ ਕੀਤੀ ਹੈ, ਤਾਂ ਉਨ੍ਹਾਂ ਨੇ ਆਪਣੇ ਵਜ਼ੀਰ ਗੁਰੂ ਜੀ ਵੱਲ ਭੇਜੇ ਤੇ ਉਨ੍ਹਾਂ ਨੂੰ ਨਿਰਮੋਹਗੜ੍ਹ ਛੱਡ ਕੇ ਬਸਾਲੀ ਆਉਣ ਵਾਸਤੇ ਆਖਿਆ। ਬਸਾਲੀ ਰਿਆਸਤ ਸਰਸਾ ਨਦੀ ਤੋਂ ਦੂਜੇ ਪਾਰ ਸੀ ਗੁਰੂ ਪਾਤਸ਼ਾਹ। 14 ਅਕਤੂਬਰ, ਕਿਤੇ ਕੁਝ ਲੇਖਕਾਂ ਨੇ 15 ਅਕਤੂਬਰ ਵੀ ਲਿਖਿਆ ਹੈ, ਨੂੰ ਤੜਕੇ ਸਵੇਰੇ ਨਿਰਮੋਹਗੜ੍ਹ ਤੋਂ ਸਰਸਾ ਨਦੀ ਵੱਲ ਚੱਲ ਪਏ ਤਾਂ ਜੋ ਦਰਿਆ ਪਾਰ ਕਰਕੇ ਬਸਾਲੀ ਜਾ ਸਕਣ। ਉਧਰ ਜਦ ਅਜਮੇਰ ਚੰਦ ਨੂੰ ਇਹਦੇ ਬਾਰੇ ਪਤਾ ਲੱਗਾ ਤਾਂ ਉਹਨੇ ਗੁਰੂ ਪਾਤਸ਼ਾਹ ਉੱਤੇ ਹਮਲਾ ਕੀਤਾ। ਗੁਰੂ ਪਾਤਸ਼ਾਹ ਨੇ ਸਿੱਖ ਫੌਜਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਤੇ ਆਪ ਦਰਿਆ ਪਾਰ ਕਰ ਗਏ। ਇਧਰ ਭਾਈ ਉਦੈ ਸਿੰਘ ਦੀ ਅਗਵਾਈ ਵਿੱਚ ਸਿੰਘਾਂ ਨੇ ਤੀਰਾਂ ਅਤੇ ਗੋਲੀਆਂ ਦਾ ਐਸਾ ਮੀਂਹ ਵਰਾਇਆ ਕਿ ਇੱਕ ਵਾਰ ਤਾਂ ਦੁਸ਼ਮਣ ਦੀ ਤੌਬਾ ਹੋ ਗਈ। ਜਦੋਂ ਸਾਰੀ ਫੌਜ ਪਾਰ ਕਰ ਗਈ ਤਾਂ ਭਾਈ ਉਦੈ ਸਿੰਘ ਵੀ ਦਰਿਆ ਪਾਰ ਕਰ ਗਏ ਤੇ ਗੁਰੂ ਜੀ ਨੂੰ ਜਾ ਮਿਲੇ। ਇਸ ਲੜਾਈ ਵਿੱਚ ਭਾਈ ਕੇਸਰਾ ਸਿੰਘ, ਭਾਈ ਗੋਗਲ ਸਿੰਘ ਤੇ ਕੁਝ ਹੋਰ ਸਿੱਖ ਸ਼ਹੀਦੀਆਂ ਪਾ ਗਏ। ਸ਼ਾਮ ਵੇਲੇ ਗੁਰੂ ਪਾਤਸ਼ਾਹ ਬਸਾਲੀ ਪਹੁੰਚ ਗਏ। ਬਸਾਲੀ ਦੇ ਲੋਕਾਂ ਨੇ ਗੁਰੂ ਪਾਤਸ਼ਾਹ ਨੂੰ ਬੜੀ ਗਰਮਜੋਸ਼ੀ ਨਾਲ ਜੀ ਆਇਆਂ ਆਖਿਆ। ਗੁਰੂ ਪਾਤਸ਼ਾਹ ਰਾਜਾ ਸਲਾਹੀ ਚੰਦ ਦੇ ਮਹਿਲ ਵਿੱਚ ਰਹੇ ਤੇ ਸਿੰਘਾਂ ਵਾਸਤੇ ਪਹਾੜੀ ਦੇ ਹੇਠਾਂ ਤੰਬੂ ਲਾ ਦਿੱਤੇ ਗਏ। ਜ਼ਿਕਰ ਹੈ ਸਨ 1745 ਦਾ, ਜਦ ਸਾਰੀ ਸਿੱਖ ਫੌਜ ਨੂੰ 30 ਜਥਿਆਂ ਵਿੱਚ ਜਥੇਬੰਦ ਕੀਤਾ ਗਿਆ ਸੀ। ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ 1745 ਤੋਂ ਮਾਰਚ 1746 ਦੌਰਾਨ ਲਾਹੌਰ ਦੀ ਸੂਬੇਦਾਰੀ ਬਾਰੇ ਫੈਸਲਾ ਨਾ ਹੋ ਸਕਣ ਕਰਕੇ ਸਿੱਖਾਂ ਨੂੰ

0: ਕੁਝ ਚਿਰ ਵਾਸਤੇ ਆਰਾਮ ਦਾ ਸਾਹ ਆ ਗਿਆ। ਹੁਣ ਸਿੱਖਾਂ ਨੇ ਫਿਰ ਅੰਮ੍ਰਿਤਸਰ ਪਹੁੰਚਣਾ ਸ਼ੁਰੂ ਕੀਤਾ। ਹੁਣ ਪਹਿਲਾਂ ਵਾਂਗ ਮੁਗਲ ਫੌਜਾਂ ਦੇ ਗਸ਼ਤੀ ਟੋਲੇ ਸਿੱਖਾਂ ਦੀ ਭਾਲ ਵਿਚ ਆਦਮ ਬੋ ਕਰਦੇ ਨਜ਼ਰ ਨਹੀਂ ਸੀ ਆਉਂਦੇ। 14 ਅਕਤੂਬਰ 1745 ਦੇ ਹਿੰਦੂ ਦੀਵਾਲੀ ਮਨਾ ਰਹੇ ਸੀ। ਇਹਦੇ ਦਿਨ ਸਿੱਖਾਂ ਨੇ ਵੀ ਸਰਬੱਤ ਖਾਲਸਾ ਇਕੱਠ ਬੁਲਾਇਆ। ਨਵਾਬ ਕਪੂਰ ਸਿੰਘ ਦੀ ਅਗਵਾਈ ਵਿਚ ਹਜ਼ਾਰਾਂ ਸਿੱਖ ਗੁਰੂ ਕਾ ਚੱਕ ਅੰਮ੍ਰਿਤਸਰ ਪਹੁੰਚੇ। ਇਸ ਮੌਕੇ ਤੇ ਕੌਮ ਦੇ ਮਸਲਿਆਂ ਤੇ ਭਰਵੀਂ ਵਿਚਾਰ ਹੋਈ। ਕੌਮ ਦੀ ਆਜ਼ਾਦੀ ਦੀ ਜੱਦੋਜਹਿਦ ਨੂੰ ਸੁਚੱਜੇ ਢੰਗ ਨਾਲ ਚਲਾਉਣ ਵਾਸਤੇ ਸਾਰੀ ਖਾਲਸਾ ਫੌਜ ਨੂੰ 100-100 ਦੇ 30 125 ਵੀ ਲਿਖਤਾ ਆ। ਸੋ ਇਹ 25 ਜਾਂ 30 ਜਥਿਆਂ ਵਿਚ ਵੰਡਿਆ ਗਿਆ। ਇਹ ਜਥੇ ਇਲਾਕਾ ਧੜਾ ਬਿਰਾਦਰੀ ਦੀ ਬਣਾ ਉਤੇ ਨਹੀਂ ਸੀ ਵੰਡੇ ਗਏ। ਹਰ ਤਕੜੇ ਜਰਨੈਲ ਦੀ ਅਗਵਾਈ ਵਿਚ ਇਕ ਇਕ ਜਥਾ ਕਾਇਮ ਕੀਤਾ ਗਿਆ ਸੀ। ਫਿਰ ਇਨ੍ਹਾਂ ਜਥਿਆਂ ਵਿਚ ਕੋਈ ਅਹੁਦਾ ਰੈਂਕ ਜਾਂ ਦਰਜਾ ਨਹੀਂ ਸੀ। ਖਾਲਸਾ ਫੌਜ ਵਿਚ ਸ਼ਾਮਲ ਹੋਣ ਵਾਸਤੇ ਘੋੜ ਸਵਾਰੀ ਦੀ ਜਾਂਚ ਹੋਣਾ, ਤਲਵਾਰ ਚਲਾਉਣੀ ਆਉਣਾ ਤੇ ਜਿੰਦ ਪੰਥ ਦੇ ਲੇਖੇ ਲਾਉਣ ਦਾ ਐਲਾਨ ਕਰਨਾ, ਇਹ ਤਿੰਨ ਹੀ ਸ਼ਰਤਾਂ ਸੀ। ਕਿਸੇ ਫੌਜੀ ਦੀ ਕੋਈ ਤਨਖਾਹ ਨਹੀਂ ਸੀ ਤੇ ਉਹਦਾ ਇਨਾਮ ਸੀ ਸ਼ਹੀਦੀ। ਜਥੇ ਦੇ ਹਰ ਮੈਂਬਰ ਦਾ ਜਾਂ ਜਥੇਦਾਰ ਦੀ ਹਸਤੀ ਇਕੋ ਜਿਹੀ ਸੀ। ਸਾਰੇ ਫੈਸਲੇ ਗੁਰਮਤੇ ਰਾਹੀਂ ਹੋਇਆ ਕਰਦੇ ਸੀ। ਜਦੋਂ ਕੋਈ ਜਥਾ ਸ਼ਾਹੀ ਖਜ਼ਾਨੇ ਲੁੱਟ ਕੇ ਲਿਆਉਂਦਾ ਜਾਂ ਕਿਤੇ ਕੋਈ ਰਕਮ, ਹਥਿਆਰ ਜਾਂ ਘੋੜੇ ਹਾਸਲ ਹੁੰਦੇ ਤਾਂ ਉਸ ਨੂੰ ਹਰ ਇਕ ਸਿੱਖ ਫੌਜੀ ਵਿਚ ਬਰਾਬਰ ਬਰਾਬਰ ਵੰਡਿਆ ਜਾਂਦਾ ਸੀ। ਕੋਈ ਵੀ ਸਿੱਖ ਕਿਸੇ ਵੀ ਜਥੇ ਵਿਚ ਸ਼ਾਮਲ ਹੋ ਸਕਦਾ ਸੀ। ਸਾਲ 1985 ਜਦੋਂ ਲੌਂਗੋਵਾਲ ਦੇ ਕਤਲ ਸਬੰਧੀ ਗ੍ਰਿਫ਼ਤਾਰ ਹਲਵਿੰਦਰ ਸਿੰਘ ਨੂੰ ਜ਼ਹਿਰ ਦਾ ਟੀਕਾ ਲਾ ਕੇ ਮਾਰਿਆ ਸੀ। 1987, 1999, 1990, 1991 ਇਹ ਉਹ ਸਾਲ ਨੇ ਜਦ ਝੂਠੇ ਪੁਲਿਸ ਮੁਕਾਬਲੇ ਵਿਚ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ। ਜ਼ਿਕਰ 1992 ਦਾ ਆਇਆ ਜਦੋਂ ਪੁਲਿਸ ਮੁਖੀ KPS ਗਿੱਲ ਚੌਂਕ ਮਹਿਤਾ ਡੇਰੇ ਆਇਆ ਸੀ। 14 ਅਕਤੂਬਰ 1992 ਦੇ ਦਿਨ ਜ਼ਾਲਮ ਪੁਲਿਸ ਚੀਫ KPS ਗਿੱਲ, ਲੇਖਕ ਖੁਸ਼ਵੰਤ ਸਿੰਘ ਤੇ ਹੋਰ ਕਈ ਸਰਕਾਰੀ ਬੰਦੇ ਭਿੰਡਰਾਂ ਵਾਲਿਆਂ ਦੇ ਹੈੱਡਕੁਆਰਟਰ ਚੌਂਕ ਮਹਿਤਾ ਗਏ। ਇਸ ਸਾਰੀ ਖੇਡ ਪ੍ਰੋਫੈਸਰ ਸਰੂਪ ਸਿੰਘ, ਜੋ ਕਿ ਉਦੋਂ ਪੰਜਾਬ ਯੂਨੀਵਰਸਿਟੀ ਈਵਨਿੰਗ ਕਾਲਜ ਚੰਡੀਗੜ੍ਹ ਵਿਚ ਲੈਕਚਰਰ ਸੀ, ਤੇ ਉਹਦੇ ਸਾਥੀਆਂ ਦੀ ਸੀ। 14 ਅਕਤੂਬਰ 1992 ਦੇ ਦਿਨ ਚੌਂਕ ਮਹਿਤਾ ਡੇਰੇ ਵਿਚ ਠਾਕਰ ਸਿੰਘ ਤੇ ਭਾਈ ਮੋਹਕਮ ਸਿੰਘ ਹਾਜ਼ਰ ਨਹੀਂ ਸੀ। ਉਹਨਾਂ ਦੀ ਗੈਰ ਹਾਜ਼ਰੀ ਵਿਚ ਹਰਨਾਮ ਸਿੰਘ ਧੁੰਮਾ, ਜੋ ਕਿ ਹੁਣ ਮੁਖੀ ਹੈ ਜਿੱਥੇ ਪਿੰਟਰਾ ਮਹਿਤਾ, ਧਰਮ ਸਿੰਘ ਉਦੋਂ ਖਜ਼ਾਨਚੀ ਸੀ, ਇਹਨੇ ਕਮਰਾ ਨੰਬਰ 7 ਵਿਚ ਖੁਸ਼ਵੰਤ ਸਿੰਘ, KP ਗਿੱਲ ਨਾਲ ਖੁਫੀਆ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਇਨ੍ਹਾਂ ਦੀ ਆਪਸ ਵਿਚ ਕੀ ਗੰਢ ਤਰੁੱਪ ਹੋਈ ਜਾਂ ਆਪਸ ਵਿਚ ਕੀ ਸੌਦਾ ਹੋਇਆ, ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹਾਂ, ਖੁਸ਼ਵੰਤ ਸਿੰਘ ਤੇ KP ਗਿੱਲ ਨੂੰ ਜਾਣ ਤੋਂ ਪਹਿਲਾਂ ਸਿਰਪਾਓ ਦੇ ਕੇ ਨਿਵਾਜਿਆ ਗਿਆ ਸੀ। ਅੱਗੇ ਚੱਲਦਿਆਂ ਤੇ ਜ਼ਿਕਰ 2014 ਦਾ ਆਇਆ, ਜਦੋਂ ਬੈਲਜੀਅਮ ਦੇ ਵਿਚ ਅਦਾਲਤ ਨੇ ਦਸਤਾਰ ਉਤੇ ਪਾਬੰਦੀ ਰੱਦ ਕੀਤੀ ਸੀ। ਫਰਾਂਸ ਵਾਂਗ ਬੈਲਜੀਅਮ ਦੇ ਵਿਚ ਵੀ ਸਿੱਖਾਂ ਦੇ ਦਸਤਾਰ ਪਹਿਨਣ ਤੇ ਪਾਬੰਦੀ ਲਈ ਸੀ। ਸਤੰਬਰ 2013 ਵਿਚ ਸ਼ਰਨਜੀਤ ਸਿੰਘ 12 ਸਾਲ ਤੇ ਸੁਖਜੋਤ ਸਿੰਘ ਉਮਰ 10 ਸਾਲ, ਦੋ ਬੱਚਿਆਂ ਨੇ ਇਸ ਨੂੰ ਅਦਾਲਤ ਵਿਚ ਚੈਲੰਜ ਕੀਤਾ। 14 ਅਕਤੂਬਰ 2014 ਦੇ ਦਿਨ ਬੈਲਜੀਅਮ ਦੀ ਸਭ ਤੋਂ ਵੱਡੀ ਅਦਾਲਤ ਕੌਂਸਲ ਡੇ ਇਟਾਟ ਨੇ ਦਸਤਾਰ ਉਤੇ ਪਾਬੰਦੀ ਰੱਦ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਇਹ ਪਾਬੰਦੀ ਉਦੋਂ ਤੱਕ ਨਹੀਂ ਲਾਈ ਜਾ ਸਕਦੀ ਜਦ ਤੱਕ ਇਸ ਨਾਲ ਅਮਨ ਨੂੰ ਕੋਈ ਖਤਰਾ ਨਹੀਂ ਹੁੰਦਾ। ਇਹ ਪਾਬੰਦੀ ਯੂਰਪੀਅਨ ਕਮਿਸ਼ਨ ਆਫ ਹਿਊਮਨ ਰਾਈਟਸ ਦੀ ਧਾਰਾ 9 ਦੇ ਖਿਲਾਫ ਹੈ। ਸੋ ਇਹ ਉਹ ਘਟਨਾਵਾਂ ਨੇ ਜਿਨ੍ਹਾਂ ਦਾ ਸਬੰਧ ਸਿੱਖ ਇਤਿਹਾਸ ਪੰਜਾਬ ਦੀ ਤਵਾਰੀਖ ਨਾਲ ਹੈ। ਅੱਗੇ ਚੱਲਦੇ ਹਾਂ ਤੇ ਦੇਸ਼ ਦੁਨੀਆਂ ਦੀਆਂ ਕੁਝ ਅਹਿਮ ਘਟਨਾਵਾਂ ਦੇ ਬਾਰੇ ਗੱਲ ਕਰਦੇ ਹਾਂ। ਜ਼ਿਕਰ ਹੈ ਸਾਲ 1912 ਅਮਰੀਕਾ ਦੇ ਸ਼ਹਿਰ ਮਿਲਵਾਕੀ ਵਿਚ ਇਕ ਚੋਣ ਮੁਹਿੰਮ ਦੌਰਾਨ ਵਿਲੀਅਮ ਸ਼ਰੈਂਕ ਨਾਂ ਦੇ ਇਕ ਬੰਦੇ ਨੇ ਅਮਰੀਕਨ ਰਾਸ਼ਟਰਪਤੀ ਫਰੈਂਕਲਿਨ ਡੀ ਰੂਜ਼ਵੈਲਟ ਉਤੇ ਗੋਲੀ ਚਲਾਈ, ਜੋ ਉਹਦੀ ਛਾਤੀ ਵਿਚ ਵੱਜੀ। ਜ਼ਖਮ ਖਤਰਨਾਕ ਨਾ ਹੋਣ ਕਾਰਨ ਗੋਲੀ ਲੱਗਣ ਦੇ ਬਾਵਜੂਦ ਰੂਜ਼ਵੈਲਟ ਨੇ ਤਕਰੀਰ ਜਾਰੀ ਰੱਖੀ ਸੀ। ਸਾਲ 1933 ਨਾਜ਼ੀ ਜਰਮਨ ਸਰਕਾਰ ਨੇ ਲੀਗ ਆਫ ਨੇਸ਼ਨਸ, ਜਿਹਨੂੰ ਹੁਣ ਅਸੀਂ UNO ਕਹਿੰਦੇ ਹਾਂ, ਉਹ ਤੋਂ ਬਾਹਰ ਆਉਣ ਦਾ ਐਲਾਨ ਕੀਤਾ ਸੀ। ਜ਼ਿਕਰ ਹੈ ਸਾਲ 1956 ਦਾ, ਜਦੋਂ ਡਾਕਟਰ ਭੀਮ ਰਾਓ ਅੰਬੇਡਕਰ ਨੇ ਆਪਣੇ 385,000 ਸਾਥੀਆਂ ਨਾਲ ਬੁੱਧ ਧਰਮ ਗ੍ਰਹਿਣ ਕੀਤਾ ਸੀ। ਸਾਲ 1964 ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਨੋਬਲ ਇਨਾਮ ਦੇਣ ਦਾ ਐਲਾਨ ਕੀਤਾ ਗਿਆ। ਉਹ ਇਸ ਇਨਾਮ ਨੂੰ ਲੈਣ ਵਾਲਾ ਸਭ ਤੋਂ ਛੋਟੀ ਉਮਰ ਦਾ ਸ਼ਖਸ ਸੀ। ਸਾਲ 1986 ਜਦੋਂ ਰੂਸੀ ਰਾਸ਼ਟਰਪਤੀ ਮਿਖਾਇਲ ਗੋਰਬਾਚੇਵ ਨੇ ਅਮਰੀਕਾ ਉਤੇ ਦੋਸ਼ ਲਾਇਆ ਕਿ ਉਹ ਪੁਲਾੜ ਵਿਚ ਹਥਿਆਰਾਂ ਦੀ ਦੌੜ ਨਾਲ ਰੂਸ ਦਾ ਮਾਲੀ ਤੌਰ ਉਤੇ ਖੂਨ ਕਰਨਾ ਚਾਹੁੰਦਾ ਹੈ। ਅੱਗੇ ਜ਼ਿਕਰ ਹੈ ਸੰਨ 1644 ਜਦੋਂ ਅੰਗਰੇਜ਼ ਸੰਸਥਾਪਕ ਵਿਲੀਅਮ ਪੈਨ ਦਾ ਜਨਮ ਹੋਇਆ ਸੀ। ਸਾਲ 1888 ਅੰਗਰੇਜ਼ੀ ਨਿੱਕੀ ਕਹਾਣੀ ਲੇਖਿਕਾ ਕੈਥਰੀਨ ਮੈਸਫੀਲਡ ਦਾ ਜਨਮ ਹੋਇਆ ਸੀ। ਸਾਲ 1914 ਕੈਨੇਡਾ ਅਮਰੀਕੀ ਫਿਲਮ ਨਿਰਦੇਸ਼ਕ ਅਤੇ ਬਾਲ ਅਦਾਕਾਰ ਨਿੱਕੀ ਮੂਰ ਦਾ ਜਨਮ ਹੋਇਆ ਸੀ। 1932 ਪੰਜਾਬੀ ਉਰਦੂ ਤੇ ਹਿੰਦੀ ਸ਼ਾਇਰ ਸਰਦਾਰ ਪੰਛੀ ਦਾ ਜਨਮ ਹੋਇਆ ਸੀ। 1948 ਪੰਜਾਬੀ ਕਹਾਣੀਕਾਰਾ ਅਤੇ ਨਾਵਲਕਾਰਾ ਰਸ਼ਪਿੰਦਰ ਰਸ਼ਮ ਦਾ ਜਨਮ ਹੋਇਆ ਸੀ। 1975 ਪੰਜਾਬੀ ਗਾਇਕ ਹਰਜੀਤ ਹਰਮਨ ਦਾ ਜਨਮ ਹੋਇਆ ਸੀ। 1240 ਭਾਰਤ ਦੀ ਪਹਿਲੀ ਸੁਲਤਾਨ ਰਜ਼ੀਆ ਸੁਲਤਾਨ ਦਾ ਦੇਹਾਂਤ ਹੋਇਆ ਸੀ। 1914 ਫਰਾਂਸ ਸਰਕਾਰ ਨੇ ਮਸ਼ਹੂਰ ਡਾਂਸਰ ਮਾਤਾ ਹਰੀ ਨੂੰ ਜਰਮਨਾਂ ਨੂੰ ਖੁਫੀਆ ਫੌਜੀ ਜਾਣਕਾਰੀ ਦੇਣ ਦਾ ਦੋਸ਼ ਲਾ ਕੇ ਫਾਂਸੀ ਦਿੱਤੀ ਸੀ। ਸਹਿਯੋਗ ਘਟਨਾਵਾਂ ਨੇ ਜਿਨ੍ਹਾਂ ਦਾ ਸਬੰਧ ਅੱਜ 14 ਅਕਤੂਬਰ ਨਾਲ ਖਾਸ ਤੌਰ ਤੇ ਜੁੜਿਆ ਹੋਇਆ ਹੈ। ਧੰਨਵਾਦ।
1: ਹਰਮਨ ਰੇਡੀਓ 24 ਘੰਟੇ 7 ਦਿਨ। ਖੁਸ਼ਹਾਲੀ ਅੰਦਰ ਵਿਦਿਆ ਗਹਿਣੇ ਵਾਂਗ ਹੁੰਦੀ ਹੈ ਅਤੇ ਦੁੱਖਾਂ ਅੰਦਰ ਇੱਕ ਸਹਾਰਾ ਬਣਦੀ ਹੈ। ਅਸਤੂ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: 24/7.
1: ਆਈ ਮਾਈ ਮੱਸਿਆ ਜਿਸ ਖਾਣ ਪੀਣ ਕੱਸਿਆ।
2: ਜਦੋਂ ਕੋਈ ਕੰਜੂਸ ਬੰਦਾ ਕਿਸੇ ਹੋਰ ਬੰਦੇ ਦੇ ਸਬਬ ਖਰਚ ਕਰੇ ਉਦੋਂ ਇਹ ਅਖਾਣ ਬੋਲਦੇ ਹਨ।

0: ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਇੱਕ ਤਾਰਾ ਉਗਵੇ ਸਭ ਲੱਜਾ ਧੋਏ।
1: ਭਾਵ ਇਹ ਹੈ ਕਿ ਕਈ ਵਾਰ ਪਰਿਵਾਰ ਦਾ ਇੱਕੋ ਇੱਕ ਸਿਆਣਾ ਬੰਦਾ ਚੰਗੀ ਖੱਟੀ ਕਮਾਈ ਕਰਕੇ ਜਾਂ ਆਪਣੇ ਸਿਆਣਪ ਪਰੇ ਕੰਮਾਂ ਨਾਲ ਆਪਣੇ ਖਾਨਦਾਨ ਦਾ ਨਾਂ ਰੋਸ਼ਨ ਕਰ ਦਿੰਦਾ ਹੈ ਅਤੇ ਪਿਛਲੀਆਂ ਦੇ ਰੋਣੇ ਤੋਣੇ ਤੋਂ ਦਿੰਦਾ ਹੈ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ।

ਪਿੰਗ ਜਾ ਚੜਾਵੇਂ ਦਿੱਸੇ ਸੋਹਰਿਆਂ ਦਾ ਪਿੰਡ ਨੀ ਪਿੰਗ ਜਾ ਚੜਾਵੇਂ ਦਿੱਸੇ ਸੋਹਰਿਆਂ ਦਾ ਪਿੰਡ ਨੀ ਤੋਤਿਆਂ ਦੀ ਡਾਰ

0: खूबसूरत आवाज का सफर हरमन रेडियो ऑस्ट्रेलिया मुड़ हाजिर होने आ एक छोटे जी वक्ते तो बाद सुनते रहो आवाज भी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
1: रोटी हजम नहीं होंगी वरतो गोल्डन ग्रेन फ्लोर मिल का गरेवाल चक्की आटा ताजा घट कैमिकल की वरतों वाली कणक जेडी के सीधी खेतों चो मिल च लाई जाती आस्ट्रेलिया का बने शुद्ध आटा ताजा खाओ ते तंदुरुस्त रहो आटे तो इलावा ताजा बेसन लड्डू वाली स्पेशल बेसन मल्टीग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्ट हैं वधेरे जानकारी लई विजिट करो गरेवाल गोल्डन ग्रेन .com.au या फोन करो 0428895564
2: आ गया ताया आस्ट्रेलिया से ब्रिस्बेन चो ओ आजो आजो ताया जी वेलकम ताया आज रात साडे कोल ही रहना बहुत थोनू ओ मैं आ ता गया मैं ता नींद इंडिया आले गद्दे से आउंदी आ इथों किथों मिलू इंडिया आले गद्दे लो ताया आपा ले आउने इंडिया आले गद्दे पंजाबी फर्नीचर तो पंजाबी फर्नीचर जी हाँ पंजाबी फर्नीचर एथो मिलदा सारा इंडियन फर्नीचर जो भी तुहानू चाहिदा सब एथो मिलू मंजे धार्मिक फोटवां चादरां साइकिल चूल्हे दातियां रंबे कई सब कुछ एथो मिलू ताया जी लाया था तू मेरी टेंशन दूर करती नाले तेरी ताई कहिंदी सी भी पता करी इंडियन बॉक्स बेड दा ओनू वाला फिकर लगा रहिंदा लीड़े लते सामण दा लिया फिर पता लिखा फिर पंजाबी फर्नीचर दा लिखो फिर 2A130 किंगस्टन रोड अंडरवुड ब्रिस्बेन अकाल कर लियो ताया जी 0404000536 ते वेबसाइट है जी punjabifurniture.com.au नवी अपडेशन दे लई फॉलो करो फेसबुक पेज नू @punjabifurniture
3: अपनी बिजनेस की तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस की एड देने लई जां किसी भी पसंदीदा प्रोग्राम नू स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो
4: हुण पेश है हरमन रेडियो दे न्यूज डेस्क तों इस घंटे दियां खबरां दा बुलेटिन सत श्री अकाल कनेडा अते अमरीका महाद्वीप दियां संखेप खबरां दा बुलेटिन लैके हाजर है हरमन रेडियो आस्ट्रेलिया दी न्यूज टीम पहला चोणवियां खबरां
5: दो पक्षी सैनेटरां ने ट्रंप नूं रूसी डीजल समझौता रद्द करन लई कहा अते इस नूं यूक्रेन नाल धोखाधड़ी करार दिता पीयर पोलीवर डेट्रोइट दौरे ते कैनेडा अमरीका व्यापार सौदे दी योजना पेश दक्षिणी कैलिफोर्निया अग बुझाऊ साजो समान महंगे निजी इक्विटी फर्मा ते दोष स्टेलको लेआफ बंद करन तों इनकार एनडीपी ने कारनी नूं स्टीलमेकर कौमी बनाउण दी अपील कीती जॉर्जिया विच रोलर कोस्टर ते वापरी घातक घटना तों बाद सिक्स फ्लैगस ने 6 पार्कां विच 9 राइडां नूं अस्थाई तौर ते बंद कर दिता प्रधान मंत्री कारनी अल्बर्टा विच 2 रैलियां विच शामिल होणगे हुण सुणदे हां पूरियां खबरां
6: मंगलवार नूं सैनेटरां दे इक दल ने जिस विच सत्ताधारी अते विरोधी धिर दे मेंबर शामिल सन राष्ट्रपति ट्रंप नूं आख्या कि ओ रूसी राष्ट्रपति व्लादिमीर पुतिन नाल होए डीजल समझौते तो पिछे हट जान अते रूस दे ऊर्जा खेतर ते लाईयां गईयां पाबंदियां नूं हटाउण दा फैसला वापस लै लैण क्योंकि ए अमरीकी सुरक्षा हितां नूं नुकसान पहुंचाउंदा है अते यूक्रेन दे लोकां नाल त्रोह है सैनेटरां ने लिखिया ਇਹ ਸੌਦਾ ਸਾਡੇ ਦੁਸ਼ਮਣ ਨੂੰ ਤੋਹਫ਼ਾ ਹੈ ਅਤੇ ਸਾਡੇ ਸਹਿਯੋਗੀਆਂ ਨਾਲ ਦਰੋਹ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਰਾਸ਼ਟਰਪਤੀ ਟਰੰਪ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮਾਸਕੋ ਵੱਲੋਂ ਤੁਰੰਤ 3 ਲੱਖ ਟਨ ਡੀਜ਼ਲ ਜਾਰੀ ਕਰਨ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਲੱਖਾਂ ਟਨ ਹੋਰ ਡੀਜ਼ਲ ਦੀ ਸਪਲਾਈ ਦੇਣ ਦਾ ਸਮਝੌਤਾ ਕੀਤਾ ਹੈ ਅਤੇ ਵਿੱਤ ਮੰਤਰਾਲੇ ਨੇ ਇਹ ਵੀ ਐਲਾਨ ਕੀਤਾ ਸੀ ਕਿ ਉਹ ਰੂਸ ਦੇ ਊਰਜਾ ਖੇਤਰ ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਰੂਸੀ ਡੀਜ਼ਲ ਦੇ ਗਲੋਬਲ ਬਾਜ਼ਾਰ ਵਿੱਚ ਸਪਲਾਈ ਨੂੰ ਜਾਰੀ ਰੱਖਣ ਦੀ ਇਜਾਜ਼ਤ ਦੇਣ ਲਈ ਅਸਥਾਈ ਤੌਰ ਤੇ ਮੁਆਫ ਕਰ ਦੇਵੇਗਾ सैनेटर ने लिखा कि भावे अमरीकी लोग रूस यूक्रेन जंग नू खत्म करन दे पक्ष विच हन, पर एक शांति समझौता नियापूरन शर्तां ते होना चाहिदा है अते लोकतांत्रिक कदरां कीमतां यूक्रेन दी प्रभुसत्ता ते सुरक्षा अते उस दे लोकां दे अपने भविख नू चुनन दे अधिकार नू कायम रखना चाहिदा है। सैनेटर ने लिखा कि पुतिन नाल होया ए समझौता ना ता नियापूरन नतीजे प्राप्त करेगा अते ना ही इस नाल अमरीकी लोकां नू लाभ होवेगा। कांग्रेस ने पिछले महीने ही रूस ते पाबंदियां दा एक पैकेज मंजूर किया सी जिस ते राष्ट्रपति ट्रंप ने हस्ताक्षर करके इस नू कानून बनाया सी।
5: पीयर पोलीवर मंगलवार नू डेट्रॉइट जा रहे हन जिथे ओ कैनेडा अते अमरीका दरमियान चल रही व्यापार जंग दे विच एक असली सौदे बारे अपनी योजना पेश करनगे। देश दी सरहद पार करन तो पहला पोलीवर ने कहा कि ओ इंटरनेशनल ब्रदरहुड आफ इलेक्ट्रिकल वर्कर्स नाल मुलाकात करनगे। पोलीवर ने कहा जिन्नी ज्यादा कोई ऑटोमेकर कैनेडा विच बनाएगा उन्नी ज्यादा ओ कैनेडा विच बेच सकेगा अते जिन्नी ज्यादा ओ अमरीका विच बनाएगा उन्नी ज्यादा ओ अमरीका विच बेच सकेगा। कैनेडियना अते अमरीकियां नू पता होना चाहिदा है कि उना दिया ऑटोमोबाइल अजिहियां खतरनाक तकनालोजी तो मुक्त होण जो उना दी जासूसी करदी है अते उना नू कंट्रोल करदी है। पोलीवर ने कहा इना बदलावां नाल उन्होंने कहा कि कैनेडा विच वाहन उत्पादन जो वर्तमान विच 12 लाख है वध के लगभग 2 मिलियन हो जाएगा। पोलीवर ने कहा कि कैनेडा नू अपनी सौदेबाजी दी शक्ति दी वरतों करनी चाहिदी है अते ऊर्जा खनिजा अते टैरिफ मुक्त व्यापार नू अमरीका नाल एक सौदे विच शामिल करना चाहिदा है।
6: CBS कैलिफोर्निया इन्वेस्टिगेट्स जनवरी 2025 विच होई पैलिसेडस अग तो इस समस्या दा पिछा कर रहा है। CBSLA दे एक ड्रोन ने LA सिटी फायर मेंटेनेंस यार्ड जिसनु बोनी यार्ड भी कहा जांदा है दे उपर उड़ के दिखाया जिथे कई फायर इंजन ते ट्रक मुरम्मत लई खड़े सन। इस ड्रोन ने सी BS कैलिफोर्निया इन्वेस्टिगेट्स नु 2022 दा एक फायर ट्रक दिखाया जो विभाग ने 15 लाख डॉलर विच खरीदया सी। CBS कैलिफोर्निया इन्वेस्टिगेट्स ने टिप्पणी लई कंपनी नाल संपर्क कीता पर एक बुलारे ने इंटरव्यू दी बेनती ठुकरा दित्ती। कई फायर चीफां ने सी BS कैलिफोर्निया इन्वेस्टिगेट्स नू दस्या कि COVID-19 महामारी दौरान बहुत ज्यादा मंग सप्लाई दी कमी अते फेडरल खर्चियां विच वाधा होया। विभाग ने सी BS कैलिफोर्निया इन्वेस्टिगेट्स नू दस्या कि 19 साल पुराने इस ट्रक विच एयरबैग जा रोलवर प्रोटेक्शन नहीं सी। LA सिटी फायर डिपार्टमेंट ने शहर वलो अपना मुकदमा दायर कीते जान कारण इंटरव्यू दी बेनती ठुकरा दित्ती।
5: फेडरल NDP आगू एवी लुईस अते ओटारियो NDP आगू मारिट स्टाइल्स हैमिल्टन बेस्ड स्टीलमेकर स्टेलको नू कॉमियल बनाउण लई फेडरल सरकार नू कह रहे हन क्योंकि कंपनी ने नौकरियां कटाईयां हन जिस नू इंडस्ट्री मंत्री मेलानी जोली ने इन्वेस्टमेंट कैनेडा एक्ट तहत होए समझौते दी उलंघना दसिया है। पर लुईस ने मंगलवार नू कहा कि अदालती कारवाई विच बहुत देरी हो जावेगी अते नौकरियां गुआण वाले लोकां नू बचाउणा औखा हो जावेगा। कैनेडा अपना स्टील उद्योग गुआ नहीं सकदा। उन्हां ने कहा जेकर असी इन्हां नौकरियां ते कैनेडियन स्टील उद्योग नू बचाउण लई गंभीर हां तां सानू तुरंत कदम चुकण दी लोड है। लुईस ने दस्या कि यूनाइटेड किंगडम ने जुलाई विच ब्रिटिश स्टील नू कॉमियल बनाया सी जिस नाल हजारां नौकरियां बचाईयां गईयां सन। सितंबर विच यूके सरकार ने एक होर स्टीलमेकर स्पेशलिटी स्टील दे जनतक प्राप्ति दीयां योजनावां दा ऐलान कीता। गोंसालवेस दा कहना है कि कंपनी नौकरियां कटाउण लई कानून दे अंदर है क्योंकि ए अस्थाई हन जदों तक कैनेडा अते अमरीका व्यापारक समझौते ते नहीं पहुंचदे।
6: सिक्स फ्लैग्स ने अपने 6 पार्कां विचों 9 राइडां नू अस्थाई तौर ते बंद कर दिता है जिस तों बाद सोमवार नू सिक्स फ्लैग्स ओवर जॉर्जिया विच एक आदमी रोलर कोस्टर तों डिगण कारण मर गया। कंपनी दे बुलारे ने दस्या कि बहुत सावधानी वरतदे होए उन्हां ने अपने पार्कां विच इस तरह दे सारे मनोरंजन स्थानां नू अस्थाई तौर ते बंद कर दिता है। हालांकि सिक्स फ्लैग ने ए नहीं दस्या कि ਕਿਹੜੇ ਆਕਰਸ਼ਣ ਬੰਦ ਕੀਤੇ ਗਏ ਹਨ। ਪਰ CBS ਨਿਊਜ਼ ਫਿਲਾਡੇਲਫੀਆ ਨੇ ਰਿਪੋਰਟ ਦਿੱਤੀ ਹੈ ਕਿ ਨਿਊ ਜਰਸੀ ਦੇ ਜੈਕਸਨ ਟਾਊਨਸ਼ਿਪ ਵਿੱਚ ਸਿਕਸ ਫਲੈਗ ਗ੍ਰੇਟ ਐਡਵੈਂਚਰ ਦੀ ਨਾਈਟਰੋ ਰੋਲਰ ਕੋਸਟਰ ਬੰਦ ਕੀਤੀਆਂ ਗਈਆਂ ਰਾਈਡਾਂ ਵਿੱਚੋਂ ਇੱਕ ਸੀ। ਸਿਕਸ ਫਲੈਗਸ ਓਵਰ ਜਾਰਜੀਆ ਜਿਸ ਨੂੰ ਕੰਪਨੀ ਨੇ ਮੰਗਲਵਾਰ ਨੂੰ ਇੱਕ ਤਹਿ ਕੀਤੇ ਗੈਰ ਕਾਰਜਕਾਰੀ ਦਿਨ ਲਈ ਬੰਦ ਰੱਖਿਆ ਸੀ, ਉਸ ਘਟਨਾ ਕਾਰਨ ਬਹੁਤ ਦੁਖੀ ਹੈ ਅਤੇ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਿਹਾ ਹੈ। ਇਹ ਘਟਨਾ 2 ਹਫ਼ਤੇ ਬਾਅਦ ਵਾਪਰੀ ਹੈ ਜਦੋਂ ਸਿਕਸ ਫਲੈਗਸ ਨੇ ਕਈ ਮੁਕਦਮੇਬਾਜ਼ੀ ਦੇ ਵਿਚਕਾਰ ਜਿਸ ਵਿੱਚ ਰਾਈਡ ਕਾਰਨ ਗੰਭੀਰ ਦਿਮਾਗੀ ਸੱਟਾਂ ਲੱਗਣ ਦਾ ਦਾਅਵਾ ਕੀਤਾ ਗਿਆ ਸੀ। ਕੈਲੀਫੋਰਨੀਆ ਦੇ ਮੈਜਿਕ ਮਾਊਂਟੇਨ ਵਿੱਚ ਆਪਣੀ X2 ਰੋਲਰ ਕੋਸਟਰ ਨੂੰ ਬੰਦ ਕਰ ਦਿੱਤਾ ਸੀ। ਹਾਲਾਂਕਿ ਕਿਸੇ ਰੋਲਰ ਕੋਸਟਰ ਨਾਲ ਸੰਬੰਧਿਤ ਦੁਰਘਟਨਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ, ਫਿਰ ਵੀ ਇਸ ਘਟਨਾ ਨੇ ਮਨੋਰੰਜਨ ਰਾਈਡਾਂ ਲਈ ਸੁਰੱਖਿਆ ਮਾਪਦੰਡਾਂ ਦੇ ਸੰਘੀ ਨਿਗਰਾਨੀ ਦੀ ਲੋੜ ਨੂੰ ਉਜਾਗਰ ਕੀਤਾ ਹੈ।
5: ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਹਫ਼ਤੇ 19 ਅਕਤੂਬਰ ਦੇ ਰੈਫਰੈਂਡਮ ਤੋਂ ਪਹਿਲਾਂ ਅਲਬਰਟਾ ਵਿੱਚ 2 ਫੋਰਐਵਰ ਕੈਨੇਡੀਅਨ ਰੈਲੀਆਂ ਵਿੱਚ ਸ਼ਾਮਲ ਹੋਣ ਦਾ ਸੱਦਾ ਕਬੂਲ ਕਰ ਲਿਆ ਹੈ। ਕਾਰਨੀ ਵੀਰਵਾਰ ਨੂੰ ਕੈਲਗਰੀ ਅਤੇ ਸ਼ੁੱਕਰਵਾਰ ਨੂੰ ਐਡਮਿੰਟਨ ਵਿੱਚ ਇੱਕ ਇੱਕ ਰੈਲੀ ਵਿੱਚ ਸ਼ਾਮਲ ਹੋਣਗੇ। ਫੋਰਐਵਰ ਕੈਨੇਡੀਅਨ ਮੁਹਿੰਮ ਦੇ ਸੰਸਥਾਪਕ ਥੌਮਸ ਲੁਕਾਸਜ਼ੁਕ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਤੇ ਕਾਰਨੀ ਨੂੰ ਸੱਦਾ ਦਿੱਤਾ ਸੀ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਕਾਰਨੀ ਦਾ ਰੈਲੀਆਂ ਵਿੱਚ ਆਉਣਾ ਇਸ ਮੁਹਿੰਮ ਲਈ ਇੱਕ ਚੰਗਾ ਸੰਕੇਤ ਹੈ। ਲੁਕਾਸਜ਼ੁਕ ਨੇ ਕਿਹਾ, ਅੰਤ ਵਿੱਚ ਅਲਬਰਟਾ ਦੇ ਲੋਕ ਉਨ੍ਹਾਂ ਤੋਂ ਸੁਣਨਾ ਚਾਹੁਣਗੇ, ਕੁਝ ਲਟਕ ਰਹੇ ਮੁੱਦਿਆਂ ਨੂੰ ਹੱਲ ਕਰਨ ਲਈ ਸਾਧਨ ਹਨ ਅਤੇ ਕੁਝ ਮੁੱਦੇ ਹਨ ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੈ। ਅਲਬਰਟਾ ਦੀ ਪ੍ਰੀਮੀਅਰ
6: ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਤੁਸੀਂ ਦਿਨ ਵਿੱਚ 6 ਵਾਰ ਖਬਰਾਂ ਦਾ ਬੁਲੇਟਿਨ ਅਤੇ 2 ਵਾਰ ਵਿਸਤਾਰ ਵਿੱਚ ਖਬਰਸਾਰ ਸੁਣਦੇ ਹੋ। ਤੁਸੀਂ ਇਹ ਬੁਲੇਟਿਨ ਵਟਸਐਪ ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ।
2: ਲਓ ਵੀ ਆ ਗਿਆ ਤੁਹਾਡਾ ਸਾਹਿਬ, ਆਜੋ ਆਜੋ ਤਾਇਆ ਜੀ, ਲੰਘਿਓ ਲੰਘਿਓ, ਆ ਗਿਆ ਜੀ ਆ ਗਿਆ। ਲਓ ਜੀ ਆ ਪਹੁੰਚੇ ਆ, ਜਿੰਨੇ ਵੀ ਆਪਣੇ ਸਰੋਤੇ ਕੇਰਾਂ ਪਹੁੰਚੇ ਆ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਜੀ ਆਇਆਂ ਨੂੰ ਸਵਾਗਤ ਕਰਦੇ ਆ, ਖੈਰ ਮਕਦਮ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਵੀ ਕਰਦੇ ਆ ਕਿ ਜਿਹੜੇ ਆਪਣੇ ਸਰੋਤੇ ਆਪਾਂ ਨੂੰ ਰੋਜ਼ਾਨਾ ਸੁਣਦੇ ਆ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਜੀ ਆਇਆਂ
7: ਜੀ ਤਾਇਆ ਜੀ ਤੇ ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਗਏ। ਉਮੀਦ ਹੈ ਕਿ ਤੁਸੀਂ ਉਡੀਕਦੇ ਹੋਵੋਗੇ ਤੇ ਉਡੀਕ ਖਤਮ ਹੋ ਗਈ ਹੈ ਤੇ ਅਸੀਂ ਪਹੁੰਚ ਚੁੱਕੇ ਹਾਂ, ਬਾਰ ਜ਼ਰੂਰ ਜੀ ਪਹੁੰਚ ਗਿਆ। ਅਸਲ ਗੱਲ ਇਹ ਹੋ ਗਈ ਨਾ, ਮੌਸਮ ਗਿਆ ਵਾ ਬਦਲ ਜੀ, ਇਹ ਤਾਂ ਜੀ ਹੈ ਹੀ ਆ, ਬਦਲ ਤੇ ਗਿਆ ਹੀ ਮੌਸਮ। ਮੌਸਮ ਜਦੋਂ ਬਦਲ ਗਿਆ ਨਾ ਪੁੱਤ, ਉਦੋਂ ਆ ਨਜ਼ਲਾਂ ਜ਼ੁਕਾਮ ਹੋਰ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਹੁੰਦੀਆਂ ਜੀ। ਜਦੋਂ ਵੀ ਮੌਸਮ ਬਦਲ ਗਿਆ, ਇਹ ਸਾਰੀਆਂ ਵਰਾਇਟੀਆਂ ਜਦੋਂ ਬੰਦੇ ਨੂੰ ਆ ਕੇ ਵੜਦੀਆਂ ਜੀ। ਪਰ ਮੈਂ ਸਮਝਦਾ ਵੀ ਜਿਹੜਾ ਬੰਦਾ ਅਸਲ ਦੇ ਵਿੱਚ ਇਹ ਚੜ੍ਹਦੇ ਸਿਆਲ ਨੂੰ ਜਾਂ ਚੜ੍ਹਦੀ ਜਦੋਂ ਠੰਡ ਹੁੰਦੀ ਆ ਉਦੋਂ ਹੀ ਉਹਨੂੰ ਝੱਲ ਗਿਆ ਤੇ ਫਿਰ ਸਾਰਾ ਸਾਲ ਹੀ ਉਹ ਠੀਕ ਰਹੂਗਾ ਜੀ। ਬਿਲਕੁਲ ਤਾਂ ਜੀ ਠੀਕ ਤੁਹਾਡੀ ਗੱਲ। ਤੇ ਜੇ ਕਿਤੇ ਇਹੋ ਜਿਹਾ ਬਿਮਾਰ ਹੋ ਗਿਆ ਤੇ ਫਿਰ ਕੰਮ ਛੇਤੀ ਕਿਤੇ ਸੂਤ ਨਹੀਂ ਆਉਂਦਾ ਜੀ। ਇਸ ਕਰਕੇ ਮੈਂ ਤੇ ਇਹ ਸਮਝਿਆ ਵੀ ਆ, ਦੇਖਿਆ ਵੀ ਆ ਕਿ ਬੰਦੇ ਨੂੰ ਥੋੜਾ ਜਿਹਾ ਆਪਣੇ ਸਰੀਰ ਨੂੰ ਕਟੜਾ ਰੱਖਣਾ ਚਾਹੀਦਾ ਜੀ। ਐਸੀਆਂ ਤਕਲੀਫਾਂ ਐਸੀਆਂ ਸਮੱਸਿਆਵਾਂ ਸਰੀਰ ਨੂੰ ਜੇ ਆਉਂਦੀਆਂ, ਜਿਵੇਂ ਠੰਡ ਇੱਕਦਮ ਆ ਗਈ, ਗਰਮੀ ਇੱਕਦਮ ਆ ਗਈ, ਜੇ ਉਹ ਇਹਨਾਂ ਚੀਜ਼ਾਂ ਨੂੰ ਸਰੀਰ ਨੂੰ ਤਕੜਾ ਰੱਖੂ ਤੇ ਝੱਲ ਲਊਗਾ। ਵਰਨਾ ਨਜ਼ਰਾਂ ਹੀ ਕੰਮ ਜਿਹੜਾ ਹੁਣ ਹੋ ਗਿਆ ਇਹ ਸਾਰਾ ਸਾਲ ਹੀ ਨਹੀਂ ਮਗਰੋਂ ਹਟਦਾ ਜੀ। ਸਹੀ ਗੱਲ ਤਾਂ ਜੀ, ਮਗਰੋਂ ਨਾਸਾਂ ਚੋਈ ਜਾਣੀਆਂ, ਆਹੋ ਆਹੋ ਕਰੀ ਜਾਣਾ ਜਿਹੜੇ ਬੰਦੇ ਨੇ ਨਜ਼ਰਾਂ ਜ਼ੁਕਾਮ ਜਿੰਨਾ ਇਹ ਤੰਗ ਕਰ ਦੇਣਾ ਜੀ। ਮੈਂ ਸਮਝਦਾ ਵੀ ਹੋਰ ਕੋਈ ਬਿਮਾਰੀ ਜਾਂ ਨਜ਼ਰਾਂ ਜ਼ੁਕਾਮ ਜਾਂ ਸਿਰ ਜਿਹੜਾ ਦੁਖਦਾ, ਉਹ ਬੰਦਾ ਧਿਆਨ ਕਿਤੇ ਲਾ ਹੀ ਨਹੀਂ ਸਕਦਾ ਜੀ। ਜੇ ਤੂੰ ਕਿਤਾਬ ਚ ਅੱਖਰ ਪੜਿਆ ਤਾਂ ਨਾਸਾਂ ਚੋਈ ਜਾਣੀਆਂ, ਜੇ ਸਿਰ ਦੁਖਦਾ ਤਾਂ ਵੀ ਨਹੀਂ ਅੱਖਰਾਂ ਨੂੰ ਜੀ ਕਰਨਾ। ਇਸ ਕਰਕੇ ਜਿਹੜੀਆਂ ਸਮੱਸਿਆਵਾਂ ਵਾ ਜ਼ਿਆਦਾਤਰ ਠੰਡ ਨਾਲ ਜੁੜੀਆਂ ਜੀ। ਹੁਣ ਕਪੜਾ ਲੀੜਾ ਜਿੰਨਾ ਵੀ ਪਾ ਕੇ ਰੱਖਣਾ ਇਹ ਉਸ ਹਿਸਾਬ ਨਾਲ ਪਾ ਕੇ ਰੱਖਣਾ ਜਿਵੇਂ ਸਵੇਰਾ ਤੜਕਾ ਉਦੋਂ ਵੀ ਥੋੜੇ ਜਿਹੇ ਮੋਟੇ ਲੀੜੇ ਪਾਉਣੇ ਨੇ, ਸ਼ਾਮ ਵਾ ਰਾਤ ਵਾ ਉਦੋਂ ਵੀ ਥੋੜੇ ਜਿਹੇ, ਜਦੋਂ ਕਿਤੇ ਸਕੂਟਰ ਮੋਟਰਸਾਈਕਲ ਤੇ ਜਾਣਾ ਮਾੜਾ ਜਿਹਾ ਲੀੜਾ ਮੋਟਾ ਪਾ ਲੈਣਾ ਚਾਹੀਦਾ ਜੀ। ਇਹਦਾ ਨੁਕਸਾਨ ਤਾਂ ਕੋਈ ਨੀ, ਪਹਿਲਾਂ ਪਹਿਲਾਂ ਸਾਰੇ ਕਹਿੰਦੇ ਕੁੱਕਾ ਨੀ ਨਾ ਵੀ ਇਹਨੂੰ ਚੱਖਾ ਚੰਗਾ ਏ, ਕਾਂਬਾ ਪੈਂਦਾ ਚੰਗਾ ਏ, ਪਹਿਲਾਂ ਹੀ ਇਹਨੂੰ ਮਤਲਬ ਠੰਡ ਖਰੇ ਜ਼ਿਆਦੀ ਲੱਗਦੀ ਆ। ਜੇ ਕੋਈ ਕਹਿੰਦਾ ਤਾਂ ਕਹੀ ਜਾਵੇ ਜੀ, ਉਹਦੀ ਪਰਵਾਹ ਨਾ ਮੰਨੋ ਜੀ, ਕਿਉਂਕਿ ਕਹਿਣ ਵਾਲੇ ਨਾ ਬਹੁਤ ਇਹ ਕਹਿੰਦੇ ਰਹਿੰਦੇ ਆ। ਇਹ ਤਾਂ ਚਲੋ ਛੋਟੀ ਜਿਹੀ ਧਾਰਨਾ, ਜੀਵਨ ਚ ਜਦੋਂ ਵੀ ਕੁਛ ਨੀ ਕੁਛ ਕਰਨਾ ਜੀ, ਕਹਿਣ ਵਾਲਿਆਂ ਨੇ ਪਹਿਲਾਂ ਰੌਲਾ ਪਾ ਉੱਠਣਾ। ਇਹ ਜਿਵੇਂ ਅੱਗੇ ਪੁਰਾਣੇ ਗੱਲ ਸੁਣਾਉਂਦੇ ਹੁੰਦੇ ਸੀ, ਹੈ ਤੇ ਮਨੋ ਬਣਾਈਆਂ ਹੋਈਆਂ ਗੱਲਾਂ, ਕਹਿੰਦੇ ਵੀ ਕੋਈ ਬੰਦਾ ਤੁਰਿਆ ਜਾ ਰਿਹਾ ਸੀ, ਕਿਉਂਕਿ ਉਦੋਂ ਭੂਤ ਚੁੜੇਲ ਤਾਂ ਕੋਈ ਹੈ ਹੀ ਨੀ, ਕੋਈ ਨਾ ਇਹ ਮੰਨੀ ਜਾਂਦੀ ਆ। ਇਹਦੇ ਕੋਈ ਜਾਣ ਰਿਹਾ ਸੀ, ਉਹ ਪਿੱਛੋਂ ਨੂੰ ਆਵਾਜ਼ਾਂ ਜਿਹੀਆਂ ਆਈਆਂ ਤੇ ਸਿਆਣੇ ਕਿਸੇ ਨੇ ਕਿਹਾ ਸੀ ਵੀ ਜਦੋਂ ਪਿੱਛਿਓ ਆਵਾਜ਼ ਆਵੇ ਤੇ ਪਿੱਛੇ ਨੀ ਵੇਖਣਾ, ਜੇ ਭੂਤ ਚੁੜੇਲ ਨੂੰ ਦੇਖ ਲਿਆ ਤੁਸੀਂ ਉਹ ਤੁਹਾਨੂੰ ਚਿੰਬੜ ਜਾਣਾ। ਵਾਜਾਂ ਮਾਰੀ ਜਾਵੇ ਫਲਾਨਿਆ ਤੇਰਾ ਨਾਂ ਲੈ ਕੇ ਜਾਂ ਕੁਛ ਬੋਲਣਾ ਨੀ ਪਿੱਛੇ ਮੁੜ ਕੇ ਤੇ ਭੂਤ ਚੜੇ ਤੁਹਾਡਾ ਕੁਛ ਨੀ ਵਿਗਾੜ ਸਕਦੇ, ਤੁਸੀਂ ਚਲ ਜਾਣਾ। ਕਹਿਣ ਦਾ ਮਤਲਬ ਆ ਕਿ ਇਹ ਜੇ ਆਪਾਂ ਦੀਨ ਦੁਨੀਆਂ ਚ ਤੇ ਇਨਸਾਨੀਅਤ ਜੇ ਆਪਾਂ ਇੱਥੇ ਵੀ ਵਰਧਮਾਨ ਚ ਗੱਲ ਸ਼ੁਰੂ ਕਰ ਲਈਏ, ਉੱਥੇ ਵੀ ਇਹ ਚੀਜ਼ ਲਾਗੂ ਹੁੰਦੀ ਵੀ ਤੁਸੀਂ ਚਾਰ ਪਿੱਛੋਂ ਦੁਨੀਆਂ ਵਾਜਾਂ ਮਾਰੇ, ਤੁਸੀਂ ਆਹ ਕੀਤਾ, ਤੁਸੀਂ ਏਦਾਂ ਨੀ ਕੀਤਾ, ਤੁਸੀਂ ਆਹ ਵਾ, ਤੁਸੀਂ ਉਹ ਇਹ ਸਮਝੋ ਜਿੱਦਾਂ ਭੂਚੜੇ ਪਿੱਛੋਂ ਵਾਜਾਂ ਮਾਰਦੀ ਤੇ ਬੰਦਾ ਨਹੀਂ ਵੇਖਦਾ ਤੇ ਬਚਿਆ ਨਹੀਂ, ਦੁਨੀਆਂ ਵੀ ਪਿੱਛੋਂ ਕਈ ਕੁਛ ਕਹੀ ਜਾਵੇ ਤੇ ਜੇ ਬੰਦਾ ਪਿੱਛੇ ਨਹੀਂ ਮੁੜ ਕੇ ਵੇਖਦਾ ਤਾਂ ਬੰਦਾ ਬਚਿਆ ਰਹਿੰਦਾ। ਰਮਾ ਪਿੱਛੇ ਮੁੜ ਕੇ ਵੇਖ ਲਿਆ ਤਾਂ ਕੁੜੀ ਆਪਣੀ ਆਈ ਹੋਈ ਹੈ ਜੀ ਤਾ ਜੀ, ਜੇ ਨਾ ਵੇਖਦੇ ਤੇ ਉਹਨੇ ਖੜੀ ਰਹਿਣਾ। ਆ ਜਾ ਪੁੱਤ, ਲੰਘਿਆ ਲੰਘਿਆ ਮੇਰਾ ਪੁੱਤ, ਆ ਜਾ ਜੀ।
8: ਸਤਿ ਸ੍ਰੀ ਅਕਾਲ,
7: ਸਤਿ ਸ੍ਰੀ ਅਕਾਲ,
8: ਸਤਿ ਸ੍ਰੀ
7: ਅਕਾਲ ਜੀ। ਹੋਰ ਸੁਣਾਓ, ਸਿਹਤ ਠੀਕ ਨੇ?
8: ਹਾਂਜੀ, ਤੁਸੀਂ ਆਪਣਾ ਸੁਣਾਓ।
7: ਮੈਂ ਕਿਹਾ ਜੀ ਸਾਡਾ ਤੇ ਕਹਾਂ ਪਾਈ ਵਾਲੀ ਬਾਤ ਹੋਈ ਪਈ ਆ, ਮੈਂ ਹੁਣੇ ਗੱਲ ਕਰਦਾ ਹਟਿਆ
8: ਜੀ।
7: ਮੈਂ ਕਿਹਾ ਵੀ ਸਿਆਲ ਚੜ ਗਿਆ ਇੱਕ ਦੇ ਆਲੇ ਦੁਆਲੇ ਆਪਣੇ ਨਾ ਦੂਰ ਨੇੜੇ ਦੇ ਸ਼ਹਿਰਾਂ ਚ ਗੜੇ ਬੜੇ ਪੈ ਗਏ,
8: ਬਹੁਤ ਜ਼ਿਆਦਾ ਪੈ ਜੀ, ਬਹੁਤ
7: ਨੁਕਸਾਨ ਉਹਨੇ ਫਸਲਾਂ ਦਾ ਵੀ ਕੀਤਾ ਤੇ ਨੁਕਸਾਨ ਇਹ ਵੀ ਆ ਵੀ ਹੁਣ ਠੰਡ ਵੱਧ ਗਈ ਆ
8: ਬਹੁਤ, ਇਕਦਮ ਹੀ ਐਤਵਾਰ ਦਾ ਬਹੁਤ ਹੀ ਠੰਡ ਵੱਧ ਗਈ
7: ਐਤਵਾਰ। ਤੇ ਮੈਂ ਉਹ ਗੱਲ ਕਰਦਾ ਸੀ ਵੀ ਮੇਲਾ ਸਹੀ ਵੇਖਿਆ ਗਿਆ ਆਪਣੇ ਕੋਲ,
8: ਹਾਂਜੀ ਹਾਂਜੀ,
7: ਤੇ ਦੂਜੇ ਦਿਨ ਮੀਂਹ ਮੈਂ ਵਰਤ ਰਿਹਾ,
8: ਦੂਏ ਦਿਨ ਮੀਂਹ ਵੀ ਵਰਤ ਰਿਹਾ ਜੀ, ਤੇ ਦੂਏ ਦਿਨ ਬਹੁਤ ਸਾਰੇ ਕਾਰਜ ਰਹਿ ਵੀ ਗਏ ਅਧੂਰੇ
7: ਜੀ, ਫੇਰ ਉਹ ਤੇ ਰਹਿ ਗਏ ਸੀ ਤੇ ਇਸ ਕਰਕੇ ਦੋ ਦਿਨ ਮਹਾਰਾਜ ਨੇ ਮੇਲਾ ਉਖਾਤਾ, ਨਹੀਂ ਤਾਂ ਜੇ ਮੇਲੇ ਚ ਮੀਂਹ ਪੈ ਜਾਂਦਾ ਨਾ
8: ਜੀ। ਮੰਡੀਆਂ ਦੇ ਵਿਚ ਬੜਾ ਬੁਰਾ ਹਾਲ ਆ,
7: ਹਾਲ ਬੁਰਾ ਹੀ ਆ, ਆਪਾਂ ਜ਼ਿਕਰ ਕੀਤਾ ਵੀ ਇਹ ਬੇਮੌਸਮਾ ਮੀਂਹ ਆ ਜਿਦਾਂ ਗੇਂਦਾ ਹੁੰਦੀਆਂ ਆ ਜਿਹੜੀਆਂ ਕ੍ਰਿਕਟ ਦੀਆਂ ਹੁੰਦੀਆਂ ਏਡੇ ਏਡੇ ਗੜੇ, ਪਤਾ ਨੀ ਤਾਜੀ ਐਤਕੀ ਤੇ ਬਾਹਲਾ ਜਿਆਦਾ
8: ਕਹਿਰ ਸੀਗਾ
7: ਕੁਦਰਤ ਦੇ ਉੱਤੇ, ਕੋਈ ਜ਼ੋਰ ਨਹੀਂ ਜੇ ਆਪਾਂ ਕਹੀਏ ਕੁਦਰਤ ਤੇ ਸਾਡਾ ਕੋਈ ਜ਼ੋਰ ਆ।
8: ਮੈਂ ਦੇਖਿਆ ਉਦਾਂ ਵੈਸੇ ਕਦੇ ਕੁਦਰਤ ਦੀ ਮਾਰ ਹੁੰਦੀ ਆ ਤੇ ਕਈ ਵਾਰ ਇਵੇਂ ਵੀ ਮਾਰ ਪੈ ਜਾਂਦੀ ਹੈ ਕਿ ਮਤਲਬ ਸਾਰਾ ਕੁਝ ਬਣਿਆ ਤਣਿਆ ਫਸਲ ਵੀ ਹੈ ਉਹਦਾ ਰੇਟ ਨਹੀਂ ਬਣਦਾ, ਦੋਵੇਂ ਪਾਸੇ ਸੰਗੀ ਘੁੱਟ ਹੁੰਦੀ ਆ ਕਿਸਾਨ ਦੀ।
7: ਦੇਖੋ ਜੀ ਇਹ ਤੇ ਤੇਰੀ ਗੱਲ ਸੱਚੀ ਆ, ਕਿਸਾਨ ਤੇ ਵਿਚਾਰਾ ਦੋਵੇਂ ਪਾਸੇ ਹੀ ਫਸਿਆ ਹੀ ਰਹਿੰਦਾ ਤੇ ਕਿਸਾਨ ਤੇ ਕਿਸਾਨੀ ਨੂੰ ਬਚਾਉਣ ਲਈ ਯਤਨ ਤੇ
8: ਕਰਦਮ। ਹੁਣ ਠੰਡ ਆ ਗਈ ਆ, ਇੱਕ ਜਿਹੜਾ ਮੀਂਹ ਪਿਆ ਵਾ ਚਲੋ ਇਹ ਮੰਨ ਲੈਂਦੇ ਵੀ ਜਿਹੜਾ ਘੱਟਾ ਵੱਟਾ ਹਜੇ ਹੈਗਾ ਵਾ ਨਾ ਉਹ ਚੱਲ ਉਤਰ ਗਿਆ, ਪਰ ਦੂਜੇ ਬੰਦੇ ਝੋਨੇ ਦੀ ਫਸਲ ਤੇ ਹੁਣ ਉਹਦੀ ਕਟਾਈ ਵੀ ਲੇਟ ਹੋ ਗਈ, ਜਿਹੜਾ ਮੰਡੀ ਜੀ ਉਹ ਜਿਹੜੀ ਆ ਠੰਡ ਇਕਦਮ ਹੋ ਗਈ ਆ, ਇਹਨੇ ਡਾਕਟਰਾਂ ਦੇ ਕਿਹੜੇ ਵਿਚਾਰੇ ਦਵਾਉਣੇ ਆ,
7: ਇਹਨੇ ਦਵਾਉਣੇ ਦਵਾਉਣੇ ਆ, ਇਹਦੇ ਚ ਕੋਈ ਦੋ ਰਾਏ ਵਾਲੀ ਗੱਲ ਨਹੀਂ।
8: ਮੈਂ ਕਿਹਾ ਚਕਰ ਭੁੰਡੀਆਂ ਕੱਢ ਦੇਣੀਆਂ ਪੂਰੀਆਂ ਨੇ
7: ਇਹਦੇ ਚ ਨਾ, ਆਪਾਂ ਇਹ ਕਹਿਣਾ ਚਾਹੁੰਦੇ ਆ ਬਈ ਇੱਕ ਤੇ ਲੀੜਾ ਲਿੱਤਾ ਆਪਣਾ ਸਵੇਰੇ ਤੇ ਸ਼ਾਮ ਨੂੰ
8: ਸਫ਼ਰ
7: ਦੇ ਦੌਰਾਨ ਖਾਸ ਕਰਕੇ ਥੋੜਾ ਜਿਹਾ ਪੂਰੀਆਂ ਬਾਹਾਂ ਦਾ ਪਾ ਕੇ ਰੱਖੋ ਜਾਂ ਮੋਟਾ ਪਾ ਕੇ ਰੱਖੋ। ਹੁਣ ਬਾਹਰਲੇ ਮੁਲਖਾਂ ਚ ਸੁਣਦੇ ਉੱਥੇ ਹੁਣ ਜਿੱਦਾਂ ਆਸਟ੍ਰੇਲੀਆ ਚ ਗਰਮੀ ਆ ਉਦਾਂ ਠੰਡ ਵਾ, ਹੁਣ ਗਰਮੀ ਹੋ ਰਹੀ ਹੈ ਜਿੱਦਾਂ ਆਪਣੀ ਠੰਡ ਹੋ ਰਹੀ ਆ ਉਦਾਂ ਦੇ ਮੌਸਮ ਗਰਮ ਵੱਲ ਨੂੰ ਜਾ ਰਿਹਾ। ਆਪਾਂ ਉਹਨਾਂ ਦੇ ਉਲਟੀ ਚੱਲਦੇ ਆ
8: ਜਾਂ
7: ਕਹਿ ਲਓ ਵੀ ਜਿੱਦਾਂ ਠੰਡ ਆਪਾਂ ਧਾਰੀ ਉਹਨਾਂ ਨੂੰ ਦਿੱਤੀ ਤੇ ਹੁਣ ਲੈ ਲਈ ਆ। ਬਾਕੀ ਸ਼ਹਿਰਾਂ ਜਿੱਦਾਂ ਆਸਟ੍ਰੇਲੀਆ ਹੋਇਆ ਆਪਣਾ ਇਟਲੀ ਹੋਇਆ ਜਰਮਨ ਹੋਇਆ ਕੈਨੇਡਾ ਅਮਰੀਕਾ ਹੋਇਆ ਇੰਗਲੈਂਡ ਚ ਸਦਾ ਹੀ ਠੰਡ ਰਹਿੰਦੀ
8: ਜੀ,
7: ਉਧਰ ਵੀ ਮੌਸਮ ਬਦਲਿਆ ਉਹ ਆਪਣੇ ਅਨੁਸਾਰ ਹੀ ਹੈ ਕਿ ਆਸਟ੍ਰੇਲੀਆ ਜਿਹੜਾ ਉਲਟ ਚੱਲਦਾ। ਮੈਂ ਭਜੇ ਨੂੰ ਛੇੜਦਾ ਮੈਂ ਕਿਹਾ ਆਸਟ੍ਰੇਲੀਆ ਦੇ ਕਿਤੇ ਪੱਕੇ ਵਸਨੀਕ ਹੁੰਦੇ ਚੁੱਪ ਕਰਕੇ ਜਦੋਂ ਬਾਹਲੀ ਠੰਡ ਲੱਗੇ ਤੇ ਉਧਰ ਚੱਲ ਜਾਵੇ, ਉਧਰ ਬਾਹਲੀ ਗਰਮੀ ਲੱਗੇ ਤੇ ਇੱਧਰ ਆ
8: ਜਾਵੇ,
7: ਤੇ ਜਾਂ ਫਿਰ ਮੌਸਮ ਹੀ ਨਾ ਠੰਡ ਦਾ ਨਾ ਗਰਮੀ ਦਾ ਜਦੋਂ ਇੱਥੋਂ ਫਰਵਰੀ ਕੁ ਪੈਂਦਾ ਇੱਧਰ ਆ ਜਾਵੇ, ਜਦੋਂ ਉਧਰ ਇੱਦਾਂ ਦਾ ਮੌਸਮ ਹੁੰਦਾ ਤੇ ਉਧਰ ਚੱਲ ਜਾਵੇ।
8: ਜਿਹੜੇ ਉਧਰੋਂ ਆ ਰਹੇ ਨਾ ਇਹਨਾਂ ਦਿਨਾਂ ਦੇ ਵਿੱਚ ਉਹ ਇੱਧਰ ਆਣ ਕੇ ਤੇ ਇਕਦਮ ਹੀ ਉਹ ਜਦੋਂ ਮੌਸਮ ਤਬਦੀਲੀ ਹੈ ਨਾ ਤੇ ਉਹ ਆਉਂਦੇ ਵਿਚਾਰੇ ਘੁੰਮਣ ਫਿਰਨ ਉਹ ਮੁੜ ਕੇ ਫਿਰ ਡਾਕਟਰਾਂ ਦੇ ਚੱਕਰ ਦਾ ਘਰੇ ਡਾਕਟਰਾਂ ਦੇ ਚੱਕਰ ਬਸ ਇੰਨਾ ਕੁ ਰਹਿ ਜਾਂਦਾ ਉਹਨਾਂ ਦਾ।
7: ਇਹ ਤੇਰੀ ਗੱਲ ਠੀਕ ਆ,
8: ਜਿਹੜੇ ਉਧਰ ਬਾਹਰ ਵੱਡੀਆਂ ਕੰਟਰੀਆਂ ਚ ਵੀ ਗਏ ਹੋਏ ਆ ਉਹ ਆਉਂਦੇ ਸਿਆਲਾਂ ਦੇ ਵਿੱਚ ਆ,
7: ਜ਼ਿਆਦਾਤਰ ਸਿਆਲਾਂ ਜਾਣ ਦਾ ਉਹਨਾਂ ਦਾ ਇਹ ਵੀ ਕਾਰਨ ਕਿ ਗਰਮੀਆਂ ਚ ਮੱਖੀਆਂ
8: ਮੱਛਰ
7: ਗਰਮੀ
8: ਲਾਈਟ
7: ਦਾ ਮੁੜ ਜਾਣਾ। ਹੁਣ ਜਦੋਂ ਕੋਈ ਆਉਂਦਾ ਅਗਲਾ ਬਾਜ਼ਾਰ ਵੀ ਜਾਂਦਾ, ਭੈਣ ਭਰਾ ਕੋ ਵੀ ਜਾਂਦਾ, ਵਿਆਹ ਸ਼ਾਦੀ ਵੀ ਦੇਖਣਾ ਚਾਹੁੰਦਾ। ਜਿਹੜਾ ਗਰਮੀਆਂ ਇਹਨਾਂ ਦਾ ਭਰਾ ਆ ਗਿਆ ਉਹ ਨਾ ਤੇ ਦੁਪਹਿਰ ਨੂੰ ਕਿਤੇ ਨਿਕਲ ਹੀ ਸਕਦਾ ਨਾ ਉਹਨੂੰ ਕੋਈ ਵਿਆਹ ਸ਼ਾਦੀ ਆਉਣੀ। ਪੀਰਾਂ ਪੈਗੰਬਰਾਂ ਦੇ ਕੋਈ ਮੇਲੇ ਜਾਂ ਉਸਰ ਜਿਹੜੇ ਉਹ ਜਰੂਰ ਆਉਂਦੇ ਆ, ਜੇ ਕੋਈ ਨਗਰ ਦੇ ਵਿੱਚ ਕੋਈ ਲੋਕਲ ਮੇਲਾ ਹੋਵੇ ਜਾਂ ਆਲੇ ਦੁਆਲੇ ਮੇਲਾ ਉਹ ਤੋਂ ਵੇਖ ਸਕਦੇ ਆ, ਪਰ ਜੇ ਤੂੰ ਕਵੇ ਉਹ ਵਿਆਹ ਦੇਖ ਲੈਣਗੇ ਮੰਗਣਾ ਨੀ ਅਗਲੇ ਕਰਦੇ ਉਹਨਾਂ ਦੇਣਾ ਹੀ ਆ। ਇੰਨੀ ਗਰਮੀ ਚ ਅਗਲੇ ਕਹਿੰਦੇ ਮੇਕਅਪ ਲਿਆ ਸੀਗਾ ਤੂੰ ਉਦਾਂ ਪਤਾ ਨੀ ਲੱਗਣਾ
8: ਠੰਡਾ ਮੌਸਮ ਹੁਣ ਸਾਰਾ ਕੁਝ ਹੈਗਾ ਪੈਸਾ ਤੇ ਹੈਗਾ ਪਰ ਹੁਣ ਹਾਂ ਮੇਕਅਪ ਵਾਲਾ ਰਫੜ
7: ਇਹਦਾ ਉਦਾਂ ਜੇ ਦੇਖੀਏ ਪੈਲਸਾਂ ਦੇ ਵਿਚ ਏਦਾਂ ਬਣਾ ਦਿੰਦੇ ਸ਼ਿਮਲਾ ਹੀ
8: ਸ਼ਿਮਲਾ ਬਣਾ
7: ਦਿੰਦੇ ਜਿਹੜਾ ਪਿੱਛੋਂ ਆਉਣੇ ਬੰਦੇ ਉਹਨਾਂ ਨੂੰ ਇਹ ਉਦੋਂ ਔਖਾ ਕੋਈ ਵੀ ਜਿਹੜਾ ਕੋਈ ਤਿਆਰ ਹੋਇਆ ਉਹ ਤਿਆਰ ਹੋਇਆ ਮਗਰੋਂ ਰਹਿੰਦਾ ਨਹੀਂ ਨਾ।
8: ਸਹੀ ਗੱਲ ਸਹੀ ਗੱਲ,
7: ਜੇ ਤੂੰ ਪੈਲਸੇ ਚ ਘੁਮਾਈ ਫਿਰੋ ਫਿਰ ਤੂੰ ਠੀਕ ਵਾ
8: ਤੇ ਜੇ ਅੰਦਰ ਅੰਦਰ
7: ਹਾਂਜੀ
8: ਬਾਹਰ ਤੋਂ ਵੀ ਨੀ ਬੈਠ ਸਕਦੇ
7: ਬਾਹਰ ਵਾਲਾ ਤੇ ਤੂੰ ਪੁੱਛੇ ਨਾ ਫਿਰ ਉਹ ਜਿੱਦਾਂ ਉਹ ਜਿਹੜੇ ਪੈਸੇ ਲਾਏ ਅਗਲੇ ਤੇ ਹੁਣ ਪਿਘਲ ਜਾਂਦੇ ਆ ਨਾਲੇ ਜਿਹੜਾ ਕੰਮ ਕਰ ਆ ਨਾ ਵਿਆਹ ਦੇ ਵਿਚ ਕਈ ਹੁੰਦੇ ਨੇ ਗਰਮੀ ਭੱਜ ਦੌੜ ਇੰਨੀ ਨੀ ਹੁੰਦੀ। ਮੈਨੂੰ ਕਿਸੇ ਨੇ ਪੁੱਛਿਆ ਤੁਹਾਨੂੰ ਮੌਸਮ ਕਿਹੜਾ ਚੰਗਾ ਲੱਗਦਾ ਠੰਡ ਦਾ ਗਰਮੀ ਦਾ,
8: ਮੈਨੂੰ ਗਰਮੀ
7: ਮੈਂ ਕਿਹਾ ਬਈ ਹਾਂਜੀ ਮੈਂ ਕਿਹਾ ਬਈ ਮੌਸਮ ਤੇ ਦੋਨੋਂ ਵਧੀਆ ਵਾ ਪਰ ਜੇ ਖਾਣੇ ਪੀਣੇ ਵਾਲੇ ਦੇ ਸ਼ੌਕੀਨ ਆ ਜਿਹੜਾ ਸ਼ੌਕੀਨ ਆ ਉਹ ਸਿਆਲ ਚੰਗਾ
8: ਸਿਆਲ ਹਾਂ ਖਾਣੇ ਪੀਣੇ ਨੂੰ ਸਿਆਲ
7: ਕਿਉਂਕਿ ਜਿੰਨੀਆਂ ਵਰਾਇਟੀਆਂ ਸਿਆਲਾਂ ਨੂੰ ਮਿਲਣੀਆਂ ਉਨੀਆਂ ਗਰਮੀਆਂ
8: ਸਾਗ ਗਾਜਰਾਂ
7: ਜਿਹੜਾ ਕੋਈ ਮਿਲੇਗਾ
8: ਮੇਥੇ
7: ਪਾਲਾ ਜਿਹੜਾ ਮੰਨਦਾ
8: ਉਹਨੂੰ ਗਰਮੀ ਪਸੰਦ ਆ
7: ਉਹਨੂੰ ਗਰਮੀ ਉਹ ਕਹਿੰਦਾ
8: ਮੈਂ ਪਾਲਾ ਮੰਨਦੀ ਮੈਨੂੰ ਗਰਮੀ ਪਸੰਦ ਆ।
7: ਆਹੋ ਕਈ ਕਹਿੰਦੇ ਚਿੜੀ ਆਈ ਤੇ ਮੈਂ ਕਿਹਾ ਨਾਲ ਥੋੜਾ ਜਿਹਾ ਕੀ ਫਿਰਨੀ ਆ ਉਸ ਫਿਰ ਜਦੋਂ ਬੰਦਾ ਪੈਣ ਲੱਗਾ ਤੂੰ ਪੈ ਗਿਆ ਤੂੰ ਉਹਨੂੰ ਉੱਠਣ ਨੂੰ ਚੇਤ ਨੀ ਕਰ ਸਿਆਲ ਬੰਦੇ ਨੂੰ ਆਲਸੀ ਬਣਾਉਂਦਾ ਪਰ ਇਹ ਆ
8: ਪਰ ਸਿਆਲ ਖੁਰਾਕ ਵਾ ਨਾ ਉਹ ਬੰਦੇ ਨੂੰ ਭਜਾ ਦਿੰਦੀ ਆ
7: ਪਰ ਇਹ ਇੱਕ ਚੰਗੀ ਚੀਜ਼ ਇਹ ਆ ਵੀ ਸਿਆਲ ਨੂੰ ਸਰੀਰ ਆਰਾਮ ਦੀ ਅਵਸਥਾ ਚ ਚਲੇ ਜਾਂਦਾ।
8: ਤਾਂ ਜੀ ਸਿਆਲਾਂ ਤੋਂ ਮੈਨੂੰ ਚੇਤਾ ਆ ਗਿਆ ਇਹਦਾ ਇੱਕ ਸਾਡਾ ਵੀਰ ਸੀ ਕਹਿੰਦਾ ਸਿਆਲਾਂ ਦਾ ਵੀ ਕੀ ਫਾਇਦਾ ਜਦ ਤੱਕ ਬੰਦੇ ਨੇ ਨਿੱਘਾ ਹੋਣਾ ਫੇਰ ਇਹਨੂੰ ਬਾਥਰੂਮਾਂ ਨੂੰ ਭੱਜਣਾ ਪੈਂਦਾ
7: ਉਹ ਤੇ ਚਲੋ ਬਾਹਲਾ ਹੀ ਆਲਸੀ ਕੋ ਹੋਣਾ ਵਾ ਬਾਥਰੂਮ ਜਿਹੜੇ ਨਾ ਆਪਣੇ ਘਰਾਂ ਚ ਆਪਦੇ ਅੰਦਰਾਂ ਚ ਬਣੇ
8: ਔਖਾ
7: ਕਹਿਣ ਦਾ ਮਤਲਬ ਉਹ ਵੀ ਮੇਰੇ ਲੱਗਦਾ ਹੁੰਦਾ ਵੀ ਕਈ ਵਾਰ ਆਲਸੀ ਬੰਦੇ ਦੇ ਹੀ ਕੰਮ ਆ,
8: ਬਹੁਤ ਵੱਡੇ ਆਲਸੀ ਦੇ
7: ਮੇਰੇ ਕਾ ਕੁਛ ਜਿਹੜਾ ਕਹਿੰਦਾ ਹੋਣਾ ਉੱਠਿਆ ਨੀ ਜਾਣਾ
8: ਚਾਹੀਦਾ, ਬਾਹਰ ਖੁੱਲੇ ਐਸੇ ਹੋਣਾ ਚਾਹੀਦਾ, ਮਤਲਬ ਤੁਰ ਕੇ ਜਾਵੇ ਹਨਾ, ਮਤਲਬ ਥੋੜਾ ਜਿਹਾ ਸੈਰ ਵੀ ਹੋ ਜਾਂਦੀ ਉਹ ਵੀ, ਮਤਲਬ ਬਿਮਾਰਾਂ ਵਾਲਾ ਹੀ ਆ ਵੀ ਜਿੱਦਾਂ ਹਸਪਤਾਲਾਂ ਦੇ ਵਿੱਚ ਹੁੰਦਾ ਹਨਾ ਕਮਰੇ ਚ ਹੁੰਦਾ ਬਹੁਤ ਵੈਸੇ ਲੱਗੇ ਕਿੰਨੇ ਹੁੰਦੇ ਸੀ ਖਾਣਾ ਬਹਿ ਕੇ ਘਰ ਖਾਓ ਆਰਾਮ ਨਾਲ ਖਾਓ, ਖੁੱਲੇ ਵਿੱਚ ਜਾਓ ਤੇ ਆਰਾਮ ਨਾਲ ਜਾਓ, ਹੁਣ ਤੇ ਘਰ ਵਿੱਚ ਵੱਧ ਖਾਣਾ ਬਾਹਰ ਵੱਧ
7: ਬਿਲਕੁਲ ਜਿਹੜਾ ਇਹ ਦੇਖੋ ਖਾਣਾ ਵੈਸੇ ਤਾਂ ਘਰ ਦਾ ਹੀ ਸਭ ਤੋਂ ਬਿਹਤਰ ਆ, ਹੁਣ ਤੁਸੀਂ ਇਹ ਜਾਣੋ ਵੀ ਘਰ ਦਾ ਖਾਣਾ ਜਿਹੜਾ ਉਹਦੇ ਚ ਤੁਹਾਨੂੰ ਪਤਾ ਵੀ ਤੁਸੀਂ ਘਿਓ ਕੀ ਪਾਇਆ,
8: ਹਾਂਜੀ ਨਾਲੇ ਪਿਆਰ ਪਾਇਆ ਹੁੰਦਾ,
7: ਹਾਂਜੀ
8: ਪਿਆਰ ਵੀ ਪਾਇਆ
7: ਪਿਆਰ, ਤੇ ਫਿਰ ਜੇ ਲੜਾਈ ਨਾ ਹੋਵੇ ਤੇ ਫਿਰ ਪਿਆਰ ਹੀ ਪਿਆਰ ਆ, ਜੇ ਡਾਂਗ ਛੋਟਾ ਚੱਲਦਾ ਵਾ ਤੇ ਫਿਰ ਤੇ ਉਹ ਬੰਦਾ ਉਦੋਂ ਤੋਂ ਖਾਂਦਾ ਬਾਹਰ ਚੰਗਾ ਲੱਗਦਾ ਜਦੋਂ ਉਹਦਾ ਯੂਨੀਵਰਸਿਟੀ ਦਾ ਚਕਾ ਹੀ ਬਾਹਰ ਦਿੱਤਾ, ਕਿਉਂਕਿ ਕਈ ਜਿਹੜੇ ਆ ਉਹ ਜੇ ਹੁਣ ਘਰ ਦੀ ਕਹੇ ਵੀ ਸ਼ਰਾਬ ਨਹੀਂ ਪੀਣੀ ਪੀ ਕੇ ਆ ਗਿਆ ਤੇ ਉਹਨੂੰ ਪਜਾਉਣਾ ਹੀ ਪਜਾਉਣਾ,
8: ਦੀਪੇ ਵਰਗਾ ਦੀਪਾ ਪੀਂਦਾ,
7: ਚਲੋ ਮੈਂ ਉਦਾਹਰਨ ਉਦਾਹਰਨ ਜਿਹੜਾ ਪੀਂਦਾ ਜਿਹੜਾ ਪੀਂਦਾ ਨਾ ਉਹਦੀ ਉਦਾਹਰਨ ਆਪਾਂ ਦੇ ਨੀ ਸਕਦੇ, ਕਿਉਂ ਕਿਉਂਕਿ ਜਿਹੜਾ ਪੀਂਦਾ ਉਹਨੂੰ ਕਹਿੰਦੇ ਕੋਈ ਨੀ, ਕਹਿੰਦੇ ਕੋਈ ਨੀ ਤੇ ਕਰਕੇ ਪੀਂਦਾ, ਜਿਹੜਾ
8: ਸਹੀ ਗੱਲ ਆ
7: ਜਿਹੜਾ ਪੀਂਦਾ ਇਹਦਾ ਮਤਲਬ ਤੇ ਪੱਕਾ ਵੀ ਉਹਨੂੰ ਕਹਿੰਦਾ ਕੋਈ ਨੀ ਤਾਂ ਹੀ ਪੀਂਦਾ ਨਾ, ਉਹਦੀ ਉਦਾਹਰਨ ਕੀ ਦੇਵਾਂਗੇ, ਉਦਾਹਰਨ ਤੁਸੀਂ ਦੇਵਾਂਗੇ ਜਿਹੜਾ ਪੀਂਦਾ ਨੀ ਪਰ ਪੀ ਕੇ ਆ ਗਿਆ, ਉਹਨੂੰ ਘਰੋਂ ਭਜਾਉਣਗੇ ਨਾ ਤੂੰ ਤਾਂ ਪੀਂਦਾ ਹੀ ਨੀ ਤੂੰ ਕਿਦਾਂ ਪੀ ਕੇ ਆ ਗਿਆ,
8: ਤੂੰ
7: ਤੇ ਸਾਰਿਆਂ ਨਾਲੋਂ ਚੰਗਾ ਸੀ ਤੇ ਤੂੰ ਹੀ ਸਾਰਿਆਂ ਨੂੰ ਮਾੜਾ ਹੋ ਗਿਆ,
8: ਬਣ ਗਿਆ
7: ਇਸ ਕਰਕੇ ਉਦਾਹਰਨ ਮੈਂ ਵੈਸੇ ਵਰਨਾ ਇੱਕ ਚੀਜ ਜਿਹੜੀ ਜ਼ਿਆਦਾ ਜ਼ਰੂਰੀ ਆ ਉਹ ਇਹ ਆ ਕਿ ਜਿਹੜੀ ਨਸ਼ਾ ਨਾ ਕੋਈ ਇਹਦਾ ਘਾਟਾ ਹੀ ਘਾਟਾ ਸਰੀਰ ਨੂੰ ਵੀ ਪੈਸੇ ਨੂੰ ਵੀ,
8: ਵੇਖੋ
7: ਹਾਂਜੀ
8: ਪਰਿਵਾਰ ਚ ਤਾਂ ਹੈਗਾ ਹੀ,
7: ਪਰਿਵਾਰ ਚ ਤੇ ਪੋਤੇ ਇਹ ਪੱਕੀ ਗੱਲ ਹੀ ਆ, ਜਿਹੜਾ ਪਰਿਵਾਰ ਆ ਨਾ ਇਹਦੇ ਲਈ ਸਭ ਤੋਂ ਜ਼ਰੂਰੀ ਆ ਕਿ ਬੰਦਾ ਚਲੋ ਮੈਂ ਇਹ ਨੀ ਕਹਿੰਦਾ ਸ਼ੌਕ ਆਪਣੇ ਪੂਰੇ ਕਰੋ ਪਰ ਸ਼ੌਕ ਸ਼ਰਾਬਾਂ ਜਾਂ ਨਸ਼ੇ ਦਾ ਨਾ, ਨਾ
8: ਸ਼ੌਕ ਦਾ
7: ਇਹ ਸ਼ੌਕ ਨੀ ਤਾਂ ਬਰਬਾਦੀ ਆ, ਸ਼ੌਕ ਰੱਖੋ
8: ਚੀਜ਼ ਜਿਹੜੀ ਖਾ ਕੇ ਤੁਸੀਂ ਘਰ ਦੇ ਵਿੱਚ ਪਿਆਰ ਹੀ ਨਾ ਰੱਖ ਸਕੋ
7: ਜੀ,
8: ਉਹ ਚੀਜ਼ ਖਾਣ ਦਾ ਵੀ ਡਰ ਫੜੇ ਮੂੰਹ,
7: ਬਿਲਕੁਲ
8: ਹਨਾ, ਜਿਹੜੀ ਚੀਜ਼ ਖਾ ਕੇ ਘਰ ਦੇ ਵਿੱਚ ਖੁਸ਼ੀ ਆਵੇ ਹੱਸੋ ਖੇਡੋ ਹਨਾ ਇੱਕ ਦੂਜੇ ਦੇ ਮਤਲਬ ਵਾਧੇ ਨੂੰ ਦੇਖ ਕੇ ਤੁਹਾਡੇ ਅੰਦਰ ਖੁਸ਼ ਹੋਵੇ ਉਹ ਚੀਜ਼ ਖਾਣ ਦਾ ਵੀ ਫਾਇਦਾ,
7: ਫਾਇਦਾ ਵੀ ਹੁੰਦਾ,
8: ਪੈਸਾ ਉੱਤੇ ਵੀ ਲੱਗਦਾ ਤੇ ਪੈਸਾ ਉੱਤੇ ਵੀ ਲੱਗਦਾ ਪਰ ਜੇ ਲੱਗਦਾ ਜਿਹਦੇ ਨਾਲ ਚਿਹਰਿਆਂ ਦੇ ਰੌਣਕ ਹੋਰ ਵਧੇ ਉਹ ਖਾਣ ਦਾ ਫਾਇਦਾ,
7: ਅਜੀ ਦੇਖੋ ਚੀਜ਼ ਤੇ ਤੁਹਾਡੀ ਗੱਲ ਸੱਚੀ ਆ, ਹੁਣ ਦੇਖੋ ਜਿੱਦਾਂ ਜਿੱਦਾਂ ਉਮਰ ਵੱਧਦੀ ਆ
8: ਜੀ
7: ਤੇ ਬੰਦੇ ਦੇ ਵਿੱਚ ਸ਼ਕਤੀ ਬੰਦੇ ਦੇ ਵਿੱਚ ਪਾਵਰ ਜਿਹੜੀ ਆ ਉਹ ਘਟਦੀ ਆ, ਤੁਸੀਂ ਨੋਟ ਕੀਤਾ ਹੁੰਦਾ ਕਿ ਜਿੱਦਾਂ ਜਿੱਦਾਂ ਉਮਰ ਵਧੂਗੀ ਸਰੀਰ ਦੀ ਤਾਕਤ ਘਟੂਗੀ, ਤੇ ਸਰੀਰ ਦੀ ਤਾਕਤ ਕਿਹਨੇ ਪੈਦਾ ਕਰਨੀ, ਸਰੀਰ ਦੀ ਤਾਕਤ ਪੈਦਾ ਕਰਨੀ ਖੁਰਾਕ ਨੇ,
8: ਚੰਗੀ ਖੁਰਾਕ ਨੇ,
7: ਚੰਗੀ ਖੁਰਾਕ ਖਾਓਗੇ ਚੰਗੀ ਖੁਰਾਕ ਦੇ ਵਿੱਚ ਜਿਹੜਾ ਨਸ਼ਾ ਪਤਾ ਉਹ ਤੋਂ ਬਚੋਗੇ ਤੇ ਫੇਰ ਹੀ ਤੁਸੀਂ ਮੈਂ ਸਮਝਦਾ ਵੀ ਜ਼ਿੰਦਗੀ ਚ ਮਾੜਾ ਮੋਟਾ ਅੱਗੇ ਵੱਧ ਸਕੋ,
8: ਦੇਖੋ ਹਨਾ ਨਸ਼ਾ ਸ਼ਬਦ ਵਾ ਇੱਕ ਪਰ ਇਹਦੇ ਵਿੱਚ ਲੋੜ ਤੋਂ ਭੈੜੀਆਂ ਆਦਤਾਂ ਵਾਲੀ ਚੀਜ਼ ਜਿਹੜੀ ਆ ਉਹ ਨੁਕਸਾਨਦਾਇਕ ਆ, ਨਸ਼ਾ ਪ੍ਰਸ਼ਾਦੇ ਦਾ ਵੀ ਆ ਸਾਨੂੰ ਉਹਦੇ ਤੋਂ ਬਿਨਾਂ ਸਾਨੂੰ ਧਜਾ ਨੀ ਆਉਂਦਾ, ਨਸ਼ਾ ਗੁਰੂ ਦੇ ਦਰਸ਼ਨਾਂ ਦਾ ਵੀ ਆ ਜਿਹਦੇ ਤੋਂ ਬਿਨਾਂ ਸਕੂਨ ਨੀ ਆਉਂਦਾ ਸਾਨੂੰ ਹਨਾ, ਤੇ ਨਸ਼ਾ ਸਤਸੰਗ ਦਾ ਵੀ ਆ
7: ਬਿਲਕੁਲ,
8: ਤੇ ਨਸ਼ਾ ਪਰਿਵਾਰ ਦੇ ਵਿੱਚ ਹੱਸਣ ਖੇਡਣ ਦਾ ਵੀ ਆ ਤੇ ਨਸ਼ਾ ਚਾਹ ਦਾ ਵੀ ਤੇ ਨਸ਼ਾ ਪਾਣੀ ਦਾ ਵੀ ਆ, ਇਹ ਚੀਜ਼ਾਂ ਹੈਗੀਆਂ ਚੰਗੀਆਂ
7: ਜੀ ਚੰਗੀ ਚੀਜ਼ ਦਾ
8: ਹਨਾ, ਤੇ ਉਹ ਬੋਤਲਾਂ ਵਾ ਜਾਂ ਕੁਝ ਹੋਰ ਵਾ ਜਿਹੜਾ ਉਹ ਨਸ਼ੇ ਆ ਉਹ ਨਸ਼ੇ ਬਰਬਾਦੀ ਦੇ ਆ,
7: ਬਿਲਕੁਲ ਜੇ ਹੌਲੀ
8: ਹੌਲੀ ਹੌਲੀ ਹੌਲੀ ਘਰ ਨੂੰ ਹਨਾ ਨੀਵਾਂ ਨੂੰ ਖੋਖਲਾ ਕਰਕੇ ਤੇ ਛੱਤ ਡੇਗ ਦਿੰਦੀਆਂ, ਤੇ ਜਿਹੜੇ ਪ੍ਰਸ਼ਾਦੇ ਸਤਸੰਗ ਪਰਿਵਾਰ ਚ ਹੱਸਣਾ ਖੇਡਣਾ ਤੇ ਆਹ ਵਾਲੀਆਂ ਚੀਜ਼ਾਂ ਆ ਇਹ ਨੀਂਦ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਦੀਆਂ,
7: ਬਿਲਕੁਲ ਠੀਕ ਤੁਸੀਂ ਗੱਲ ਕੀਤੀ ਆ ਇਸੇ ਤਰੀਕੇ ਦੇ ਨਾਲ ਹੀ ਆ,
8: ਕਹਿੰਦੇ ਕਈ ਵਾਰ ਮੈਂ ਦੇਖਿਆ ਕਈਆਂ ਚ ਕਈ ਹਨਾ ਮਤਲਬ ਚੌਲ ਖਾ ਲੈਣਗੇ ਤੇ ਮੁੜ ਕੇ ਰੋਟੀ ਨੀ ਖਾਣਗੇ,
7: ਅੱਛਾ
8: ਕਈਆਂ ਦਾ ਹੈਗਾ ਕਹਿੰਦਾ ਚੌਲ ਵੀ ਮੈਂ ਖਾਣੇ ਆ
7: ਤੇ ਰੋਟੀ ਵੀ
8: ਖਾਣੀ ਵੀ ਨਾਲ ਖਾਣੀ ਖਾਣੀ,
7: ਕਈ ਕਹਿੰਦੇ ਨਾਲ ਮਿੱਠਾ ਵੀ ਹੋਵੇ
8: ਮਿੱਠਾ ਉਹਦੇ ਤਾਂ ਜ਼ਰੂਰੀ ਆ ਉਹਦੇ ਤੋਂ ਬਿਨਾਂ ਕਾਹਦੀ ਰੋਟੀ ਸੰਪੂਰਨ ਆ
7: ਜੀ,
8: ਜਿੰਨਾ ਚਿਰ ਮਿੱਠਾ ਨਾ ਮਗਰ ਖਾਈਏ,
7: ਮੈਨੂੰ ਡਾਕਟਰ ਕਹਿੰਦਾ ਮੈਂ ਡਰਸਾ ਵਾ ਮੈਂ ਨਾ ਜਦੋਂ ਰੋਟੀ ਪਾਣੀ ਖਾਣਾ ਮੈਨੂੰ ਨਾ ਆਦਤ ਵਾ ਮੈਂ ਗੁੜ ਥੋੜਾ ਜਿਹਾ ਖਾਣਾ ਹੀ ਖਾਣਾ,
8: ਹਾਂਜੀ
7: ਉਹ ਕਹਿੰਦਾ ਵੀ ਤਾਇਆ ਜਿਹੜਾ ਮਿੱਠਾ ਨਾ ਉਹ ਤੂੰ ਨੀ ਮੰਗਦਾ, ਤੇਰੇ ਸਰੀਰ ਦੇ ਵਿੱਚ ਬੈਕਟੀਰੀਆ ਹੁੰਦਾ ਨਾ ਉਹ ਮੰਗਦਾ।
8: ਗੁੱਡ ਬੈਕਟੀਰੀਆ ਬੈਡ ਬੈਕਟੀਰੀਆ
7: ਪਤਾ ਨੀ, ਗੁੱਡ ਬੈਡ ਉਹ ਕਹਿੰਦਾ ਵੀ ਉਹ ਮੰਗਦਾ। ਮੈਂ ਕਿਹਾ ਜੀ ਦੇਖੋ ਜੀ ਡਾਕਟਰ ਸਾਹਿਬ ਤੁਸੀਂ ਬੜੇ ਸਿਆਣੇ ਆ, ਅਸੀਂ ਤੁਹਾਡਾ ਆਦਰ ਸਤਿਕਾਰ ਕਰਦੇ ਆ
8: ਜੀ।
7: ਗੁੜ ਮੇਰਾ ਸਰੀਰ ਮੰਗਦਾ ਕੇ ਕੀ ਮੰਗਦੇ ਕੇ ਕਿਰਮ ਕੀਟਾਣੂ ਮੰਗਦੇ ਆ, ਆਨੰਦ ਤੇ ਮੈਂ ਹੀ ਲੈਂਦਾ,
8: ਆਨੰਦ ਤੇ ਮੈਂ ਹੀ ਲੈਂਦਾ ਸੀ।
7: ਉਹ ਤਾਂ ਨੀ ਵੀ ਕੀਟਾਣੂਆਂ ਨੂੰ ਆਨੰਦ ਆਉਂਦਾ, ਹਾਂਜੀ ਉਹ ਕਹਿੰਦਾ ਖਾਂਦੇ ਹੀ ਉਹ ਆ। ਮੈਂ ਡਾਕਟਰ ਸਾਹਿਬ ਮੈਨੂੰ ਡਾਕਟਰ ਬਦਲਣਾ ਪੈ ਜਾਣਾ,
8: ਸਹਿਮਤ
7: ਤੁਸੀਂ ਹੋ ਜਾਓ। ਨਹੀਂ ਕਹਿੰਦਾ ਨਹੀਂ ਇਹ ਉਹ ਬੈਕਟੀਰੀਆ ਮੰਗਦਾ ਚੀਜ਼ਾਂ, ਤੇ ਮੈਂ
8: ਆਪਣੀ ਫੱਟੀ ਤੋਂ ਟੱਸ ਤੋਂ ਮਸ ਨੀ ਹੋਏ।
7: ਉਹ ਆਪਣੇ ਹਿਸਾਬ ਨਾਲ ਮੈਂ ਇਹ ਸੋਚਦਾ ਵੀ ਉਹ ਸਹੀ ਸੀ ਕਿ ਹੋ ਸਕਦਾ ਮੰਗਦਾ ਹੀ ਹੋਵੇ ਭਾਈ। ਇਹਦੇ ਵਿੱਚ ਆਪਾਂ ਕਿਸੇ ਨੂੰ ਕਿੰਤੂ ਪ੍ਰੰਤੂ ਨਹੀਂ ਕਰਦੇ,
8: ਨਹੀਂ ਕਰ ਸਕਦੇ।
7: ਜਿਹੜਾ ਇਹ ਰਿਸਰਚ ਹੁੰਦੀ ਨਾ ਇਹ ਕਰਦੇ ਡਾਕਟਰ ਡਾਕਟਰਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸੁਭਾਵਕ ਆ ਉਹ ਕੁਛ ਨਾ ਖੋਜ ਪੱਤਰ ਕਰਦੇ ਰਹਿੰਦੇ
8: ਜੀ,
7: ਤੇ ਉਹਨਾਂ ਦੇ ਵਿੱਚੋਂ ਕੁਝ ਚੀਜ਼ਾਂ ਆਪਾਂ ਨੂੰ ਮੰਨ ਵੀ ਲੈਣੀਆਂ ਚਾਹੀਦੀਆਂ ਕਿਉਂਕਿ ਉਹਨਾਂ ਦੀ ਪੜ੍ਹਾਈ ਉਹਨਾਂ ਦੀ ਸਟੱਡੀ ਆ। ਆਪਾਂ ਕਈ ਜਾਣੇ ਨਾ ਇਹਨੂੰ ਬੜਾ ਪਤਾ, ਉਹਨੂੰ ਇਹਨੂੰ ਬੜਾ ਪਤਾ, ਉਹਨੂੰ ਬੜਾ ਪਤਾ, ਇਹ ਪਰ ਮੈਂ ਉਹਦੀ ਉਦੋਂ ਦੇ ਡਾਕਟਰ ਦੀ ਗੱਲ ਨੀ ਉਹ ਮੰਨੀ। ਮੈਂ ਫਿਰ ਬਾਅਦ ਚ ਮੰਨਿਆ, ਮੈਂ ਕਿਹਾ ਵੀ ਮੰਗਦੇ ਹੀ ਹੋਣਗੇ। ਚਲੋ ਮੈਂ ਕਿਹਾ ਵੀ ਜੇ ਹੁਣ ਮੇਰੇ ਕੋਲ ਰਹਿੰਦੇ ਕੀਟਾਣੂ ਮੇਰਾ ਫਰਜ਼ ਬਣਦਾ ਵੀ ਮੈਂ
8: ਉਹਨਾਂ ਦੀ ਖੁਰਾਕ ਪੂਰੀ ਕਰਾਂ।
7: ਹਾਂਜੀ ਮੈਨੂੰ ਖਾਣ ਲੱਗ ਪੈਣਗੇ।
8: ਉਹ ਹੀ ਗੱਲ ਤੈਨੂੰ ਜਦੋਂ ਛੋਟਾ ਬੱਚਾ ਹੁੰਦਾ ਨਾ ਉਹਨੂੰ ਭੁੱਖ ਬਹੁਤ ਲੱਗਦੀ ਆ, ਉਹ ਬੇਚਾਰਾ ਵਾਰ ਵਾਰ ਖਾਂਦਾ ਵਾਰ ਵਾਰ ਖਾਂਦਾ, ਫਿਰ ਡਾਕਟਰ ਕਹਿੰਦਾ ਇਹਦੇ ਢਿੱਡ ਚ ਕੀੜੇ ਆ ਹਨਾ, ਫਿਰ ਕੀੜਿਆਂ ਦੀਆਂ ਦਵਾਈਆਂ ਦਿੰਦੇ ਆ। ਤੇ ਆਪਾਂ ਜਿੱਦਾਂ ਘਰ ਦੇ ਵਿੱਚ ਵਰਸੂਟ ਰੱਖੇ ਹੋਏ ਦੇਖੀਏ ਤੇ ਉਹਨਾਂ ਦੇ ਅੰਦਰ ਵੀ ਕੁੱਡੇ ਕੁੱਡੇ ਵੱਡੇ ਮਲੱਪ ਹੁੰਦੇ ਆ। ਉਹ ਕਹਿੰਦੇ ਮੈਂ ਦੁੱਧ ਸਾਰਾ ਹੀ ਪੀ ਵੀ ਜਾਵਾਂ, ਪਰ ਢਿੱਡ ਉਹਦਾ ਭਰਦਾ ਨੀ ਕਿਉਂਕਿ ਉਹ ਪਿੱਛੋਂ ਖਾਈ ਜਾਂਦੇ ਹੁੰਦੇ, ਤੇ ਜਦੋਂ ਦਵਾਈ ਦੇ ਦੀ ਤੇ ਉਹ ਕੀੜੇ ਮਰ ਜਾਂਦੇ ਆ, ਫਿਰ ਉਹ ਰਾਜੀ ਹੋਣ ਲੱਗ ਜਾਂਦਾ। ਏਦਾਂ ਹੀ ਬੰਦਾ ਵਾ ਜਿਹੜੇ ਕੀੜੇ ਆ ਜੇ ਵਾਰ ਵਾਰ ਭੁੱਖ ਲੱਗਦੀ ਤਾਂ ਮਤਲਬ ਉਹ ਅੰਦਰ ਕੀੜੇ ਆ, ਉਹ ਅੰਦਰੋਂ ਖਾਈ ਜਾਂਦੇ ਉਹ ਮੁੱਕੀ ਜਾਂਦਾ, ਹੋਰ ਮੰਗਦਾ ਵਾ ਖਾਣ ਨੂੰ, ਤੇ ਜਦੋਂ ਆਪਾਂ ਨਹੀਂ ਦਿੰਦੇ ਤਾਂ ਫਿਰ ਉਹ ਆਪਾਂ ਨੂੰ ਢਾ ਲੈਂਦੇ ਆ
7: ਜੀ। ਏਦਾਂ ਹੀ ਮੈਂ
8: ਬਿਮਾਰ ਹੋ ਜਾਂਦੇ ਆ
7: ਜੇ ਤੇ ਨਿਆਣਾ ਕੋਈ ਖਾ ਪੀ ਨਾ,
8: ਹਾਂ
7: ਤੇ ਡਾਕਟਰ ਕਹਿੰਦੇ ਵੀ ਇਹਦੇ ਕੀੜੇ ਹੋਣੇ ਆ, ਤੇ ਜਿਹੜਾ ਛੱਡਦਾ ਹੀ ਕੱਖ ਨੀ ਉਹਦੇ ਵੀ ਕੀੜੇ,
8: ਉਹਦੇ ਵੀ ਕੀੜੇ ਹੁੰਦੇ ਆ।
7: ਮੈਂ ਕਿਹਾ ਵੀ ਤੰਦਰੁਸਤ ਕਿਹੜਾ ਵੀ ਜਿਹੜਾ ਚੁੱਪ ਕਰਕੇ ਸੁੱਤਾ ਰਹੇ।
8: ਇਹ ਵੀ ਦੋ ਤਰ੍ਹਾਂ ਦੇ ਆ ਨਾ, ਗੁੱਡ ਤੇ ਬੈਡ ਆ।
7: ਨਹੀਂ ਗੁੱਡ ਬੈਡ ਤਾਂ ਹੋਣਗੇ, ਪਰ ਜਿਹੜਾ ਜਿਹੜਾ ਕੋਈ ਖੰਡ ਮੰਗਦਾ, ਜਿਹੜਾ ਕੋਈ ਮਿਲਿਆ ਕਰ ਗੁੜ ਮੰਗਦਾ, ਉਹ ਤਾਂ ਪੁੱਤ ਫਿਰ ਮੇਰੇ ਹਿਸਾਬ ਨਾਲ ਮਾੜੇ ਕੀੜੇ ਹੋਊ ਜਿਹੜਾ ਖੁਰਾਕ ਹੀ
8: ਨਹੀਂ ਜੀ। ਮਾੜੇ ਨੀ ਉਹ ਅੰਦਰ
7: ਆਇਰਨ ਮਾੜੇ ਕੀੜੇ
8: ਅੰਦਰ
7: ਭਾਵਨਾ ਨੂੰ ਮਿਰਚ ਮਸਾਲਾ ਮੈਂ ਜਿਆਦਾ ਖਾਣਾ ਨਾ, ਉਹ ਬਾਅਦ ਚ ਖੰਡ ਲੱਭਦੇ
8: ਹੋਣੇ,
7: ਮਿਰਚਾਂ ਨੇ ਸਾਨੂੰ ਦਿੱਤਾ ਸੀ ਮਾਰ ਆ ਪਾਪਾ, ਤੋਂ ਫਿਰ ਅੰਦਰੋਂ ਧੜਫਲੀ ਪਾਉਂਦੇ ਨਾ ਪੂਰੀ। ਤੇ ਮੈਂ ਇਹ ਵੀ ਵੇਖਿਆ ਕਈ ਇਹ ਡਾਕਟਰ ਕਹਿੰਦੇ ਵੀ ਜੋ ਅਸੀਂ ਹੱਸਦੇ ਆ, ਖੁਸ਼ ਵਾ, ਉਦਾਸ ਵਾ, ਇਹ ਵੀ ਸਾਡੇ ਪੇਟ ਦੇ ਜਿਹੜੇ ਬੈਕਟੀਰੀਆ ਉਹ ਤੈਅ ਕਰਦਾ।
8: ਗੁੱਡ ਬੈਕਟੀਰੀਆ ਤੁਹਾਨੂੰ ਹਸਾਉਂਦੇ ਆ, ਬੈਡ ਬੈਕਟੀਰੀਆ
7: ਭਾਵਨਾ ਨੂੰ ਸਮਝਦੇ ਆ ਵੀ
8: ਸਮਝਦੇ
7: ਆ। ਜਿੱਦਾਂ ਮਿਰਚ ਮਸਾਲਾ ਮੈਂ ਜਿਆਦਾ ਖਾਣਾ ਨਾ, ਉਹ ਬਾਅਦ ਚ ਖੰਡ ਲੱਭਦੇ ਹੋਣੇ,
8: ਮੂੰਹ ਸੜ ਜਾਂਦਾ ਵਿਚਾਰੇ,
7: ਮਿਰਚਾਂ ਨੇ ਸਾਨੂੰ ਦਿੱਤਾ ਸੀ ਮਾਰ ਆ।

0: ਖਾਣੇ ਆ ਤੇ ਉਦੋਂ ਸਾਨੂੰ ਬਹੁਤ ਉਹ ਚੰਗਾ ਲੱਗਦਾ, ਸਾਨੂੰ ਖੁਸ਼ੀ ਮਿਲਦੀ ਆ। ਹਾਂਜੀ ਆਹੋ, ਤੇ ਜੇ ਅਸੀਂ ਖਾਈਏ ਉਹਨਾਂ ਦਾ ਉਹ ਸਾਨੂੰ ਬੁਰਾ ਵੀ ਮਹਿਸੂਸ, ਉਦਾਸ ਉਦੂਸ ਵੀ ਹੋ ਜਾਂਦੇ। ਤੇ ਮੈਂ ਕਿਹਾ ਜਿਹੜੇ ਰਹਿੰਦੇ ਸਦਾ ਦਾਸ ਆ, ਤੂੰ ਚਾਰ ਨਾਲ ਰੋਟੀਆਂ ਥੋੜੀ ਖਾਂਦੇ ਆ, ਚੰਗੇ ਪਨੀਰ ਪਨੂਰ ਖਾ ਕੇ ਬਾਅਦ ਚ ਕਹਿੰਦੇ ਮਾਰੇਗਾ ਲੁੱਟੇਗਾ।
1: ਜਿਹੜੀ ਮਰਜ਼ੀ ਖਾਈ ਜਾਵੇ ਅੰਦਰ ਬੈਕਟੀਰੀਆ ਦੀ ਗੱਲ ਹੋ ਰਹੀ ਆ।
0: ਜੇ ਗੱਲ ਤੇਰੇ ਵੀ ਪੁੱਤ ਕਿਸੇ ਹੱਦ ਤੱਕ ਠੀਕ ਆ, ਵੀ ਕੁਝ ਚੀਜ਼ਾਂ ਦਾ ਨਾ ਪਤਾ
1: ਅੰਦਰ ਬਣ ਜਾਂਦਾ ਉਹ ਚੀਜ਼ਾਂ ਦਾ, ਜਿਹਦਾ ਪੇਟ ਪੂਰਾ ਸਾਫ਼ ਹੁੰਦਾ ਹੋਵੇ ਉਹ ਬੰਦਾ ਹਮੇਸ਼ਾ ਖੁਸ਼ ਰਹਿੰਦਾ ਆ, ਜਿਹਦਾ ਪੇਟ ਹਮੇਸ਼ਾ ਸਾਫ਼ ਨਾ ਹੁੰਦਾ ਹੋਵੇ ਹਨਾ, ਉਹ ਚਿੜਚਿੜਿਆ ਹੋ ਜਾਂਦਾ, ਗੁੱਸੇ ਵਾਲਾ ਹੋਣਾ ਸ਼ੁਰੂ ਹੋ ਜਾਂਦਾ, ਗੱਲ ਭਾਵੇਂ ਨਾਰਮਲ ਵੀ ਹੋਵੇ ਤਾਂ ਵੀ ਉਹ ਖਿਝ ਜਾਂਦਾ ਹਨਾ। ਫਿਰ ਇਹ ਉਹ ਅੰਦਰ ਦੀ ਗੱਲ ਆ, ਮਸ਼ੀਨਰੀ ਦੀ ਗੱਲ ਆ, ਅੰਦਰ ਕੀ ਕੁਝ ਕਿੰਨਾ ਕੁਝ ਰੱਬ ਨੇ ਪਾਇਆ ਸਾਨੂੰ ਕਦੇ ਕੁਝ ਨੀ ਸਮਝ ਆਇਆ ਹਨਾ,
0: ਨਹੀਂ ਲੱਗਦਾ ਪਤਾ ਮਹਾਰਾਜ ਦਾ ਤੇ ਭੇਦ ਕੋ ਪਾ ਸਕਦਾ ਨਹੀਂ।
1: ਕਿੱਦਾਂ ਖੂਨ ਬਣ ਜਾਂਦਾ, ਕਿੱਦਾਂ ਹਨਾ ਮਤਲਬ ਪਸੀਨਾ ਬਣਦਾ, ਕਿੱਦਾਂ ਰੋਕੇ ਕਿੱਥੋਂ ਦੀ ਆਣ ਕੇ ਪਾਣੀ ਦੀ ਬੂੰਦ ਬਾਹਰ ਆ ਜਾਂਦੀ ਹੈ, ਤੇ ਕਿੱਥੋਂ ਕਈ ਆਪਾਂ ਗੱਲ ਕਰਦੇ ਆ ਵੀ ਜੋ ਆਪਣੀ ਸਕਿਨ ਦੇ ਉੱਤੇ ਲੱਗਾ ਉਹਦਾ ਵੀ ਪ੍ਰਭਾਵ ਸਾਡੀ ਬੋਡੀ ਦੇ ਅੰਦਰ ਪੈਂਦਾ ਹਨਾ। ਤੇ ਮੈਂ ਹੁਣ ਕੁਝ ਦਿਨਾਂ ਤੋਂ ਇਹ ਸੋਚ ਰਹੀ ਸੀ ਕਿ ਜਦੋਂ ਕਿ ਬੀਬੀਆਂ ਮੱਖਣ ਕੱਢਦੀਆਂ ਹੁੰਦੀਆਂ ਹੱਥਾਂ ਨਾਲ ਕਿੰਨਾ ਕਿੰਨਾ ਹਨਾ, ਉਹ ਫਿਰ ਠੰਡਾ ਉਹਨਾਂ ਦੇ ਅੰਦਰ ਜਾਂਦਾ ਸੀ ਤਾਂ ਹੀ ਉਹ ਏਦਾਂ ਦੀ ਸਿਹਤ ਰੱਖਦੀਆਂ ਸੀ, ਫੇਰ ਉਹ ਦੁੱਧ ਵੀ ਚੋਂਦੀਆਂ ਸੀਗੀਆਂ ਹਨਾ, ਸਾਰੇ ਕੰਮ ਕਰਦੀਆਂ ਸੀ ਤੇ ਉਹਨਾਂ ਦੇ ਹੱਥਾਂ ਰਾਹੀਂ ਸਭ ਕੁਝ ਜਾਂਦਾ ਸੀ, ਮਿੱਟੀ ਨੂੰ ਲੱਗਦੇ ਸੀ ਤਾਂ ਹੀ ਉਹ ਵਧੀਆ ਰਹਿੰਦੇ ਸੀ।
0: ਦੇਖੋ ਸਰੀਰ ਦੇ ਵਿੱਚ ਨਾ ਆਪਾਂ ਵੇਖਦੇ ਹੁਣ ਵੀ ਵੀ ਸਾਡੇ ਸਰੀਰ ਨੂੰ ਧਰਤੀ ਦਾ ਸੰਪਰਸ਼ ਵੀ ਚਾਹੀਦਾ,
1: ਚਾਹੀਦਾ ਜ਼ਰੂਰੀ,
0: ਕਿਉਂਕਿ ਸਾਡੇ ਚ ਜਦੋਂ ਬਿਜਲੀ ਆ, ਹੁਣ ਤਾਂ ਆਪਾਂ ਜਿੰਨੇ ਵੀ ਇਲੈਕਟ੍ਰੋਨਿਕ ਦਾ ਸਮਾਨ ਆ, ਚਾਹੇ ਉਹ ਮੋਬਾਈਲ ਆ, ਚਾਹੇ ਟੀਵੀ ਆ, ਚਾਹੇ ਕੰਪਿਊਟਰ, ਆਪਾਂ ਹੱਥ ਲਾਉਂਦੇ ਤੇ ਬਿਜਲੀ ਤਰੰਗਾ ਸਾਡੇ ਚ ਵੀ
1: ਆਉਂਦੀਆਂ ਆਉਂਦੀਆਂ।
0: ਤੇ ਇਸ ਕਰਕੇ ਮੈਂ ਇਹ ਸੋਚਦਾ ਹੁੰਦਾ ਵੀ ਜੇ ਇਹ ਅਸੀਂ ਧਰਤੀ ਨੂੰ ਨਹੀਂ ਛੂਹਦੇ ਤੇ ਸਾਡੇ ਵਿਚ ਹੀ ਇਹ ਚੀਜ਼ਾਂ ਰਹਿ ਜਾਂਦੀਆਂ,
1: ਕਰੰਟ ਵਿੱਚ ਰਹਿ ਜਾਣਾ,
0: ਕਰੰਟ ਦਾ ਜਿਹੜਾ ਉਹ ਪਾਸ ਹੋਣਾ, ਕਰੰਟ ਦਾ ਜਿਹੜਾ ਅੱਗੇ ਚੱਲਣਾ, ਉਹ ਤਾਂ ਹੀ ਹੋਊਗਾ ਕਿ ਜੇ ਅਸੀਂ ਧਰਤੀ ਦੇ ਨਾਲ ਜੁੜੇ ਰਹਾਂਗੇ। ਧਰਤੀ ਦੇ ਨਾਲ ਜੁੜਨਾ ਬੜਾ ਜ਼ਰੂਰੀ ਹੈ। ਤਾਂ ਹੀ
1: ਬਜ਼ੁਰਗ ਤੰਦਰੁਸਤੀ ਨੰਗੇ ਪੈਰੀ ਤੁਰੇ ਫਿਰਦੇ ਰਹਿੰਦੇ ਹੋਏ, ਧਰਤੀ ਤੇ ਲੰਮੇ ਪੈ ਜਾਣਾ ਉਹਨਾਂ ਨੇ ਹਨਾ, ਹੁਣ ਤਾਂ ਹੀ ਪੈਰਾਂ ਚ ਚੱਪਲ ਨੀ ਲਾਉਂਦੇ, ਬੈਡ ਤੋਂ ਥੱਲੇ ਨੀ ਬੈਠਦੇ ਜਾਂ ਕੁਰਸੀਆਂ ਦੇ ਥੱਲੇ ਨੀ ਬੈਠਦੇ, ਧਰਤੀ ਦੇ ਚੌਂਕੜੀ ਤੇ ਕਦੇ ਕਿਸੇ ਦੀ ਵੱਜਦੀ ਨੀ।
0: ਇਹ ਚੀਜ਼ਾਂ ਹੋਈਆਂ ਜਦੋਂ ਆਪਾਂ ਇਹਨਾਂ ਚੀਜ਼ਾਂ ਤੋਂ ਨਾ ਹਟ ਗਏ ਆ, ਬਿਮਾਰੀਆਂ ਵੀ ਸਾਡੀ।
1: ਦੇਖੋ ਸੋਚਣ ਵਾਲੀ ਗੱਲ ਆ, ਪਹਾੜ ਪੱਥਰਾਂ ਦੇ ਆ ਨਾ, ਤੇ ਜੇ ਬੰਦਾ ਉਹਦੇ ਤੇ ਵੀ ਜਾਂਦਾ ਤਾਂ ਵੀ ਉਹ ਥੱਲੇ ਨੂੰ ਖਿੱਚਿਆ ਜਾਂਦਾ ਧਰਤੀ ਵਾਲੂ ਹਨਾ
0: ਜੀ, ਬਿਲਕੁਲ।
1: ਹੁਣ ਤੇ ਘਰਾਂ ਦੇ ਵਿਚ ਆਪਾਂ ਚਿਪਸਾਂ ਲਾ ਲੀਆਂ
0: ਜੀ,
1: ਤੇ ਬੰਦਾ ਫੇਰ ਵੀ ਥੱਲੇ ਰਹਿੰਦਾ, ਇਹ ਉੱਡਦਾ ਕਿਉਂ ਨੀ?
0: ਉੱਡਣਾ ਚਾਹੀਦਾ ਬੰਦੇ ਨੂੰ।
1: ਨਹੀਂ ਨਹੀਂ ਨਹੀਂ ਨਹੀਂ ਨਹੀਂ ਵੀ ਦੇਖੋ ਉਹ ਫੇਰ ਪੱਥਰ ਦੇ ਵਿਚ ਦੀ ਵੀ ਆਪਣੀ ਕਿਰਨ ਜਿਹੜੀ ਉਹ ਥਾਂ ਨੂੰ ਖਿੱਚਦੀ ਆ
0: ਜੀ,
1: ਹਨਾ
0: ਜੀ। ਦੇਖੋ ਪਹਿਲੀ ਦੀ ਗੱਲ ਜਿਹੜੇ ਨਾ ਧਰਤੀ ਦੇ ਵਿਚ ਪੱਥਰ ਪਹਾੜ ਕਿਦਾਂ ਬਣਦੇ, ਵਿਗਿਆਨੀ ਇਹ ਕਹਿੰਦੇ ਆ ਵੀ ਪਹਿਲਾਂ ਨਾ ਜਿਹੜੇ ਦੇਸ਼ ਸੀ ਦੂਰ ਦੂਰ ਸੀ
1: ਜੀ,
0: ਤੇ ਹੌਲੀ ਹੌਲੀ ਹੌਲੀ ਹੌਲੀ ਨਾ ਪਾਣੀ ਇਹਨਾਂ ਨੂੰ ਕੋਲ ਲਿਆਉਂਦਾ ਗਿਆ, ਜਦੋਂ ਇਹ ਇੱਕ ਦੂਜੇ ਨਾਲ ਟਕਰਾਏ ਆ ਦੇਸ਼ ਦੇਸ਼ਾਂ ਨਾਲ, ਜਦੋਂ ਆਪਾਂ ਏਦਾਂ ਵੱਜਦੀ ਚੀਜ਼ ਏਦਾਂ ਉਹ ਜਿਹੜੇ ਵਿੱਚ ਵੱਜ ਕੇ ਜ਼ਮੀਨ ਤਾਂ ਨੂੰ ਹੋ ਗਈ
1: ਜੀ,
0: ਉਹ ਪਹਾੜਾਂ ਦਾ ਰੂਪ ਧਾਰਨ ਕਰ ਗਈ।
1: ਓਕੇ,
0: ਤੇ ਜਦੋਂ ਕੋਈ ਪੱਥਰ ਸਾਡੇ ਧਰਤੀ ਦੇ ਵਿੱਚ ਹੁਣ ਵੀ ਬੋਰ ਕਰਾਉਂਦੇ ਆ, ਤੂੰ ਵੇਖਿਆ ਹੋਣਾ ਵੱਟੇ ਨਿਕਲਦੇ ਆ ਕਈ ਕੁਝ, ਤੇ ਜਦੋਂ ਧਰਤੀ ਟਕਰਾ ਕੇ ਤਾਂ ਉਹਨੂੰ ਹੋਏ ਤਾਂ ਉਹਦੇ ਵਿੱਚ ਕਈ ਕੁਛ ਮਤਲਬ ਸਦੀਆਂ ਤੱਕ ਪਿਆ ਰਿਹਾ ਕਿ ਤੇ ਉਹਦੀ ਚੀਜ਼ਾਂ ਪੱਥਰ ਜਾਂ ਵਿੱਚੋਂ ਵੀ ਕੁਛ ਨਿਕਲਿਆ ਹੋਊਗਾ। ਇਹ ਸਾਰੀਆਂ ਚੀਜ਼ਾਂ ਜਦੋਂ ਰਲ ਜਾਂਦੀਆਂ ਤੇ ਇਹ ਇੱਕ ਸਰੀਰ ਆਪਣੇ ਬਣਤਰ ਐਸੀ ਧਰਤੀ ਦੀ ਹੋ ਜਾਂਦੀ ਜਿਹਦੇ ਵਿੱਚ ਬਹੁਤ ਸਾਰੇ ਪਹਾੜ ਤੇ ਬਹੁਤ ਸਾਰੇ ਇਸ ਤਰੀਕੇ ਦੇ ਕੁਦਰਤੀ ਚੀਜ਼ਾਂ ਪੈਦਾ ਹੋ ਜਾਂਦੀਆਂ। ਹੁਣ ਜਿਹੜੀ ਧਰਤੀ ਦੇ ਸੈਂਟਰ ਦੇ ਵਿੱਚ ਬਹੁਤ ਜ਼ਿਆਦਾ ਅੱਗ ਵਾ
1: ਜੀ, ਹਾਂਜੀ,
0: ਜਵਾਲਾਮੁਖੀਆਂ ਵਾਂਗੂ ਇਹਦਾ ਬਹੁਤ ਲਾਵੇ ਆ ਧਰਤੀ ਚ, ਲੋਹਾ ਜਿਹੜਾ ਵਾ ਉਹ ਪਿਘਲਿਆ ਬਹੁਤ ਜ਼ਿਆਦਾ ਟੈਂਪਰੇਚਰ ਚ ਪਿਆ। ਹੁਣ ਜਦੋਂ ਕਿਤੇ ਉਹ ਆਪਣਾ ਰਾਹ ਲੱਭਦਾ ਕਈ ਥਾਵਾਂ ਤੇ
1: ਜੀ,
0: ਸਾਰਾ ਤਾਂ ਆਪਾਂ ਨਹੀਂ ਕਰ ਸਕਦੇ,
1: ਹਾਂ
0: ਤੇ ਉਥੋਂ ਨਿਕਲਦਾ ਉਹ ਜਵਾਲਾਮੁਖੀ ਬਣ ਜਾਂਦਾ। ਅਸਲ ਉਹ ਧਰਤੀ ਦੇ ਸੈਂਟਰ ਦੇ ਵਿੱਚੋਂ ਜਿਹੜਾ ਅੱਗ ਜਾਂ ਟੈਂਪਰੇਚਰ ਬਹੁਤ ਵਧੇ ਤੇ ਆਪਣਾ ਰਸਤਾ ਲੱਭ ਲਿਆ ਉਹਦਾ ਜਵਾਲਾਮੁਖੀ। ਤੇ ਜੇ ਦੇਖਿਆ ਜਾਵੇ ਹਰ ਚੀਜ਼ ਕੁਦਰਤ ਦੇ ਤਰੀਕੇ ਦੇ ਨਾਲ ਤੇ ਕੁਦਰਤ ਨੇ ਬਣਾਈ ਹੋਈ।

0: ਇਹ ਬੰਦੇ ਨੇ ਨਹੀਂ ਬਣਾਇਆ ਕੁਛ ਵੀ, ਬੰਦੇ ਨੇ ਜੋ ਬਣਾਇਆ ਉਹ ਕੁਦਰਤ ਨੂੰ ਸਗੋਂ ਉਹਦੇ ਤਾਲਮੇਲ ਨੂੰ ਹਿਲਾਇਆ ਹੀ ਆ
1: ਜੀ ਜੀ,
0: ਜੇ ਦੇਖਿਆ ਜਾਵੇ
1: ਜੀ।
0: ਹੁਣ ਬੰਦਾ ਜੀ ਅੱਜ ਦੇ ਸਮੇਂ ਚ ਵੇਖੀਏ ਕੀ ਕੀ ਬਣਾ ਕੇ ਬੈਠਾ, ਜਿਹੜੀ ਜਿਹੜੀ ਚੀਜ਼ ਉਹਨੇ ਬਣਾਈ ਆ ਉਹਦਾ ਨੁਕਸਾਨ ਹੀ ਹੋਇਆ ਕੁਦਰਤ।
1: ਬਿਲਕੁਲ ਬਿਲਕੁਲ,
0: ਹਾਂ ਕੁਝ ਚੀਜ਼ਾਂ ਦਾ ਫਾਇਦਾ ਬੰਦੇ ਨੂੰ ਬਹੁਤ ਹੋਇਆ ਪਰ ਉਹਦਾ ਕੁਦਰਤ ਨੂੰ ਨੁਕਸਾਨ ਘੱਟ ਹੋ ਸਕਦਾ, ਕੀਤਾ ਜਾ ਸਕਦਾ ਸੀ ਤੇ ਕੀਤਾ ਜਾ ਸਕਦਾ ਹੈ, ਉਹ ਉਹਦੇ ਤੇ ਧਿਆਨ ਨਹੀਂ ਦੇ ਪਾਏ
1: ਜੀ।
0: ਜਿਹੜਾ ਸਭ ਤੋਂ ਵੱਡ ਗੱਲ ਜਿਹੜੀ ਮੈਂ ਸਮਝਦਾ ਹੁੰਦਾ ਕਿ ਬਾਕੀ ਤੇ ਚਲੋ ਚੀਜ਼ਾਂ ਜਿਹੜੀਆਂ ਪੁੱਤ ਉਹ ਤੇ ਚੱਲਦੀਆਂ ਹੀ ਰਹਿਣੀਆਂ ਤੇ ਚੱਲਦੀਆਂ ਰਹੀਆਂ ਵਾ ਸਮਾਜ ਦੇ ਵਿੱਚ, ਜਿਹੜਾ ਸਿਸਟਮ ਆ ਏਦਾਂ ਹੀ ਚੱਲਿਆ ਤੇ ਏਦਾਂ ਹੀ ਚੱਲਦਾ
1: ਰਹਿਣਾ।
0: ਤੇ ਮਨੁੱਖ ਦੇ ਵਿੱਚੋਂ ਅਸੀਂ ਇਹ ਬਹੁਤ ਜ਼ਰੂਰੀ ਇਹ ਚੀਜ਼ਾਂ ਨੂੰ ਸਮਝਦੇ ਹਾਂ।
1: ਦੇਖੋ ਧਰਤੀ ਦੀ ਇੱਕ ਦੇ ਵਿੱਚੋਂ ਅਸੀਂ ਕਿੰਨਾ ਕੁਛ ਕੱਢਦੇ ਹਾਂ ਨਾ
0: ਜੀ,
1: ਅਨਾਜ
0: ਜੀ,
1: ਮਤਲਬ ਧਰਤੀ ਦੇ ਥੱਲੇ ਵੀ ਪਰਤ ਤੇ ਧਰਤੀ ਦੇ ਉੱਪਰ ਵਰਦ ਵੀ ਹੁੰਦਾ
0: ਜੀ।
1: ਕਣਕ ਝੋਨਾ ਤਾਂ ਦਾਲਾਂ ਉੱਪਰ ਹੋ ਜਾਂਦੇ ਆ, ਆਲੂ ਹੋਰ ਮੂਲੀ ਸ਼ਲਗਮ ਗਾਜਰ ਇਹ ਧਰਤੀ ਦੇ ਵਿੱਚ ਹੋ ਜਾਂਦੀਆਂ ਹਨ। ਉਹਦੀ ਗੋਦ ਵਿੱਚੋਂ ਇੰਨਾ ਸੋਹਣਾ ਸਾਨੂੰ ਕੁਝ ਮਿਲਦਾ ਤਾਂ ਅਸੀਂ ਵਿਨਾਸ਼ਕਾਰੀ ਕਿਉਂ ਉਪਜਦੇ ਆ?
0: ਉਹ ਦੇਖੋ ਇਹਦੇ ਬਾਰੇ ਤਾਂ ਮਨੁੱਖ ਦੇ ਦਿਮਾਗ ਨੂੰ ਤਾਂ ਪੜਿਆ ਜਾ ਨਹੀਂ,
1: ਕਿਹੜੀ ਕਿਰਿਆ ਉਹਦੇ ਅੰਦਰ ਪੁੱਠੀ ਚੱਲਦੀ ਆ ਜਾਂ ਕਿਹੜੀ ਕਿਰਿਆ ਇਹੋ ਜਿਹੀ ਮਸ਼ੀਨ ਨਵੀਂ ਲੱਗ ਜਾਂਦੀ ਜਿਹਦੇ ਨਾਲ ਉਹ ਉਲਟ ਸੋਚਣਾ ਸ਼ੁਰੂ ਕਰ ਦਿੰਦਾ
0: ਜੀ। ਬਸ ਜੀ ਇਹ ਦਿਮਾਗ ਆ, ਜਿਵੇਂ ਹੁਣ ਇੱਕ ਗੱਲ ਸੁਣਾਉਂਦੇ ਸੀ ਕਿ ਬਾਣੀਆਂ ਦੀ ਤੇ ਜੱਟ ਦੀ ਕਿਤੇ ਸਾਂਝ ਪੈ ਗਈ
1: ਜੀ।
0: ਬਾਣੀਆਂ ਕਹਿੰਦਾ ਵੀ ਜੱਟਾ ਤੈਨੂੰ ਵਾਹਵਾ ਖੇਤੀ ਦਾ ਪਤਾ ਤੇ ਪੈਸੇ ਅੱਧੇ ਮੈਂ ਪਾ ਦੇਣਾ ਤਾਂ ਆਪਾਂ ਖੇਤੀ ਕਰਿਆ ਕਰਨੀ ਆ
1: ਜੀ।
0: ਉਹ ਕਹਿੰਦਾ ਠੀਕ ਹੈ ਜੀ ਖੇਤੀ ਕਰ ਲਾ ਕਰਾਂਗਾ। ਉਹ ਕਹਿੰਦਾ ਵੀ ਏਦਾਂ ਬਈ ਆਪਣੀ ਫਸਲ ਦੇ ਵਿੱਚੋਂ ਇੱਕ ਹਿੱਸਾ ਤੇਰਾ ਤੇ ਇੱਕ ਹਿੱਸਾ ਮੇਰਾ
1: ਜੀ।
0: ਉਹ ਕਹਿੰਦਾ ਠੀਕ ਆ। ਜੱਟ ਬੜਾ ਤੇਜ਼ ਸੀ, ਚਲਾਕ ਸੀ, ਉਹਨੂੰ ਪਤਾ ਸੀ ਵੀ ਖੇਤੀ ਦਾ, ਕਿਉਂਕਿ ਹੁਣ ਜੇ ਤਾਂ ਆਪਾਂ ਪੜ੍ਹਾਈ ਲਿਖਾਈ ਕਰੀਏ ਬਈ ਖਾਤੇ ਦਾ ਫੇਰ ਅਸੀਂ ਨੀ ਕਰ ਸਕਦੇ। ਜੇ ਖੇਤੀ ਦਾ ਕਹੀਏ ਤਾਂ ਬਾਣੀਏ ਜਿਹਨੇ ਖੇਤੀਬਾੜੀ ਉਹਨੇ ਕੀਤਾ ਲਿਖਤ ਪੜ ਤਾਂ ਉਹ ਖੇਤੀ ਨੀ ਕਰ ਸਕਦਾ। ਉਹਨੇ ਸੋਚਿਆ ਪੈਸੇ ਮੈਂ ਲਾ ਦਿੰਦਾ, ਜੱਟ ਜਿਮੀਦਾਰ ਨੂੰ ਬੜਾ ਪਤਾ ਸਿੱਧਾ ਜਾ ਤੇ ਹੁੰਦਾ ਵਾ, ਫਸਲ ਆਪਾਂ ਲੈ ਲਾਂਗੇ ਚੁੱਪ ਕਰਕੇ ਤੇ ਇਹਨੂੰ ਆਪਾਂ ਪਾਸੇ ਕਰਾਂਗੇ। ਹੁਣ ਜਿਹੜਾ ਹੰਡਿਆ ਵਰਤਿਆ ਉਹਨੂੰ ਭਾਈ ਪਤਾ ਕਿੱਦਾਂ ਜੀਵਨ ਜੀਣਾ। ਉਹਨੇ ਕਿਹਾ ਵੀ ਠੀਕ ਆ ਬਈ। ਉਹਨਾਂ ਨੇ ਪੈਸੇ ਪੂਸੇ ਅੱਧੇ ਪਾਏ, ਪਾ ਕੇ ਅੱਧੇ ਪੈਸੇ ਤੇ ਉਹਨਾਂ ਨੇ ਜੀ ਆਪਣਾ ਖੇਤੀ ਸ਼ੁਰੂ ਕਰ ਲਈ। ਜੱਟ ਉਹਨੂੰ ਕਹਿੰਦਾ ਬਾਣੀਆਂ ਨੂੰ, ਬਾਣੀਆਂ ਜੀ ਵੀ ਕੱਲ ਨੂੰ ਆਪਣੇ ਚ ਫੇਰ ਲੜਾਈ ਪਾਊਗੀ ਫਸਲ ਨੂੰ ਲੈ ਕੇ। ਤੂੰ ਕਹੇਗਾ ਵੀ ਮੈਨੂੰ ਇੰਨੀ ਚਾਹੀਦੀ, ਮੈਂ ਕਹੂੰਗਾ ਇੰਨੀ, ਆਪਾਂ ਪਹਿਲਾਂ ਲਿਖਤ ਪੜ੍ਹਤ ਕਰ ਲਈਏ
1: ਜੀ।
0: ਤੇ ਉਹ ਕਹਿੰਦਾ ਜੀ ਆ ਤਾਂ ਬਾਹਲਾ ਵਧੀਆ ਸ਼ਾਹ ਜੀ ਕਹਿੰਦੇ ਵੀ ਜਿੱਦਾਂ ਤੁਸੀਂ ਠੀਕ ਸਮਝੋ ਏਦਾਂ ਹੀ ਗੱਲ ਸਹੀ ਆ, ਕੱਲ ਨੂੰ ਲੜਾਈ ਨਾ ਪਵੇ ਜਿੱਦਾਂ ਤੁਸੀਂ ਕਹੋ ਏਦਾਂ ਕਰਾਂ। ਉਹ ਕਹਿੰਦਾ ਸ਼ਾਹ ਜੀ ਤੁਸੀਂ ਪਹਿਲਾਂ ਦੱਸੋ ਵੀ ਉੱਪਰਲੀ ਫਸਲ ਲੈਣੀ ਕਿ ਥੱਲੇ ਵਾਲੀ ਫਸਲ ਲੈਣੀ ਜਿਹੜੀ ਆਪਾਂ ਲਾਉਣੀ। ਉਹ ਕਹਿੰਦਾ ਥੱਲੇ ਕਿ ਹੁੰਦੀਆਂ ਜੜਾਂ ਹੁੰਦੀਆਂ, ਮੈਂ ਕਰਨੀ ਥੱਲੇ, ਮੈਨੂੰ ਉੱਪਰ ਵਾਲੀ ਫਸਲ ਚਾਹੀਦੀ, ਥੱਲੇ ਵਾਲੀ ਤੁਸੀਂ ਰੱਖ ਲਿਓ। ਉਹਨੇ ਸੋਚਿਆ ਕਣਕ ਲਾਊਗਾ ਵੀ ਉਤੋਂ ਉਤੋਂ ਮੈਂ ਆਪਣਾ ਕਣਕ ਲਾਊਂਗਾ, ਝੋਨਾ ਕਣਕ ਲਾਊ ਵੀ ਮਗਰੋਂ ਆਪੇ ਇਹ ਪਰਾਲੀ ਚੱਕੀ ਫਿਰੂਗਾ। ਉਹਨੇ ਇਹ ਸਮਝ ਕੇ ਵੀ ਇਹਨੂੰ ਕਿਹੜਾ ਪਤਾ, ਉਹ ਕਹਿ ਜੀ ਥੱਲੇ ਵਾਲੀ ਤੁਹਾਡੀ ਉੱਪਰਲੀ ਮੇਰੀ। ਤੇ ਜੱਟ ਨੇ ਲਾ ਲਿਆ ਆਲੂ, ਆਲੂ ਲਾ ਲੈ ਤੇ ਜੱਟ ਹੋਰਾਂ ਨੇ ਥੱਲੇ ਵਾਲੀ ਫਸਲ ਸਾਬੀ ਆਲੂ ਆਪਣੇ ਮੰਡੀ ਚ ਸਿੱਟੇ ਤੇ ਲਾਲਾ ਜੀ ਮਗਰੋਂ ਪੱਤੇ ਇਕੱਠੇ ਕਰੀ ਖਾਣ। ਉਹ ਵੇਖੇ ਉਹ ਕਹਿੰਦਾ ਵੀ ਇਹ ਤਾਂ ਬੜਾ ਚਲਾਕ, ਮੈਂ ਤੈਨੂੰ ਸਮਝਦਾ ਸੀ ਵੀ ਚਲਾਕੀ ਇਹਨੂੰ ਪਤਾ ਹੀ ਕੱਖ ਨੀ, ਫਿਰ ਦੁਨੀਆਂ ਚ ਸਭ ਤੋਂ ਚਲਾਕੀ ਇਹ ਨਿਕਲਿਆ। ਕਹਿੰਦਾ ਕੁਝ ਨੀ, ਫਿਰ ਅਗਲੀ ਫਸਲ ਤੇ ਸਹੀ, ਅਗਲੀ ਫਸਲ ਤੇ ਫੇਰ ਜੱਟ ਆ ਗਿਆ। ਜਿਹੜਾ ਮੈਂ ਤੇਰੀ ਗੱਲ ਦਾ ਸਵਾਲ ਦਾ ਜਵਾਬ ਦਊ, ਪਹਿਲਾਂ ਆਪਾਂ ਕਹਾਣੀ ਸੁਣਾਂਗੇ, ਇਸੇ ਕਹਾਣੀ ਚ ਜਵਾਬ ਆ
1: ਜੀ।
0: ਉਹ ਕਹਿੰਦਾ ਬਈ ਕਹਿੰਦਾ ਹੁਣ ਬਈ ਹਿਸਾਬ ਆਪਾਂ ਕਰ ਲਈਏ। ਕਹਿੰਦਾ ਕਰ ਲਿਆ, ਕਹਿੰਦਾ ਵੀ ਏਦਾਂ ਕਰ ਵੀ ਫਸਲ ਜਿਹੜੀ ਆ ਨਾ ਤੂੰ ਪਿਛਲੀ ਵਾਰ ਮੇਰੇ ਨਾਲ ਘਾਟਾ ਕਰ ਲਿਆ ਤੇ ਮੈਂ ਐਤਕੀ ਫਸਲ ਲਊਂਗਾ ਥੱਲੇ ਵਾਲੀ ਤੇ ਤੂੰ ਕਹਿੰਦਾ ਉੱਪਰ ਵਾਲੀ ਜਿਹੜੀ ਲੈਣੀ। ਉਹਨੇ ਕਿਹਾ ਫੇਰ ਐਤਕੀ ਆਲੂ ਹੀ ਬੀਜੂਗਾ। ਉਹਨੇ ਥੱਲੇ ਵਾਲੀ ਕਿਹਾ ਤਾਂ ਉਹਨੇ ਕਣਕ ਲਾ ਤੀ, ਕਣਕ ਲਾ ਤੀ ਤੇ ਉਹਨੇ ਫੇਰ ਵੇਖਿਆ ਕਹਿੰਦਾ ਬੜਾ ਇਹ ਦੌਰਾ ਬਈ ਵੀ ਮੈਂ ਤੇ ਕਿਹਾ ਵੀ ਫੇਰ ਆਲੂ ਲਾਊਗਾ, ਆਲੂਆਂ ਚ ਇਹਦੇ ਪੈਸੇ ਵੱਟੇ ਆ ਤੇ ਫਿਰ ਮੈਂ ਆਲੂ। ਉਹ ਕਹਿੰਦਾ ਗੁੱਸੇ ਜਾ ਕੇ ਕਹਿੰਦਾ ਵੀ ਐਤਕੀ ਥੱਲੇ ਵਾਲੀ ਵੀ ਮੇਰੀ ਆ ਤੇ ਉੱਪਰ ਵਾਲੀ ਵੀ ਮੇਰੀ।
1: ਅੱਛਾ,
0: ਕਹਿੰਦਾ ਹੁਣ ਕੋਈ ਫਸਲ ਲਾਵੇ ਤੇ ਦੋਨੋਂ ਪਾਸੇ ਮੇਰਾ ਫਾਇਦਾ। ਉਹ ਕਹਿੰਦਾ ਵੀ ਮੈਨੂੰ ਮਨਜ਼ੂਰ ਆ। ਕਹਿੰਦਾ ਮੈਨੂੰ ਤੂੰ ਦੋ ਵਾਰ ਘਾਟਾ ਪਾਤਾ, ਕਹਿੰਦਾ ਥੱਲੇ ਜਿਹੜੀ ਫਸਲ ਲੱਗੂਗੀ ਉਹ ਵੀ ਮੇਰੀ ਤੇ ਉੱਪਰ ਵਾਲੀ ਵੀ। ਉਹ ਜੱਟ ਨੇ ਮੱਕੀ ਲਾਤੀ।
1: ਵਾਹ।
0: ਕਹਿੰਦਾ ਥੱਲੇ ਵਾਲੀ ਵੀ ਤੇਰੀ, ਉੱਪਰ ਵਾਲੀ ਵੀ ਤੇਰੀ, ਟਾਂਡਾ ਸਾਰਾ ਹੀ ਤੇਰਾ, ਮੱਕੀ ਵਿਚਾਲੇ ਲੱਗਦੀ ਹੈ ਚੱਲੀ। ਉਹ ਕਹਿੰਦਾ ਵਿਚਕਾਰ ਵਾਲੀ ਮੇਰੀ। ਹੁਣ ਮੱਕੀ ਲਈ ਬਾਣੀਆਂ ਨੇ ਸਿਰ ਤੇ ਹੱਥ ਮਾਰਿਆ, ਉਹ ਕਹਿੰਦਾ ਇਹਦਾ ਚਾਰੇ ਖਾਨੇ ਚਿੱਤ ਕਰ ਗਿਆ, ਚਲਾਕ ਨੀ ਦੁਨੀਆਂ ਚਲਾਕ ਵਾ, ਕਦੇ ਵੀ ਕਿਸੇ ਨੂੰ ਹਾਂ ਜੱਗ ਦੇ ਵਿਚ ਕੋਈ ਵੀ ਘਾਟਾ ਨੀ ਖਾਂਦਾ,
1: ਨਹੀਂ ਖਾਂਦਾ ਸੀ।
0: ਠੀਕ ਨੀ ਬੁੱਧੇ, ਇਹ ਚੀਜ਼ਾਂ ਐਸੀਆਂ ਚੱਲਦੀਆਂ, ਵੈਸੇ ਤੇ ਦਿਮਾਗ ਨਾਲ ਸਾਰਾ ਕੁਛ ਚੱਲਦਾ, ਪਰ ਫੇਰ ਵੀ ਆਪਾਂ ਕਹਿੰਦੇ ਵੀ ਜੇ ਦਿਮਾਗ ਆਪਣਾ ਸਹੀ ਪਾਸੇ ਚੱਲੇ ਨਾ, ਫਿਰ ਉਹਦੇ ਵਰਗੀ ਰੀਸ ਕੋਈ ਨੀ। ਮਨੁੱਖ ਨੇ ਦੁਨੀਆਂ ਦੇ ਆਏ, ਇਹਨੇ ਮਰ ਤੇ ਜਾਣਾ ਹੀ ਆ।
1: ਹਾਂਜੀ,
0: ਕਿਤੇ ਦੁਨੀਆਂ ਦੇ ਸਾਰੀ ਮਤਲਬ ਕਹਿ ਲਓ ਵੀ ਸਦੀਆਂ ਤੱਕ ਤੋਂ ਕੋਈ ਨੀ ਰਹਿੰਦਾ। ਸਭ ਤੋਂ ਵੱਡਾ ਸੀ ਮਾਰਕੰਡਾ ਰਿਸ਼ੀ, ਜਿਹਦੀ ਉਮਰ ਬਹੁਤ ਲੰਬੀ ਸੀ, ਹਜ਼ਾਰਾਂ ਸਾਲ ਦੀ ਉਮਰ ਦੇ ਬਾਵਜੂਦ ਉਹਨੇ ਆਪਣੀ ਘਰ ਨੂੰ ਜਿਹੜਾ ਪੱਕਾ ਨੀ ਪਾਇਆ, ਉਹਨੇ ਕੱਚੀ ਕੁੱਲੀ ਰੱਖੀ ਤੇ ਕਿਸੇ ਨੇ ਮੇਰੇ ਅੱਗੇ ਨੇ ਮਿਹਣਾ ਮਾਰਿਆ ਵੀ ਬਾਬਾ ਜੀ ਵੀ ਤੁਹਾਡੀ ਤੇ ਉਮਰ ਹੀ ਬਹੁਤ ਲੰਮੀ ਆ, ਕੋਈ ਪੱਕਾ ਘਰ ਪਾਓ। ਇਹ ਝੋਂਪੜੀ ਪਾਈ ਤੁਸੀਂ ਕੱਖਾਂ ਦੀ ਕਾਨਿਆਂ ਦੀ, ਉਹ ਕਹਿੰਦਾ ਜੀ ਇਹ ਤੇ ਉਮਰ ਵਾ, ਇਹ ਝੱਟ ਬੀਤੀ ਜਾਣੀ। ਹਜ਼ਾਰਾਂ ਸਾਲ ਜੀ ਇਹਨੂੰ ਵਰ ਮਿਲਿਆ ਤੇ ਉਹ ਵੀ ਜੇ ਦੇਖਿਆ ਜਾਵੇ ਤੇ ਉਹਨੇ ਵੀ ਇਸ ਗੱਲ ਦਾ ਸਮਝਿਆ ਕਿ ਇਹ ਉਮਰ ਇੱਦਾਂ ਲੰਘ ਜਾਣੀ ਆ ਤੇ ਤੂੰ ਮੈਂ ਤੇ ਫਿਰ ਕਿਹੜੇ ਬਾਗ ਦੀ ਮੂਲੀ ਪੁੱਤ।
1: ਸਹੀ ਗੱਲ ਆ ਜੀ,
0: ਅਸੀਂ ਤਾਂ ਕੋਈ 60-70 ਸਾਲ ਦੀ ਉਮਰ ਵਾਲੇ ਬੰਦੇ ਵੀ ਇੱਦਾਂ ਬੈਠੇ ਆ ਵੀ ਜਿੱਦਾਂ ਕਿਤੇ ਮਰਨਾ ਹੀ ਨਹੀਂ। ਇਸ ਕਰਕੇ ਜੇ ਮਰਨਾ ਹੀ ਆ ਨਾ ਜੀਵਨ ਦੇ ਵਿੱਚ, ਤਾਂ ਪਹਿਲੇ 2-4 ਗੱਲਾਂ ਦਾ ਖਿਆਲ ਰੱਖਣਾ ਚਾਹੀਦਾ। ਇੱਕ ਵੀ ਕਿਸੇ ਦਾ ਕੋਈ ਵੀ ਨੁਕਸਾਨ, ਕਿਸੇ ਦਾ ਵੀ ਕੋਈ ਹਾਨੀ ਨਾ ਪਹੁੰਚਾਓ। ਦੂਸਰਾ ਜੀਵਨ ਦੇ ਵਿਚ ਜੇ ਮਰਨਾ ਹੀ ਹੈ ਨਾ, ਤੰਦਰੁਸਤ ਹੋ ਕੇ ਮਰਨਾ ਚਾਹੀਦਾ, ਬਿਮਾਰ ਹੋ ਕੇ ਨੀ। ਬਿਮਾਰ ਕਿਉਂਕਿ ਬਿਮਾਰੀ ਜਿਹੜੀ ਆ, ਆਪਾਂ ਇਹ ਨੀ ਕਹਿੰਦੇ ਬਿਮਾਰੀ ਜਿਹੜੀ ਬੰਦਾ ਕੋਈ ਵੀ ਨੀ ਮੰਗਦਾ, ਪਰ ਸਾਡੀਆਂ ਆਦਤਾਂ ਵਾ ਉਹ ਬੰਦੇ ਨੂੰ ਬਿਮਾਰ ਕਰਦੀਆਂ, ਸਾਡੀਆਂ ਆਦਤਾਂ ਹੀ ਬੰਦੇ ਨੂੰ ਤੰਦਰੁਸਤ
1: ਰੱਖਦੀਆਂ। ਸਹੀ ਗੱਲ ਆ ਜੀ,
0: ਅਸੀਂ ਤੰਦਰੁਸਤ ਰਹਿਣਾ ਕਿ ਬਿਮਾਰ ਰਹਿਣਾ, ਇਹ ਬੰਦੇ ਦੇ ਕਈ ਵਾਰੀ ਆਪਣੇ ਹੀ ਹੱਥ ਹੁੰਦਾ
1: ਜੀ।
0: ਸਦਾ ਭਾਵਾਂ ਨਾ ਹੁੰਦਾ ਹੋਵੇ, ਆਪਾਂ ਹਰ ਵਾਰ ਵੀ ਨਹੀਂ ਕਹਿ ਸਕਦੇ ਸਦਾ ਨਾ ਹੁੰਦਾ ਹੋਵੇ, ਪਰ ਬਹੁਤੀ ਵਾਰ ਇਹ ਜਿਹੜਾ ਬੰਦੇ ਦੇ ਆਪਣੇ ਹੱਥ ਹੀ ਹੁੰਦਾ ਤੰਦਰੁਸਤੀ ਤੇ ਬਿਮਾਰੀ। ਤੇ ਆਪਾਂ ਤੇ ਇਹ ਕਹਿੰਦੇ ਮਹਾਰਾਜ ਅੱਗੇ ਅਰਦਾਸ ਕਰਦੇ, ਵੈਸੇ ਤਾਂ ਸਾਰੇ ਜਣੇ ਆਪਣੇ ਆਪਣੇ ਖਿਆਲ ਸਾਰੇ ਰੱਖਦੇ ਜਾਂ ਸਿਆਣੇ ਨੇ ਸਾਰੇ, ਸਿਆਣੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ।
1: ਜੀ ਜੀ ਜੀ,
0: ਪਰ ਜਿਹੜੀ ਚੀਜ਼ ਦਾ ਕਿਸੇ ਦਾ ਨੁਕਸਾਨ ਹੁੰਦਾ, ਕੁਦਰਤ ਦਾ ਹੁੰਦਾ ਜਾਂ ਕਿਸੇ ਮਨੁੱਖ ਦਾ ਹੁੰਦਾ, ਉਹ ਚੀਜ਼ ਤੋਂ ਬਚਣਾ ਚਾਹੀਦਾ।
1: ਬਿਲਕੁਲ ਜੀ ਬਿਲਕੁਲ,
0: ਇਸ ਚੀਜ਼ ਦਾ ਖਿਆਲ ਜੇ ਰੱਖ ਲਈਏ ਤਾਂ ਮੈਂ ਸਮਝਦਾ ਵੀ ਅਸੀਂ ਬਹੁਤ ਥਾਵਾਂ ਤੋਂ, ਬਹੁਤ ਚੀਜ਼ਾਂ ਤੋਂ, ਬਹੁਤ ਜ਼ਿੰਦਗੀ ਦੇ ਬੜੇ ਬੜੇ ਔਖੇ ਰਾਹਾਂ ਤੋਂ ਆਪਾਂ ਬਚ ਸਕਦੇ ਹਾਂ। ਬਸ ਇਹੀ ਆ, ਕਿਉਂਕਿ ਹੁਣ ਉਹਨਾਂ ਕਹਿ ਬਹੁਤ ਗੱਲਾਂ ਸੁਣਾ ਤੀਆਂ, ਹੁਣ ਸਰੋਤਿਆਂ ਦੀਆਂ ਵੀ ਸੁਣਨੀਆਂ ਤੇ ਆਪਾਂ ਅੱਗੇ ਜਿਹੜੀ ਗੱਲਬਾਤ ਆ ਸਰੋਤਿਆਂ ਦੀ ਸੁਣਾਂਗੇ
1: ਜੀ।
0: ਤੇ ਪਿਆਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਕਿ ਜਿਹੜੇ ਸਾਡੇ ਰੋਜ਼ਾਨਾ ਸਾਨੂੰ ਪ੍ਰੋਗਰਾਮ ਦੇ ਵਿਚ ਇੰਨਾ ਮਾਣ ਸਨਮਾਨ ਤੇ ਇੰਨਾ ਪਿਆਰ ਦਿੰਦੇ ਨੇ। ਅਸੀਂ ਆਉਣ ਵਾਲੇ ਸਮੇਂ ਦੇ ਵਿਚ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਬਿਹਤਰ ਗੱਲਾਂ, ਬਿਹਤਰ ਗੱਲਬਾਤ ਜਿਹੜੀ ਲੈ ਕੇ ਆਈਏ। ਤੇ ਲਓ ਹੁਣ ਅਸੀਂ ਆ ਗਏ ਕਿਆ ਬੜਾ
1: ਜੀ,
0: ਤੁਹਾਡੇ ਸੁਨੇਹੇ ਜਿਹੜੇ ਆ ਉਹ ਪੜ੍ਹਦੇ ਆ, ਤੁਸੀਂ ਜਾਣਾ ਕਿਤੇ ਨੀ, ਸਾਡੇ ਨਾਲ ਜੁੜੇ ਰਹਿਣਾ।

0: Harman Radio
1: 24/7.
2: ਬੱਚਿਆਂ ਸੰਬੰਧੀ ਸਪੇਨ ਦੀਆਂ ਦੋ ਕਹਾਵਤਾਂ ਹਨ। ਆਪਣੇ ਬੱਚੇ ਨੂੰ ਵਿਗਾੜਨ ਵਾਲੀ ਮਾਂ ਸੱਪ ਨੂੰ ਵੱਡਾ ਕਰ ਰਹੀ ਹੁੰਦੀ ਹੈ, ਅਤੇ ਦੂਜੀ, ਬੱਚੇ ਦਾ ਪਿਆਰ ਟੋਕਰੀ ਚ ਪਏ ਪਾਣੀ ਵਰਗਾ ਹੁੰਦਾ ਹੈ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਲੈ ਵੀ ਮਾਣਕ ਦਾ ਗੀਤ ਸੁਣਿਆ ਮਲਕੀਤ ਮਲਕੀਤ ਸ਼ੇਰ ਵਗਿਆ ਜਾਂ ਚਾਹ ਲੈ ਆਓ ਪੁੱਤਰੋ ਜਾ ਮੇਰਾ ਪੁੱਤ ਚੱਲ ਸੋ ਚੱਲ ਚੱਲ ਸੋ ਚੱਲ ਚੱਲ ਸੋ ਚੱਲ ਪਲ ਮੇਰਾ ਪੁੱਤ ਤੇ ਜਿੰਨੇ ਵੀ ਆਪਣੇ ਸੁਰੋਂ ਤੇ ਮੁੜ ਸੁਣਦੇ ਨੇ ਬਹੁਤ ਬਹੁਤ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਖੈਰ ਮਖਦਮ ਇੱਕ ਵਾਰੀ ਫਿਰ ਤੇ ਸਾਰੇ ਹੀ ਸਰੋਤਿਆਂ ਦਾ ਆਪਾਂ ਜੀ ਆਇਆਂ ਨੂੰ ਕਰਨਾ ਮੀਆਂ ਤੇ ਉਹਨਾਂ ਦੇ ਲਈ ਆਪਣੇ ਸਨੇਹ ਵੀ ਆਪਾਂ ਪੜ੍ਹਨੇ ਆ ਤੇ ਸਨੇਹ ਆਪਾਂ ਲੈਣੇ ਵੀ ਆ ਉਹਨਾਂ ਦੇ ਤੇ ਜਿੱਦਾਂ ਜਿੱਦਾਂ ਚੱਲਦਾ ਗਿਆ ਉਦੋਂ ਉਦੋਂ ਆਪਣੀ ਚੱਲਦੇ ਚੱਲਣੇ ਆ ਬੋਧਰੋਂ ਜੀ ਤਲਾ ਤਾਇਆ ਜੀ ਇਧਰ ਪ੍ਰੋਗਰਾਮ ਦੇ ਵਿੱਚ ਮੋਗੇ ਵਾਲੇ ਹਰਵਿੰਦਰ ਭਾਜੀ ਪਹੁੰਚ ਚੁੱਕੇ ਨੇ ਕਿੰਨੇ ਸਤਿ ਸ੍ਰੀ ਅਕਾਲ ਤਾਇਆ ਜੀ ਸਾਰੇ ਸੁਣ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਰਵਿੰਦਰ ਸਿੰਘ ਜੀ ਹੋਰ ਸੁਣਾਓ ਕਹਾਂ ਪਾਈਏ ਵਾਲੀ ਬਾਤ ਹੋਈ ਆ ਬਚੇ ਆ ਰਾਜੀ ਖੁਸ਼ੀ ਤੋਂ ਕਿ ਨਹੀਂ ਰਾਜੀ ਖੁਸ਼ੀ ਦਾ ਆਹ ਰਾਜੀ ਖੁਸ਼ੀ ਤੋਂ ਬਚ ਕੇ ਰਹੀਏ ਕਿਉਂਕਿ ਦੁਨੀਆਂ ਦੀ ਨਜ਼ਰ ਉਦੋਂ ਹੀ ਲੱਗਦੀ ਆ ਜੀ ਦੁਨੀਆਂ ਨੂੰ ਇਹ ਸਾਬਤ ਕਰੀਏ ਵੀ ਸਾਡੇ ਵਰਗਾ ਕੋਈ ਦੁਖੀ ਕੋਈ ਨਹੀਂ ਤੇ ਰੱਬ ਤੋਂ ਚੋਰੀ ਸਾਹ ਲਈਏ ਫੇਰ ਕਹਾਂ ਪਾਈਏ ਵਾਲੀ ਬਾਤ ਆਸ ਕਰਦੇ ਕਿ ਤੁਸੀਂ ਸਾਰੇ ਪਰਿਵਾਰਾਂ ਸਮੇਤ ਚੜ੍ਹਦੀ ਕਲਾ ਜਾਓਗੇ ਮੈਂ ਜੀ ਪੁੱਠੀਆਂ ਛਾਲਾਂ ਮਾਰਦੇ ਫਿਰਦੇ ਚੜ੍ਹਦੀ ਕਲਾ ਤੇ ਹੈ ਹੀ ਹੈ ਵਾਹਿਗੁਰੂ ਜੀ ਕਿਸੇ ਸਭਨਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਤੰਦਰੁਸਤੀਆਂ ਤਰੱਕੀਆਂ ਬਖਸ਼ਣ ਬਾਜੀ ਮਹਾਰਾਜ ਅੱਗੇ ਹਿਰਦਾਸ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ ਜਿੱਥੇ ਮਿਲਦਾ ਹੈ ਪੰਜਾਬੀ ਮਾਂ ਬੋਲੀ ਦਾ ਪਿਆਰ ਅਤੇ ਆਪਣੇ ਪੰਜਾਬ ਦਾ ਅਹਿਸਾਸ ਇਹ ਤਾਂ ਬੇਨਤੀ ਆ ਤੁਸੀਂ ਸਾਰੇ ਹੀ ਇੱਕ ਦੂਜੇ ਨਾਲ ਪ੍ਰੇਮ ਮੁਹੱਬਤ ਰੱਖੋ ਜਿੱਥੇ ਪ੍ਰੇਮ ਮੁਹੱਬਤ ਆ ਉੱਥੇ ਪੰਜਾਬ ਆ ਜੀ ਜਿੱਥੇ ਇੱਕ ਆ ਉੱਥੇ ਪੰਜਾਬ ਆ ਉਹ ਮੈਨੂੰ ਪੰਜਾਬ ਤੋਂ ਗੱਲ ਯਾਦ ਆਈ ਆ ਮੁੰਡਾ ਜਿਹੜਾ ਮਾਰਤਾ ਕੱਲ ਨਸ਼ਿਆਂ ਦੇ ਚੱਕਰ ਚ ਨਸ਼ੇ ਵੇਚਣ ਵਾਲੇ ਨੂੰ ਰੋਕਿਆ ਪ੍ਰਿਆਗੇ ਵੇਚਣ ਵਾਲੇ ਨੂੰ ਉਹਨੇ ਗੋਲੀ ਚਲਾ ਦਿੱਤੀ ਨਾ ਤਾ ਜੀ ਬਲਵਿੰਦਰ ਝੋਟਾ ਜਿਹੜਾ ਆ ਝੋਟਾ ਝੋਟਾ ਉਹ ਝੋਟਾ ਉਹਨਾਂ ਨੇ ਸਿੱਟ ਲਿਆ ਇੱਕੋ ਦੋ ਚਾਰ ਗੋਲੀਆਂ ਨਾਲ ਕਿਉਂਕਿ ਜਿਹੜੇ ਜ਼ਾਲਮ ਆ ਜ਼ਾਲਮ ਨੂੰ ਗੁੱਸਾ ਆਉਂਦਾ ਵੀ ਜ਼ਿਆਦਾ ਜੀ ਕਿਉਂਕਿ ਉਹ ਸ਼ੈਤਾਨ ਦੇ ਕਬਜ਼ੇ ਚ ਹੁੰਦਾ ਸ਼ੈਤਾਨ ਪੁੱਤਰ ਜੀ ਬੰਦੇ ਨੂੰ ਐਸਾ ਧੋਬੀ ਪਟਕਾ ਮਾਰਦਾ ਐਸਾ ਧੋਬੀ ਪਟਕਾ ਮਾਰਦਾ ਜਿਹੜਾ ਕਦੇ ਸੋਚਿਆ ਵੀ ਨਹੀਂ ਹੁੰਦਾ ਬੰਦੇ ਨੂੰ ਜੀ ਸ਼ੈਤਾਨ ਉਹਦੇ ਕੋਲ ਸਾਰੇ ਉਹ ਪੁੱਠੇ ਕੰਮ ਕਰਾਉਂਦਾ ਜਿਹੜੇ ਉਹਨੂੰ ਕਰਨੇ ਨਹੀਂ ਚਾਹੀਦੇ ਜਿਹੜੇ ਉਹ ਕਰਕੇ ਉਹਦੇ ਵਿੱਚ ਉਹਨੂੰ ਬਹੁਤ ਵੱਡਾ ਘਾਟਾ ਬਹੁਤ ਵੱਡਾ ਨੁਕਸਾਨ ਉਹਨੂੰ ਉਠਾਉਣਾ ਪੈਂਦਾ ਜੀ ਤਾਇਆ ਜੀ ਬਿਲਕੁਲ ਠੀਕ ਤੁਹਾਡੀ ਗੱਲ ਤੇ ਜਿਹੜੇ ਸ਼ੈਤਾਨ ਦੇ ਕਾਬੂ ਚ ਆ ਗਏ ਨਾ ਬਹੁਤ ਜੀ ਉਹਨਾਂ ਦੇ ਹਾਲਤਾਂ ਉਹੋ ਹੀ ਹੋਈਆਂ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਜੀ ਸ਼ੈਤਾਨ ਦੇ ਕਬਜ਼ੇ ਤੋਂ ਬਚਣਾ ਚਾਹੀਦਾ ਜਿਹੜਾ ਸ਼ੈਤਾਨ ਦੇ ਕਬਜ਼ੇ ਤੋਂ ਬਚਿਆ ਵਾ ਉਹ ਹੋਏ ਇੱਥੇ ਮੈਂ ਕਹਿਣਾ ਕਾਮਯਾਬ ਹੋ ਸਕਦਾ ਵਰਨਾ ਤੇ ਹਾਲ ਬੁਰੇ ਆ ਜੀ ਜੇ ਕੋਈ ਕਿਸੇ ਨੂੰ ਗਲਤ ਕੰਮਾਂ ਤੋਂ ਰੋਕਦਾ ਦੁੱਧ ਤੋਂ ਗੋਲੀ ਚਲਾ ਦਿੰਦੇ ਆ ਗੋਲੀ ਤੇ ਆਪਾਂ ਅੱਗੇ ਵੀ ਦੱਸਿਆ ਵੀ ਆਮ ਹੀ ਹੋ ਗਈ ਆ ਜੀ ਗੋਲੀਆਂ ਤਾਂ ਸਮਝਦੇ ਕੱਖ ਨਹੀਂ ਏਦਾਂ ਹੀ ਚਲਾ ਦਿੰਦੇ ਜਿੱਦਾਂ ਬੱਸ ਵੀ ਹੈ ਜਿੱਦਾਂ ਨਿਆਣੇ ਪਿਚਕਾਰੀ ਆ ਗਈਆਂ ਚਲਾਉਂਦੇ ਜੀ ਇੱਕ ਦੂਜੇ ਦੇ ਰੰਗ ਪਾਉਂਦੇ ਆ ਪਿਚਕਾਰੀਆਂ ਮਾਰਦੇ ਆ ਏਦਾਂ ਦਾ ਕੁਛ ਸਮਝਦੇ ਵੀ ਗੋਲੀ ਦਾ ਕੋਈ ਡਰੀ ਕਿਸੇ ਨੂੰ ਨੀ ਚਲਾਉਣ ਵਾਲੇ ਨੂੰ ਵੀ ਨਹੀਂ ਖਾਣ ਵਾਲੇ ਨੂੰ ਚਲੋ ਹੋਊ ਹੀ ਹੋਊ ਚਲਾਉਣ ਵਾਲਾ ਤੇ ਜਮਾ ਹੀ ਨੀ ਵੇਖਦਾ ਬਈ ਇਹ ਕੀ ਚੀਜ਼ ਵਾ ਇਹ ਤੇ ਬਹੁਤ ਮੈਂ ਸਮਝਦਾ ਵੀ ਬੁਰੀ ਗੱਲ ਵਾ ਇਹ ਬੁਰੇ ਲੋਕ ਵਾ ਬੁਰੇ ਲੋਕਾਂ ਦਾ ਅੱਜ ਕੱਲ ਜਿਹੜਾ ਉਹ ਬੋਲਬਾਲਾ ਬਾਲਾ ਵਾ ਜੀ ਮੈਨੂੰ ਜਦੋਂ ਆ ਦੱਸਿਆ ਭਾਜੀ ਨੇ ਮੈਂ ਕਿਹਾ ਤਾਇਆ ਇੱਦਾਂ ਪਤਾ ਲੱਗਾ ਵੀ ਇੱਦਾਂ ਹੋ ਗਏ ਮੈਂ ਕਿਹਾ ਵੀ ਮੈਨੂੰ ਨਹੀਂ ਪਤਾ ਨਹੀਂ ਤਾਂ ਸਾਰਾ ਇੰਟਰਨੈਟ ਭਰਿਆ ਪਿਆ। ਮੈਂ ਕਿਹਾ ਵੀ ਹੋਊਗਾ
1: ਜੀ,
0: ਹੋਊਗਾ ਇੰਟਰਨੈਟ ਭਰਿਆ, ਪਰ ਫਿਲਹਾਲ ਦੀ ਘੜੀ ਇੱਥੇ ਨਹੀਂ ਕੋਈ ਪੁੱਛਦਾ
1: ਜੀ।
0: ਇੱਥੇ ਮੈਂ ਤੇ ਚਲੋ ਚਲਾਉਂਦਾ ਨਹੀਂ, ਤੇ ਪਿੰਡ ਚ ਫਿਰ ਹੌਲੀ ਹੌਲੀ ਰੌਲਾ ਸਾਹਿਬ ਪੈ ਜਾਂਦਾ ਵੀ ਏਦਾਂ ਹੋ ਗਈ, ਏਦਾਂ ਹੋ ਗਈ, ਤੂੰ ਤੂੰ ਮੈਂ ਲਾ ਲਾ ਲਾ ਹੋ ਜਾਂਦੀ ਆ ਜੀ। ਪਰ ਬੜਾ ਬਈ ਉਹਦਾ ਸ਼ੀਰੀ ਵਰਗਾ ਜਵਾਨ ਮੈਨੂੰ ਵਿਖਾਇਆ ਹੈਪੀ ਨੇ, ਕਹਿੰਦਾ ਪਾਪਾ ਆ ਵੀ ਪੱਛੇ ਲੱਗ ਜਾ ਵੀ ਏਦਾਂ ਦੇ ਬੰਦਿਆਂ ਨੇ ਬਈ ਐਸੀ ਹਾਲਤ ਕਰ ਦਿੱਤੀ, ਐਸੀ ਹਾਲਤ ਕਰ ਦਿੱਤੀ ਵੀ ਕੀ ਇਹਨੇ ਜ਼ੁਲਮ ਕੀ ਕੀਤਾ ਵੀ ਇਹਨੇ। ਉਹਨੇ ਰੋਕਿਆ
1: ਜੀ,
0: ਹੁਣ ਕਿਹਾ ਵੀ ਇਹ ਜਿਹੜਾ ਕੰਮ ਤੂੰ ਨਾ ਕਰ, ਨਸ਼ੇ ਨਾ ਵੇਚੋ। ਸਿਆਣਾ ਹੁੰਦਾ ਉਹ ਕਹਿੰਦਾ ਵੀ ਨਹੀਂ ਭਾਈ ਨਹੀਂ ਵੇਚਦਾ, ਮੈਂ ਤੂੰ ਗਲਤੀ ਹੋ ਗਈ। ਤਾਂ ਜੀ ਪਹਿਲਾਂ ਵੀ ਉਹਨੂੰ ਛਿੱਤਰਾਂ ਦਾ ਹਾਰ ਪਾਇਆ ਸੀ, ਪੈਣਾ ਹੀ ਛਿੱਤਰਾਂ ਦਾ ਹਾਰ ਚਾਹੀਦਾ ਏਦਾਂ ਦੇ ਬੰਦਿਆਂ ਨੂੰ। ਛਿੱਤਰ ਵੀ ਥੋੜੇ ਆ ਜੇ ਸੱਚ ਪੁੱਛੇ ਤੇ, ਜੇ ਪੁੱਛੇ ਤੇ ਛਿੱਤਰਾਂ ਦੇ ਹਾਰ ਨਾਲ ਹੀ ਛਿੱਤਰ ਪੈਣੇ ਵੀ ਚਾਹੀਦੇ। ਗੌਰਮੈਂਟ ਵੀ ਉਹਨਾਂ ਦੀ ਜਿਹੜੀ ਉਹਨਾਂ ਨੇ ਇਹਨੂੰ ਕਿਹਾ ਕੱਖ ਨੀ, ਜੇ ਪਹਿਲਾਂ ਹੀ ਛਿੱਤਰਾਂ ਦਾ ਹਾਰ ਪਾਇਆ ਇਹਦਾ ਮਤਲਬ ਪਹਿਲਾਂ ਵੀ ਵੇਚਦਾ ਸੀ
1: ਜੀ।
0: ਜੇ ਪਹਿਲਾਂ ਵੇਚਦਾ ਸੀ, ਮੈਂ ਇਸ ਗੱਲੋਂ ਹੈਰਾਨ ਆ। ਫਿਰ ਉਹਦਾ ਲਾਇਸੈਂਸ ਗੌਰਮੈਂਟ ਨੇ ਵੀ ਬਣਾ ਦਿੱਤਾ ਬਈ ਇਹ ਲਾਇਸੈਂਸ ਬਣਾ ਦਿੱਤਾ ਤੇ ਤੁਸੀਂ ਭਾਈ ਉਹਦਾ ਲਾਇਸੈਂਸ ਕੈਂਸਲ ਕਰੋ। ਜੇ ਉਹ ਬੰਦਾ ਇਹ ਕੰਮ ਕਰਦਾ ਉਹਦਾ ਲਾਇਸੈਂਸ ਕੈਂਸਲ ਕਰੋ। ਉਹ ਤਾਂ ਗੋਲੀ ਚਲਾ ਵੀ ਸਕਦਾ ਤੇ ਚਲਾ ਉਹਨੇ ਦਿੱਤੀ ਵੀ ਆ
1: ਜੀ,
0: ਇਹ ਤਾਂ ਚਲਾ ਸਕਦਾ ਤੇ ਹੈ ਹੀ ਹੈ, ਉਹਨੂੰ ਚਲਾ ਦਿੱਤੀ। ਜਿਹਨੇ ਚਲਾ ਦਿੱਤੀ ਉਹਦਾ ਹੁਣ ਹਰਿਆਣਾ ਕੌਣ ਭਰੂਗਾ? ਐਸਾ ਸ਼ੀਰੀ ਵਰਗਾ ਜਵਾਨ ਸਿੱਟ ਲਿਆ, ਛੋਟੇ ਬੱਚੇ ਛੋਟੇ ਛੋਟੇ ਉਹਦੇ ਵਿਚਾਰੇ ਦੇ ਵੇਖ ਕੇ ਤਰਸ ਆਉਂਦਾ। ਪਤਾ ਨੀ ਵੀ ਰੱਬ ਜਾਣੇ ਕੀ ਭਾਣਾ ਵਰਤਿਆ ਕੀ ਉਹ ਨਹੀਂ, ਹੁਣ ਐਸਾ ਵਿਚਾਰੇ ਦੇਖ ਕੇ ਵੀ ਤਰਸ ਆਉਂਦਾ
1: ਜੀ। ਤਾ ਜੀ
0: ਤੇ ਚਲੋ ਮਲਕੀਤ ਆ, ਉਹ ਮਲਕੀਤ ਆ ਜਾਂ ਚੱਲ ਜਾ ਮੇਰਾ ਪੁੱਤ, ਜਾ ਉੜ ਜਾ ਮੇਰਾ ਪੁੱਤ, ਖੇਤੀ ਆ ਜੀ।
1: ਜੀ ਤਾ ਜੀ, ਸੰਧੂ ਹਰਪਾਲ ਭਾਜੀ ਕਹਿੰਦੇ ਨੇ, ਕਹਿੰਦੇ ਜੀ ਬਹੁਤ ਮਾੜਾ ਹੋਇਆ ਪਲਵਿੰਦਰ ਦੇ ਨਾਲ, ਕਹਿੰਦੇ ਅਕਾਲ ਪੁਰਖ ਆਪਣੇ ਚਰਨਾਂ ਚ ਨਵਾਜ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਬੰਨਣ ਦਾ ਬਲ ਬਖਸ਼ਣ। ਪੁਲਿਸ ਤੇ ਸਰਕਾਰ ਦੀ ਸਹਿ ਤੇ ਮਾਰਿਆ ਗਿਆ, ਹੋ ਸਕਦਾ ਇਹ ਵੀ ਕੋਈ ਵੱਡੀ ਗੱਲ ਨਹੀਂ, ਇਹ ਕੰਮ ਚੱਲਦਾ ਹੀ ਹੈ ਇੱਦਾਂ, ਇਹਦੇ ਵਿੱਚ ਕੋਈ ਦੋਰ ਵਾਲੀ ਗੱਲ ਨਹੀਂ। ਦੇਖੋ ਜੇ ਤੁਸੀਂ ਕਿਸੇ ਨੂੰ ਸਹੀ ਰਾਹ ਤੋਂ ਰੋਕੋ ਟੈਲੀਫੋਨ ਆ
2: ਜੀ।
1: ਹਰਵਿੰਦਰ ਭਾਜੀ ਦਾ ਜੀ
0: ਸਤਿ ਸ੍ਰੀ ਅਕਾਲ ਹਰਵਿੰਦਰ ਸਿੰਘ ਜੀ, ਹੋਰ ਸੁਣਾਓ ਕਿੱਦਾਂ, ਸਿਹਤਾਂ ਠੀਕ ਆ? ਮੈਂ ਕਿਹਾ ਜੀ ਬਹੁਤ ਚੰਗਾ, ਮਹਾਰਾਜ ਦੀ ਕਿਰਪਾ, ਵਧੀਆ ਜਿਹੜਾ ਟਾਈਮ ਪਾਸ ਹੋਈ ਜਾਂਦਾ ਉਹ ਮਹਾਰਾਜ ਦੀ। ਹਾਂਜੀ ਬਾਜ ਤੇ ਬਿਲਕੁਲ ਟਣਕਦੀ ਪੂਰੀ ਤੇ, ਪਰ ਏਦਾਂ ਬਈ ਗੱਡੀ ਚਲਾਉਂਦੇ ਤੁਸੀਂ ਮੈਨੂੰ ਲੱਗਦਾ,
1: ਗੱਡੀ ਤਾਜ ਹੀ ਚਲਾਉਂਦੇ ਨੇ।
0: ਨਹੀਂ ਨਹੀਂ ਆਉਂਦੀ ਨੀ, ਕੁਛ ਵੀ ਚੱਲੀ ਜਾਂਦਾ ਵਧੀਆ ਤੇ। ਹਾਂਜੀ ਹੋਰ ਸੁਣਾਓ, ਠੀਕ ਠਾਕ ਆ? ਬਾਹਰ ਬੈਠਿਆਂ ਨੂੰ ਤਾਂ ਪਹਿਲਾਂ ਖਬਰ ਪਹੁੰਚ ਜਾਂਦੀ ਕੋਈ ਵੀ ਆ ਮੁੰਡਾ ਕੱਲ
2: ਪਹੁੰਚ ਗਈ ਸੀਗੀ ਤੇ ਬਹੁਤ ਮਾੜੀ ਗੱਲ ਆ ਤਾਇਆ ਜੀ। ਅਸੀਂ ਕਦੇ ਕਦੇ ਨਾ ਦਿਮਾਗ ਦੇ ਵਿਚ ਮੈਂ ਤੇ ਅਸੀਂ ਦੋਨੇ ਜੀ ਕਰ ਦੇਖਦੇ ਹਾਂ ਯਾਰ, ਵੀ ਜਦੋਂ ਮਤਲਬ ਦੋ ਚਾਰ ਸਾਲ ਠਹਿਰ ਕੇ ਨਾ ਵੀ ਆਪਾਂ ਪੱਕੇ ਮੁਕਤ ਹੋ ਜਾਣਾ ਹੈ ਆ। ਤੇ ਫਿਰ ਮੈਂ ਜਦੋਂ ਇਹੋ ਜਿਹੇ ਸੁਣੀ ਦਾ ਢੇਰ ਕਰਦੀ ਵਾਲਾ ਹਨਾ ਸਿਸਟਮ, ਫਿਰ ਕਹੀਦਾ ਯਾਰ ਇਹਦੇ ਨਾਲ ਤਾਂ ਕੁਛ ਠੀਕ ਨੀ
0: ਹਨਾ,
2: ਸੱਚ ਬੋਲਣਾ ਹੀ ਤਾਇਆ ਜੀ, ਗੁਨਾਹ ਹੋਇਆ ਪਿਆ
0: ਜੀ। ਬਿਲਕੁਲ ਹਾਲ ਬੁਰੇ ਆ ਉਦੋਂ ਨੇ ਗੱਲ ਦੇਖੋ, ਕਿਸੇ ਦੇ ਸ਼ਹਿ ਤੋਂ ਬਿਨਾ ਤੇ ਗੋਲੀ ਬੰਦਾ ਚਲਾ ਨੀ ਸਕਦਾ। ਇਦਾਂ ਦੇ ਬੰਦਿਆਂ ਨੂੰ
2: ਫੋਨ ਲੱਗਿਆ ਪਿਆ, ਉਹਦਾ ਫੋਨ ਆਇਆ ਉਹਨੂੰ
0: ਜਿਹੜੇ ਆਪ ਵੀ ਨਸ਼ਾ ਪਤਾ ਕਰਦੇ ਆ ਕੱਲੇ ਵੇਚਦੇ ਨੀ ਗੇ ਇਸ ਕਰਕੇ ਇਹਨਾਂ ਨੂੰ ਕੋਈ ਡਰ ਪਿਆ ਹੀ ਹੈ ਨੀ ਤੇ ਉਹ
2: ਗੱਲ ਪਤਾ ਹੈ ਜੀ ਦੇਖੋ ਜਿਹੜਾ ਹੁਣ ਮੰਨ ਲਓ ਬੰਦਾ ਆਮ ਸ਼ਹਿਰੀ ਆ ਉਹਨੂੰ ਜੇ ਕੋਈ ਖਤਰਾ ਤੋਂ ਕਾਨੂੰਨ ਕੋਲ ਜਾਊਗਾ ਪੁਲਿਸ ਕੋਲ ਹੀ ਜਾਊਗਾ ਨਾ
0: ਹੁਣ
2: ਤਾਂ ਜੀ ਜੇ ਬਾਹ ਹੁਣ ਪੁਲਿਸ ਰਲੀ ਫਿਰਦੀ ਹੈ ਫਿਰ ਬੰਦਾ ਕੀ ਕਰੂਗਾ
0: ਜੀ ਜੀ ਜੀ ਏਦਾਂ ਹੀ ਭਾਈ ਏਦਾਂ ਹੀ ਪੁਲਿਸ ਤੇ ਆਪ ਵਿਚੋਂ ਸ਼ਹਿਰ ਦੇ ਦਿੰਦੀ ਆ ਨਹੀਂ ਤੇ ਇਹਨਾਂ ਦਾ ਲਾਇਸੈਂਸ ਬਣਨਾ ਹੀ ਨਹੀਂ ਚਾਹੀਦਾ ਇਹ ਕਹਿੰਦੇ ਆ ਵੀ ਜੇ ਪਹਿਲਾਂ
2: ਦਸ ਸਾਲ ਦਾ ਵੇਚਦਾ ਉਹ ਵੇਚਿਆ ਦੋ ਤਿੰਨ ਸਾਲ ਪਹਿਲਾਂ ਉਹਨੂੰ ਫੜ ਕੇ ਹਾਰ ਹੂਰ ਵੀ ਪਾਇਆ ਉਹਦੇ ਮਹਿਲਾਂ ਦਾ ਉਹ ਵੀ ਉਹਦੇ ਦਿਲ ਚ ਸੀ ਗੱਲ
0: ਉਹਦੇ ਮਸਲਾ ਇਹ ਸੀ ਉਹਦੇ ਦਿਲ ਚ ਬੈਠੀ ਸੀ ਕਿ ਇਹਨਾਂ ਨੇ ਮੇਰੀ ਬੇਇੱਜ਼ਤੀ ਕੀਤੀ ਤੇ ਹੁਣ ਫੇਰ ਖਰੇ ਗੱਲ ਚ ਹਾਰ ਹੀ ਪਾਉਣਗੇ ਉਹਨੂੰ ਇਸ ਚੀਜ਼ ਦਾ ਗੁੱਸਾ ਤਾਂ ਉਹਨੂੰ ਪੁਰਾਣਾ ਹੀ ਸੀ ਇਹ ਗੱਲ ਤੁਹਾਡੀ ਸੱਚੀ ਆ ਕਿਉਂਕਿ ਏਡੀ ਛੇਤੀ ਬੰਦਾ ਜਿਹੜਾ ਪਹਿਲੀ ਵਾਰ ਮਿਲਿਆ ਨਾ ਉਹ ਗੋਲੀ ਨੀ ਚਲਾਉਂਦਾ ਏਡੀ ਛੇਤੀ ਸਹੀ ਗੱਲ ਆ ਉਹਦੇ ਮਨ ਚ ਕੱਢਦਾ ਹੀ ਨਹੀਂ ਉਹ ਤੇ ਇਹ ਦੇਖੋ ਇਹ ਵਿਚਾਰੇ ਨੂੰ ਇਹਨੂੰ ਇਹ ਹੋਣਾ ਵੀ ਐਵੇਂ ਗਿੱਦੜ ਧਮਕੀਆਂ ਦਿੰਦੇ ਇਹਨਾਂ ਕਿਹੜਾ ਚਲਾ ਦੇਣੀ ਜਿਹਨੂੰ ਪਤਾ ਹੋਵੇ ਚਲਾ ਦੇਣੀ ਉਹ ਬੰਦਾ ਛੇਤੀ ਕੀਤੇ ਏਦਾਂ ਦੇ ਬਾਂਦਰ ਦੇ ਮੂਹਰੇ ਹੀ ਨੀ ਆਉਂਦਾ ਸਹੀ ਗੱਲ ਆ ਹੋਏਦਾ ਮੂੰਹ ਪਹਿਲਾਂ ਜੇ ਉਹਨੇ ਮਾਰ ਵੀ ਦਿੱਤੀ ਨਾ ਬਾਅਦ ਚ ਉਹ ਕਹਿੰਦੇ ਮਗਰ ਭੱਜ ਕੇ ਮਾਰ ਕੇ ਆਇਆ ਦੋ ਤਿੰਨ ਹੋਰ
2: ਉਹ ਤਾਂ ਆਇਆ ਜੀ ਜੇ ਉਹਦੇ ਉਹਦੇ ਇੱਕ ਕੋਲ ਵੀ ਬੱਚੀ ਰਹਿੰਦੀ ਨਾ ਤੇ ਉਹਨੇ ਉਹਦੀ ਡੈਥ ਕੀਤੀ ਹੋਣੀ ਇਹਦਾ ਮਗਰੋਂ ਵਿੱਚ ਬੈਠੇ ਦੇ ਵੀ ਮਾਰ ਕੇ ਆਇਆ ਉੱਥੇ
0: ਆਹੋ ਆਹੋ ਉਦੋਂ ਤਾਂ ਹੀ ਫਿਰ ਨਾ ਹੋ ਗਿਆ ਇਹਦੇ ਜੇ ਤੇ ਇੱਕ ਦੇ ਵਜੇ ਤੇ ਹੁਣ ਤੇਰੀ ਗੱਲ ਹੁਣੋਂ ਫੇਰ ਬਚਿਆ ਰਹਿਣਾ ਸੀ ਕਿਉਂਕਿ ਜਿੱਡਾ ਉਹਦਾ ਸਰੀਰ ਇੱਕ ਗੋਲੀ ਨਾਲ ਉਹਨੂੰ ਹੁਣਾ ਹੀ ਕੱਖ ਨਹੀਂ ਸੀ ਫਿਰ ਛਾਤੀ ਚ ਮਾਰ ਕੇ ਆਇਆ
2: ਦੂਜਾ ਇੱਕ ਹੋਰ ਗੱਲ ਮੈਨੂੰ ਆਉਂਦੀ ਆ ਚਲੋ ਮੈਨੂੰ ਪਤਾ ਹੀ ਮੇਰੀ ਗੱਲ ਕਿਸੇ ਤੱਕ ਪਹੁੰਚਣੀ ਤਾਂ ਹੈ ਨਹੀਂ
0: ਜੀ
2: ਨਾ ਇਹ ਗੱਲ ਮਤਲਬ ਕਿਉਂਕਿ ਆਪਣਾ ਪ੍ਰੋਗਰਾਮ ਉਹ ਜਿਹਾ ਆਪਾਂ ਨੂੰ ਉਹ ਜਿਹੇ ਬੰਦੇ ਪਰਿਵਾਰਾਂ ਵਾਲੀ ਸੁਣਦੇ ਆ ਕੋਈ ਉਹੋ ਜਿਹਾ ਬੰਦਾ ਨਹੀਂ ਸੁਣਦਾ ਪਰ ਯਾਰ ਮੈਂ ਜਿਹੜੇ ਹੁਣ ਮਤਲਬ ਜਿਹੜੇ ਸਪਾਰੀਆਂ ਸਪੂਰੀਆਂ ਲਈ ਜਾਂ ਗਲਤ ਕੰਮ ਜਿਹੜੇ ਆਪਦੇ ਆਪ ਨੂੰ ਯੋਧੇ ਕਹਾਉਂਦੇ ਆ ਜਿਹੜੇ ਆਪਦੇ ਆਪ ਨੂੰ ਹਨਾ ਕਹਿੰਦੇ ਵੀ ਅਸੀਂ ਚੋਟੀ ਤੇ ਯਾਰ ਕਿਸੇ ਇੱਕ ਬੰਦੇ ਨੇ ਵੀ ਨੀ ਇਹ ਗੱਲ ਕਹੀ ਵੀ ਤੇਰਾ ਟੈਸਟ ਕਰਾਂਗੇ ਦੇਖਾਂਗੇ ਤੇਰਾ ਬਦਲਾ ਹਨਾ ਤੁਸੀਂ ਫਿਰ ਮੈਡ ਸੰਧੂ ਵਰਗਿਆਂ ਨੂੰ ਮਾਰਨ ਵਾਲੀ ਆ
0: ਜਿਹੜਾ ਬੰਦਾ ਭੱਜਿਆ ਨਾ ਮਾਰ ਕੇ ਉਹਦਾ ਕਰਨਾ ਪੁਲਿਸ ਵਾਲਿਆਂ ਨੇ ਐਨਕਾਊਂਟਰ ਹੀ ਆ ਤਾਂ ਕਿ ਕਿਸੇ ਦਾ ਨਾਮ ਨਾ ਆ ਜਾਵੇ
2: ਕਰਨਾ ਪੈਣਾ ਤਾਂ ਹੈ ਜੀ
0: ਹਾਂ
2: ਗਲੇ ਦੀ ਹੱਡੀ ਬਣ ਜਾਣਾ ਉਹਨੇ
0: ਨਹੀਂ ਉਹ ਉਹਨਾਂ ਨੂੰ ਪਤਾ ਵੀ ਜੇ ਫੜ ਲਿਆ ਜੀਂਦਾ ਇਹਨੂੰ ਤੇ 100 ਜਣੇ ਦੇ ਨਾਂ ਲੈ ਦੇਣੇ ਲਾ ਲੇ ਜੇ ਆਹੋ ਉਹ ਉਹਦੇ ਬੰਦਾ ਘਬਰਾ ਜਾਂਦਾ ਤੇ ਉਹ ਮਾਰਨਾ ਇਹਨਾਂ ਨੇ ਗੋਲੀ ਆ ਦੋ ਕਾਰਨ ਆ ਇਹਦੇ ਇੱਕ ਤੇ ਜਦੋਂ ਕਿਸੇ ਨੂੰ ਮਾਰ ਦਿੱਤਾ ਜਾਂਦਾ ਉਦੋਂ ਜਿਹੜੀ ਭੀੜ ਆ ਥੋੜੀ ਜਿਹੀ ਸ਼ਾਂਤ ਹੋ ਜਾਂਦੀ ਕਜਾਏ ਫੜ ਹੋਣ ਦੇ ਫੜੇ ਹੋਏ ਬੰਦੇ ਨੂੰ ਇਹਨਾਂ ਨੇ ਕਹਿਣਾ ਫਾਂਸੀ ਦਿਓ ਫਾਂਸੀ ਕਾਨੂੰਨ ਦੇ ਨਹੀਂ ਸਕਦਾ ਸਜ਼ਾ ਦੇਣਗੇ 10 ਸਾਲਾਂ 'ਚ ਛੁੱਟ ਕੇ ਆ ਜਾਊਗਾ ਤੇ 10 ਨਹੀਂ ਦਾ ਬਲਦੇ 10 ਤੋਂ ਵੀ ਥੋੜੇ ਅੱਜ ਕੱਲ੍ਹ ਤੇ ਇਹ ਮਾਰ ਕੇ ਉਹਨਾਂ ਨੇ ਦੁਨੀਆਂ ਨੂੰ ਸ਼ਾਂਤ ਕਰਨਾ ਵੀ ਲਓ ਅਸੀਂ ਐਨਕਾਊਂਟਰ ਕਰਤਾ ਉਹਨੇ ਸਾਡੇ ਤੇ ਗੋਲੀਆਂ
2: ਮਾਰਿਆ ਉਹ
0: ਹਾਂ
2: ਮਾਰਿਆ ਉਹ ਫੇਰ ਵੀ ਹੈਗਾ
0: ਹੀ ਆ ਉਹ ਤਾਂ ਮਰਿਆ ਹੀ ਆ ਦੇਖੋ ਜਿਹੜੇ ਬੰਦੇ ਜਿਹੜੇ ਏਦਾਂ ਦੇ ਬੰਦੇ ਨਾ ਜਿਹੜੇ ਹੁੰਦੇ ਵੱਡੇ ਅਪਰਾਧੀ ਉਹਨਾਂ ਨੂੰ ਤਾਂ 100 ਮੁਲਕ ਵੀ ਸ਼ਹਿਰ ਦੇ ਦਿੰਦੇ ਆ ਏਦਾਂ ਦੇ ਬੰਦੇ ਨੂੰ ਤਾਂ ਭੂਆ ਮਾਸੀ ਦੇ ਵੀ ਨੀ ਲੁਕਣ ਨੂੰ ਥਾਂ ਮਿਲਦਾ ਇਹ ਵੀ ਹੈ ਤਾਂ ਜੀ ਇਹ ਨਹੀਂ ਫੜਿਆ ਜਾਣਾ ਵਾ ਜੇ ਨਹੀਂ ਫੜ ਹੋਇਆ ਤਾਂ ਪਰ ਚਲਾਉਣੀ ਹੈ ਉਹਨਾਂ ਦੇਣਾ ਮਾਰੀ ਛੱਡਣਾ ਨੀ ਗਾਉਣਾ
2: ਫੜ ਲਿਆ ਦੂਜੀ ਗੱਲ ਇਹ ਤਾਂ ਜੀ ਮੈਨੂੰ ਇਹ ਵੀ ਮੈਂ ਖਬਰ ਸੁਣਦਾ ਸੀ ਹੁਣ ਕਹਿੰਦੇ ਉਹਦਾ ਸੰਸਕਾਰ ਵੀ ਪੁਲਿਸ ਨੇ ਕਰਤਾ ਧੱਕੇ ਨਾਲ
0: ਇਹਦੇ ਬਾਰੇ ਹੱਲੇ ਨੀ ਆਇਆ ਉਹਦਾ
2: ਮੈਂ ਵੀ ਵੀਡੀਓ ਪਾਈ
0: ਭਾਨੇ ਸਿੱਧੂ ਹੋਰੀ ਜਾਂ ਲੱਖੇ ਹਜ਼ਾਰੇ ਹੋਰੀ ਉੱਥੇ ਜਾਏ ਪਹੁੰਚੇ ਰੌਲਾ ਜੱਪਾ ਪਾ ਛੱਡਿਆ। ਮੈਨੂੰ ਲੱਗਦਾ ਨੀ ਵੀ ਕਰਨ
2: ਦੇਣਗੇ। ਇੱਕ ਹੋਰ ਗੱਲ ਦੱਸੋ
0: ਜੀ,
2: ਇੱਕ ਹੋਰ ਗੱਲ ਦੱਸੋ ਯਾਰ, ਮਰਨ ਤੋਂ ਬਾਅਦ ਹੀ ਕਾਹਤੋਂ ਇਕੱਠ ਹੁੰਦੇ ਹੋ ਜੇ?
0: ਇਹ ਤੇ ਦੁਨੀਆ ਦਾ ਸੁਭਾਵ ਹੀ ਇਹ ਆ। ਇਹ ਜਦੋਂ ਪਹਿਲਾਂ ਓਹਦੇ ਨਾਲ ਤੁਰਨ ਵਾਲਾ ਕੋਈ ਨੀ ਹੁੰਦਾ, ਉਹ ਕੱਲਾ ਹੀ ਵਿਚਾਰਾ ਜ਼ੋਰ ਲਾਉਂਦਾ ਰਿਹਾ ਤੇ ਬਾਕੀ ਸਾਰੇ ਇੱਕ ਸਾਈਡ ਤੇ ਹੋਏ ਆ, ਇਕੱਲਾ ਹੀ ਇੱਕ ਸਾਈਡ ਤੇ ਸੀਗਾ। ਤੇ ਜਦੋਂ ਤੇਰੀ ਗੱਲ ਹੁਣ ਮਰ ਜਾਂਦੇ ਆ ਫਿਰ ਸਾਰੇ ਮਗਰ ਆ ਜਾਂਦੇ।
2: ਹੁਣ ਤਾਂ ਇਹ ਜੀ ਕੋਈ ਚਲੋ ਗੁੱਸਾ ਨਾ ਕਰੇ, ਹੁਣ 70% ਜਿਹੜੇ ਪਹੁੰਚੇ ਵੇ ਨਾ ਲੋਕ
0: ਉਹ ਜੀ ਹੈ ਤੇ ਇਦਾਂ ਹੀ ਹੁੰਦਾ। ਇਹ ਤੇ ਆਪਾਂ ਨੂੰ ਪਹਿਲਾਂ ਤੋਂ ਪਤਾ, ਹਮਦਰਦੀ ਘੱਟ ਹੁੰਦੇ ਆ, ਆਪਣਾ ਆਪਣਾ ਦੁਨੀਆਂ ਤੱਕ ਆਪਣੀ ਗੱਲ ਪਹੁੰਚਾਉਣ ਵਾਲੇ, ਆਪਣਾ ਆਪ ਪਹੁੰਚਾਉਣ ਵਾਲੇ ਜ਼ਿਆਦੇ ਹੁੰਦੇ ਆ, ਕਿਉਂਕਿ ਪਤਾ ਵੀ ਸਾਰਿਆਂ ਦੀ ਨਿਗਾਹ ਇਧਰ ਵਾ। ਜਿਹੜੀ ਗੱਲ ਕਹੂੰਗਾ ਮੈਂ ਹਾਈਲਾਈਟ ਹੋਊਂਗਾ। ਇਹ ਹਾਈਲਾਈਟ ਵੀ ਤੇ ਬਹੁਤ ਅੱਜ ਕੱਲ ਹੁੰਦੇ ਆ, ਪਰ ਇਹ ਆ ਵੀ ਜਿਹੜਾ ਦੁਨੀਆਂ ਤੇ ਚਲ ਗਿਆ ਉਹਦੇ ਛੋਟੇ ਛੋਟੇ ਜਵਾਕਾਂ ਨੂੰ ਕਿਸੇ ਨੇ ਨੀ ਪਾਲਣਾ, ਨਾ ਕਿਸੇ ਸਮਾਜ ਸੇਵੀ ਨੇ ਉਹਦੀ ਜਿੰਮੇਵਾਰੀ ਚੱਕਣੀ ਆ, ਨਾ ਕਿਸੇ ਗੌਰਮੈਂਟ ਨੇ ਚੱਕਣੀ ਆ। ਬਸ ਉਹ ਆਈ ਚਲਾਈ ਚ ਵਿਚਾਰੇ ਆਪ ਰੋਲਨੇ ਆ, ਕਿਉਂਕਿ
2: ਇਹ ਗੱਲ ਨੂੰ ਮੇਰੀ ਬੋਈ ਦਿਲੀ ਨਾ ਦਿਓ ਪਰ ਯਾਰ ਮੇਰੇ ਹਿਸਾਬ ਨਾਲ ਮਰੋ ਵੀ ਉੱਥੇ ਜਿੱਥੇ ਤੁਹਾਡੀ ਮੌਤ ਦੀ ਕਦਰ ਤਾਂ ਪਵੇ। ਬਿਨਾਂ ਗੱਲੋਂ ਹੀ ਜਾਨਾਂ ਗਵਾਈ ਜਾਣੀਆਂ, ਤੁਸੀਂ ਆਪਦੇ ਪਰਿਵਾਰ ਠੀਕ ਆ
0: ਦੇਖੋ ਜਿਹੜਾ ਟੱਬਰ ਵਾਲਾ ਨਾ ਬੰਦਾ, ਜਿਹੜਾ ਟੱਬਰ ਵਾਲਾ ਵਾ ਉਹਦੇ ਲਈ ਤੁਹਾਡੀ ਗੱਲ ਠੀਕ ਆ ਵੀ ਜਿਹੜਾ ਟੱਬਰ ਪਾ ਰਿਹਾ ਉਹ ਵੀ ਇੱਕ ਬਹੁਤ ਵੱਡੀ ਸੂਰਮਤਾ ਹੀ ਆ। ਪਰ ਜਿਹੜੇ ਜਜ਼ਬਾਤੀ ਲੋਕ ਹੁੰਦੇ ਨਾ ਆਪਣਾ ਹਰਵਿੰਦਰ ਸਿੰਘ, ਉਹ ਇੰਨਾ ਸੋਚਦੇ ਨੀ। ਸੋਚਣਾ ਵੈਸੇ ਤੇ ਜੇ ਸੋਚਿਆ ਜਾਵੇ ਫੇਰ ਤੇ ਉਹ ਕੁਛ ਕਰ ਨੀ ਨਾ, ਉਹ ਕਰਨ ਵੀ ਚੁੱਪ ਕਰਕੇ ਸਾਡੇ ਕਿਹੜਾ ਨਿਆਣੇ ਇੱਥੇ। ਹਾਂਜੀ ਇਹ ਤੇ ਹੈ, ਇਹ ਤੇ ਗੱਲ ਬਿਲਕੁਲ ਠੀਕ ਆ ਵੀ ਜਿਹਨੇ ਫਿਰ ਸੰਘਰਸ਼ ਚ ਆਉਣਾ ਨਾ ਜਾਂ ਜਿਹਨੇ ਕੁਛ ਸਮਾਜ ਦੀ ਸੇਵਾ ਕਰਨੀ ਆ, ਹਾਂ ਉਹ ਫਿਰ ਸਮਾਜ ਦੀ ਸੇਵਾ ਵਾਲੇ ਪਾਸੇ ਨੂੰ ਹੋਵੇ, ਪਰਿਵਾਰ ਫਿਰ ਪਿੱਛੇ ਰੁਲ ਜਾਂਦਾ। ਕੋਈ ਕਸੂਰ ਨੀ ਤੇ ਸੱਚ ਪੁੱਛਿਓ, ਇੱਥੇ ਜਿਹੜੇ ਸਿਰ ਤੇ ਪਿਓ ਆਣਾ ਉਹਨੂੰ ਵਿਚਾਰੇ ਨੂੰ ਕੋਈ ਨੀ ਪੁੱਛਦਾ। ਇੰਨੀ ਜ਼ਿਆਦੀ ਇੱਥੇ ਹਾਲਤ ਬੁਰੀ, ਮਹਿੰਗਾਈ ਜਾਂ ਕਹਿ ਲਓ ਵੀ ਹੋਰ ਬੇਰੁਜ਼ਗਾਰੀ, ਤੇ ਜਿਹਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਜਾਂਦਾ ਉਹ ਤਾਂ ਵਿਚਾਰਾ ਬਿਲਕੁਲ ਹੀ ਉਹਦਾ ਹਾਲ, ਉਹਦੇ ਦਾਦਿਆਂ ਦਾ ਉਹਦਾ ਪਿਓ ਦਾ ਨੀ ਵੇਖ ਹੁੰਦਾ ਮੁੰਡੇ ਦਾ, ਜਿਹੜਾ ਵਿਚਾਰਾ ਰੋਂਦਾ ਉਹ ਜਿਹਦੇ ਸਿਰ ਤੇ ਛੋਟੇ ਬੱਚਿਆਂ ਦਾ ਤੇ ਇੱਕ ਨੌਂ ਦਾ ਸਿੱਧਾ ਹੀ ਪੈ ਗਿਆ ਬੋਝ, ਜਿਹਨੂੰ ਕੋਈ ਅਸੀਂ ਫਿਕਰ ਹੀ ਨਹੀਂ ਮੁੰਡੇ ਤੇ ਹੁੰਦੇ ਆ, ਤੋ ਉਹ ਵਿਚਾਰੇ ਦਾ ਕੀ ਬਣੂ? ਪਹਿਲਾਂ ਸਾਰੀ ਉਮਰ ਵਿਚਾਰੇ
2: ਪਤਾ ਸੀਗਾ, ਹਾਂ ਉਹਨੂੰ ਪਤਾ ਸੀਗਾ ਵੀ ਮੈਨੂੰ ਇਹ ਬੰਦਾ ਜਿਹੜਾ ਮੈਡੀਕਲ ਵਾਲਾ ਮੈਨੂੰ ਕਿਤੇ ਨਾ ਕਿਤੇ 80% ਪਤਾ ਸੀ ਮੇਰੇ ਤੇ ਹਮਲਾ ਹੋਊਗਾ। ਮੈਂ ਜੀ ਇਸ ਤੋਂ ਪਹਿਲਾਂ ਕਿ ਉਹਨੇ ਇਹ ਕੰਮ ਕੀਤਾ, ਜਦੋਂ ਹੁਣ ਇਹ ਰਾਹ ਤੁਰੀ ਸੀ ਚੁੱਪ ਕਰਕੇ ਪਹਿਲਾਂ ਉਹਦਾ ਹੀ ਕੰਮ ਕਰਨ ਦਾ ਕੰਡਾ ਗਲਤ ਹੁੰਦਾ।
0: ਹੈ ਤੇ ਇੱਦਾਂ ਹੀ ਆ, ਜਿਹੜਾ ਬੰਦਾ ਇਹ ਸੋਚਦਾ ਨਾ ਵੀ ਸਮਾਜਿਕ ਤਰੀਕੇ ਨਾਲ ਹੀ ਕੰਮ ਕੀਤੇ ਜਾਣ, ਪਰ ਜਿਹੜੇ ਅਪਰਾਧੀ ਉਹ ਨੀ ਨਾ ਸਮਾਜ ਦੇ ਹਿਸਾਬ ਨਾਲ ਚੱਲਦੇ। ਬਾਕੀ ਜਿਹੜਾ ਮੈਂ ਇਹ ਵੀ ਕਹਿੰਦਾ ਜਿਹੜਾ ਨਾਲ ਦਾ ਸੀ ਨਾ, ਮੈਂ ਵੀਡੀਓ ਦੇਖੀ, ਨਾਲ ਦੇ ਦਾ ਵੀ ਸਹੁਰੇ ਦਾ ਪੂਰਾ ਰੋਲ ਵਾ, ਉਹਨੇ ਗੁੱਸਾ ਚੜਾਇਆ ਹੀ ਉਹਨੇ ਆ। ਬੜਾ ਸੋਹਣਾ ਉਹ ਆਪਸੇ ਜੀ ਗੱਲਾਂ ਬਾਤਾਂ ਕਰਦੇ ਸੀ, ਨਾਲ ਦੇ ਨੇ ਉਹ ਤਤਾ ਹੋ ਗਿਆ, ਭੋਰਾ ਗਈ, ਚਲਾ ਰੁ ਗਿਆ। ਉਹ ਕਹਿੰਦਾ ਗਾਲਾਂ ਰੌਲਾ ਉੱਚੀ ਕਿਉਂ ਬੋਲਦਾ? ਉਹ ਕਹਿੰਦਾ ਬੋਲੂਗਾ ਉੱਥੇ ਕੰਮ ਵੱਧ ਗਿਆ। ਜਦੇ ਉਹਨੇ ਚੱਕ ਦਿੱਤੀ ਨਾ ਗੱਲ ਜਿਹੜੀ, ਉਹ ਕਈ ਵਾਰ ਹੁੰਦਾ ਉਂਗਲ ਲਾਉਣ ਵਾਲੇ, ਤੇ ਉਹ ਚਾਕਾ ਸਾਲਾ ਉਹਨੇ ਦਵਾਤਾ ਨੀ, ਤੇ ਬੜੇ ਸੋਹਣੇ ਗੱਲਾਂ ਕਰਦੇ ਕਰਦੇ ਸਾਰੀ ਦੁਨੀਆਂ ਕਰੀ ਗਈ।
2: ਕਈ ਗੱਲਾਂ ਘੱਟੋ ਘੱਟ ਦਸ ਵੀ ਨੀ ਕਿਹਾ ਮੇਰੇ ਗੋਲੀ ਮਾਰ ਚਲਾ, ਮਤਲਬ ਉਹ ਕਿਸੇ ਨੂੰ, ਮਤਲਬ ਉਹ ਜਦੋਂ ਦੁਸ਼ਮਣ ਚਾਹੇ ਕਿ ਜਿਵੇਂ ਵੀ ਆ ਹੱਥ ਚ ਹਥਿਆਰ ਆ।
0: ਨਹੀਂ ਨਹੀਂ ਇਹ ਉਹਦੀ ਗਲਤੀ ਸੀ, ਇਹ ਉਹਦੀ ਗਲਤੀ ਸੀਗੀ। ਜਦੋਂ ਕਿਸੇ ਦੇ ਕਮਲੇ ਦੇ ਹੱਥ ਚ ਵੀ ਹਥਿਆਰ ਹੋਵੇ, ਸਿਆਣੇ ਦੇ ਵੀ ਹੋਵੇ ਨਾ, ਉਹ ਕਿਉਂਕਿ ਉਹ ਕਿਸੇ ਵੀ ਟਾਈਮ ਤੁਸੀਂ ਇੱਕ ਹਿਸਾਬ ਦਾ ਇਹ ਉਹਨੂੰ ਵਾਰ ਵਾਰ ਕਹਿ ਰਹੇ ਹਾਂ ਚਲਾ ਗੋਰੀ ਚਲਾ ਦੇ ਮਾਰ ਦੇ ਮੈਨੂੰ, ਇਹ ਏਦਾਂ ਕਹਿਣਾ ਨੀ ਚਾਹੀਦਾ। ਕਿਉਂਕਿ ਦਿਮਾਗ ਜਿਹੜਾ ਨਾ ਕਿਸੇ ਸਮੇਂ ਵੀ ਕਿਹੜਾ ਸਿਗਨਲ ਉਹਨੇ ਫੜ ਲੈਣਾ ਪਤਾ ਨੀ। ਹਾਂ
1: ਇਹ ਉਹਨੂੰ ਉੱਥੇ ਆਪਣੀ ਗੱਲ ਜ਼ਰੂਰ ਰੱਖਦਾ ਰਹੇ, ਇੱਦਾਂ ਨਾ ਕਹਿੰਦਾ ਵੀ ਗੋਲੀ ਚਲਾ, ਇੱਦਾਂ ਉਹਨੂੰ ਕਹਿੰਦਾ ਵੀ ਭਾਈ ਪਸਤੌਲ ਰੱਖ ਦੇ ਤੇਰੇ, ਅਸੀਂ ਤੂੰ ਦੱਸ ਵੀ ਤੇਰੇ ਤੋਂ ਇਹ ਗਲਤੀ ਹੋਈ ਤੇ ਇਹਦਾ ਅਸੀਂ ਆਹ ਹੱਲ ਚਾਹੁੰਦੇ ਕਾਨੂੰਨੀ ਤੌਰ ਤੇ, ਪਸਤੌਲ ਤੂੰ ਰੱਖ ਦੇ। ਉਹ ਸਗੋਂ ਉਹਨੂੰ ਨਿਮਰਤਾ ਨਾਲ ਪ੍ਰੇਮ ਨਾ ਉੱਥੇ ਉਹ ਗੱਲ ਕਹਿਣੀ ਚਾਹੀਦੀ ਸੀ ਵੀ ਕਿਸੇ ਤਰੀਕੇ ਦੇ ਨਾਲ ਉਹਦਾ ਪਸਤੌਲ ਰਖਾਉਂਦੇ, ਨਾ ਕਿ ਉਹਨੂੰ ਇਹ ਕਹਿੰਦਾ ਗੋਲੀ ਚਲਾ ਦੇ। ਇਹ ਉਹਦੀ ਗਲਤੀ ਹੈ, ਆ ਇਹ ਗਲਤੀ ਬੰਦੇ ਨੂੰ ਕਰਨੀ ਨਹੀਂ ਚਾਹੀਦੀ। ਦੇਖੋ ਇਹ ਕਦੇ ਵੀ ਨਹੀਂ ਕਰਨੀ ਚਾਹੀਦੀ। ਜੇ ਸੱਚ ਪੁੱਛੋ ਇਹ ਦੋ ਚਾਰ ਗੱਲਾਂ ਦਾ ਖਾਸ, ਸਾਰੇ ਆਪਾਂ ਪਰਿਵਾਰਾਂ ਵਾਲੇ ਆ, ਜਦੋਂ ਪਰਿਵਾਰ ਦਾ ਕੋਈ ਜੀ ਵੀ ਕਹਿੰਦਾ ਨਾ ਵੀ ਮੈਂ ਮਰ ਜਾਣਾ ਤੇਰੇ ਸਿਰ ਚੜ ਕੇ, ਮੈਂ ਮਰ ਜਾਣਾ, ਕਦੇ ਇਹ ਵੀ ਨਾ ਕਹੋ ਵੀ ਮਰ ਜਾ ਜਾਂ ਮਰ ਜਾ। ਇਹ ਵੀ ਨਹੀਂ ਕਹਿਣਾ ਚਾਹੀਦਾ ਵੀ ਤੁਸੀਂ ਸਿਗਨਲ ਉਹਨੂੰ ਗਲਤ ਦੇ ਦਿੱਤਾ। ਇੱਦਾਂ ਦੇ ਸੌ ਮੈਂ ਕੇਸ ਵੇਖੇ ਜਿੱਦਾਂ ਉਹਨੇ ਕਿਹਾ ਵੀ ਮਾਰ ਦੇ ਗੋਲੀ, ਮਾਰ ਦੇ, ਉਹਨੂੰ ਮਾਰਤੀ। ਕਈ ਕਹਿੰਦੇ ਮਰ ਜਾਣਾ ਮੈਂ ਕੁਝ ਖਾ ਕੇ ਮਰ ਜਾਣਾ, ਉਹਨੂੰ ਕਹਿੰਦੇ ਜਾਂ ਮਰ ਜਾ ਤਾਂ ਉਹ ਮਰ ਵੀ ਗਿਆ। ਏਦਾਂ ਦੇ ਸਿਗਨਲ ਕਿਸੇ ਵੀ ਬੰਦੇ ਨੂੰ, ਗੁੱਸੇ ਵਾਲੇ ਨੂੰ ਜਮਾ ਹੀ ਨਹੀਂ ਦਵਾਉਣੇ ਚਾਹੀਦੇ। ਉੱਥੇ ਉਹ ਭਾਵਾਂ ਨਹੀਂ ਵੀ ਖਾ ਕੇ ਮਰਨ ਵਾਲਾ, ਉਹਨੂੰ ਵੀ ਕਹਿ ਵੀ ਨਾ ਕੁਝ ਖਾ ਨਾ ਮੈਂ ਤੇਰੇ ਨਾਲ ਆ। ਮਾਰਨ ਵਾਲੇ ਨੂੰ ਕਹਿ ਨਾ ਭਾਈ ਪਸਤੌਲ ਰੱਖ ਦੇ ਵੀ ਮੈਂ ਤੇ ਕਾਨੂੰਨੀ ਤੌਰ ਤੇ ਜਿਹੜੀ ਬਣਦੀ ਕਾਰਵਾਈ ਉਹ ਕਰਨਾ ਚਾਹੁੰਦਾ, ਤੇਰੇ ਤੋਂ ਆ ਗਨਾ ਹੋਇਆ ਢੰਗ ਤਰੀਕੇ ਨਾਲ। ਪਰ ਉਹ ਜਿਹੜਾ ਗੁੱਸਾ ਨਾ ਇਹ ਚੰਡਾਲ ਦਾ ਰੂਪ ਆ।
2: ਇਸ ਤਰ੍ਹਾਂ ਉਹ ਕਹਿੰਦਾ ਨਾ ਵੀ ਮੈਂ ਤੇਰੇ ਨਾਲ ਕਾਨੂੰਨੀ ਤੌਰ ਤੇ ਗੱਲ ਕਰਨੀ, ਉਹਨੇ ਮੰਨ ਜਾਣਾ ਸੀ ਕਿਉਂਕਿ ਕਾਨੂੰਨ ਨਾਲ ਤਾਂ ਉਹਦੀ ਇੱਕ ਗੱਲ ਆ, ਉਹਨੂੰ ਪਤਾ ਸੀਗਾ ਵੀ ਜੇ ਕਾਨੂੰਨ ਰਾਹੀਂ ਆਊਗਾ ਤਾਂ ਮੇਰਾ ਕੁਝ ਵਿਗੜਨਾ, ਉਹਨੇ ਪਸਤੌਲ ਵੀ ਰੱਖ ਦੇਣਾ।
1: ਉਹ ਦੇਖੋ ਜੇ ਨਹੀਂ ਵਿਗੜਨਾ ਤੇ ਫਿਰ ਉਹ ਹਾਲਤ ਫਿਰ ਇਹ ਹੀ ਸੀ ਨਾ ਸਮਾਜਿਕ ਤੌਰ ਤੇ, ਤਾਂ ਹੱਲ ਇਹ ਹੀ ਆ, ਜਾਂ ਫਿਰ ਤੇਰੀ ਗੱਲ ਹੁਣ ਆਪ ਪਸਤੌਲ ਰੱਖਦਾ, ਜਾਂ ਤਾਂ ਆਪ ਪਸਤੌਲ ਰੱਖਦਾ ਤੇ ਦਿਹਾੜੀ ਤੁਰ ਆਉਂਦਾ, ਮਰਨਾ ਤੇ ਹੈ ਹੀ ਸੀ। ਸਹੀ ਗੱਲ ਤਾਂ
2: ਨਹੀਂ, ਮੈਂ ਇਹ ਗੱਲ ਕਹਿੰਦਾ, ਮੈਂ ਤਾਇਆ ਜੀ ਮੈਂ ਇਹ ਗੱਲ ਕਹਿੰਦਾ ਵੀ ਦੇਖੋ ਐਡਾ ਵੱਡਾ ਮਾਂ ਪਿਓ ਨੇ ਕਿਵੇਂ ਪਾਲ ਕੇ ਝੋਟੇ ਵਰਗਾ ਹਨ ਐਡਾ ਕੀਤਾ ਕਿੰਨੇ ਸਾਲਾਂ ਦਾ, ਹਨਾ ਕੀ ਪਾਇਆ ਪਿਆ ਹੋਣਾ, ਕੀ ਅਰਮਾਨ। ਮੈਂ ਇੱਕ ਚੋਪੜ ਦਾ ਤਾਂ ਸਹੀ ਨਾ ਗੋਲੀਆਂ ਗਾਲ ਗਾਲਾ ਫਿਰ ਮਰ ਜਾਂਦਾ ਯਾਰ, ਤੁਹਾਨੂੰ ਕੋਈ ਦੁੱਖ ਨੀ ਸੀ, ਦੁੱਖ ਇਸੇ ਗੱਲ ਦਾ। ਹੁਣ ਤਾਂ ਗੋਲੀਆਂ ਉਵੇਂ ਵਿਕਣਗਾ।
1: ਦੇਖੋ ਇੱਕ ਮੈਂ ਦੱਸਦਾ ਹੋਰ ਵੀ ਗੱਲ, ਬੰਦੇ ਨੂੰ ਕਦੇ ਵੀ ਕਹਿ ਜਰੂਰ ਦਿੰਦਾ ਵੀ ਮੈਨੂੰ ਪਤਾ ਵੀ ਮਾਰ ਮੈਨੂੰ ਵੀ ਦੇਣਾ, ਪਰ ਬੰਦੇ ਨੂੰ ਇੰਨਾ ਜੇ ਪਤਾ ਹੋਵੇ ਨਾ ਵੀ ਮੇਰੀ ਮੌਤ ਹੀ ਏਦਾਂ ਹੋਣੀ ਆ ਤੇ ਤੇਰੀ ਗੱਲ ਹੁਣ, ਉਹ ਏਦਾਂ ਹੀ ਕਰੇ ਬੰਦਾ, ਕਹਿਣਾ ਮਰ ਤੇ ਜਾਣਾ ਹੀ ਆ ਤੇ ਏਦਾਂ ਹੀ ਕਰਨਾ। ਉਹ ਅਸਲ ਦੇ ਵਿੱਚ ਨਾ ਬੰਦਾ ਕਹਿੰਦਾ ਜਰੂਰ ਆ ਕਿ ਮੈਂ ਮਰ ਜਾਣਾ, ਮੈਨੂੰ ਕਿਸੇ ਨਾ ਕਿਸੇ ਨੇ ਮਾਰ ਦੇਣਾ, ਪਰ ਉਹ ਅੰਦਰੋਂ ਉਹ ਸਮਝਦਾ ਹੁੰਦਾ ਵੀ ਮੈਨੂੰ ਕਿਸੇ ਨੇ ਮਾਰਨਾ ਨਹੀਂ, ਨਾ ਮੈਨੂੰ ਇੰਨੇ ਚਿਰ ਦਾ ਕਿਸੇ ਨੇ ਮਾਰਿਆ ਨਾ ਕਿਸੇ ਨੇ ਮਾਰਨਾ। ਅੰਦਰ ਉਹਨੂੰ ਇੰਨਾ ਵਿਸ਼ਵਾਸ ਨਹੀਂ ਹੁੰਦਾ, ਜੇ ਇੰਨਾ ਹੀ ਵਿਸ਼ਵਾਸ ਹੋਵੇ ਨਾ ਮੈਨੂੰ ਕਿਸੇ ਨੇ ਮਾਰਨਾ ਤੇ ਉਹ ਤੇਰੀ ਗੱਲ ਹੁਣ ਉਹ ਚੱਕ ਕੇ ਹਥਿਆਰ ਤੇ ਉਹ ਦਸ ਪੰਦਰਾਂ ਬੰਦੇ ਰੇਹੜੀ ਦੇਵੇ ਵੀ ਮੈਂ ਮਾਰ ਤਾਂ ਮੈਨੂੰ ਦੇਣਾ ਹੀ ਹੈ ਇਹਨਾਂ ਨੇ। ਅਸਲ ਗੱਲ ਇਹ ਆ ਵੀ ਬੰਦਾ ਨਾ ਜਦੋਂ ਐਸੀਆਂ ਐਸੀਆਂ ਰਾਹਾਂ ਤੋਂ ਬਚ ਜਾਂਦਾ ਨਾ ਹਰਵਿੰਦਰ ਸਿੰਘ, ਉਹ ਉਨਾ ਕੌਨਫੀਡੈਂਸ ਹੁੰਦਾ ਜਾਂਦਾ ਉਨਾ ਹੀ। ਹੁਣ ਮੰਨ ਲਾ ਵੀ ਪਹਾੜ ਤੋਂ ਤੂੰ ਗੱਡੀ ਚੜਾਈ ਆ ਤੇ ਪਹਿਲੀ ਵਾਰ ਤੂੰ ਡਰਿਆ, ਦੂਸਰੀ ਵਾਰ ਤੂੰ ਕਹੂੰਗਾ ਮੈਂ ਚੜਾ ਸਕਦਾ ਵਾ ਤੇ ਅੰਦਰੋਂ ਤੇਰੇ ਡਰ ਹੀ ਹੋਣਾ ਵੀ ਮੈਂ ਤੋਂ ਨਹੀਂ ਚੜਨੀ, ਫੇਰ ਵੀ ਤੂੰ ਚੜਾਤੀ ਤੇਰਾ ਹੋਰ ਕੌਨਫੀਡੈਂਸ ਵਧਣਾ। ਪੰਜਵੀਂ ਛੇਵੀਂ ਵਾਰ ਤੇ ਤਾਂ ਤੂੰ ਮੰਨਣਾ ਹੀ ਨੀ, ਭਾਵਾਂ ਪਹਾੜ ਤੈਨੂੰ ਲੱਗੇ ਵੀ ਇਹ ਤੋਂ ਮੈਂ ਨਹੀਂ ਚੜਾ ਸਕਦਾ, ਤੇਰਾ ਭਰੋਸਾ ਹੀ ਇੰਨਾ ਹੋਣਾ ਮੈਂ ਅੱਗੇ ਪਿੱਛੇ ਚੜਾਉਂਦਾ ਰਿਹਾ ਤੇ ਚੜਾ ਦੇਣੀ। ਇਹ ਮਨ ਜਿਹੜਾ ਨਾ ਇਹਦਾ ਬੰਦੇ ਨੂੰ ਮਜ਼ਬੂਤੀ ਵੱਲ ਨੂੰ ਲਿਜਾਂਦਾ ਵੀ ਕਈ ਵੀ ਉਹਨੇ ਜਾਣਾ ਨਹੀਂ ਚੜਨੀ ਜਾਂ ਨਹੀਂ ਕਰਨਾ, ਉਹ ਕਰ ਉਹਨੇ ਲੈਣਾ। ਏਦਾਂ ਹੀ ਇਹ ਆ ਵੀ ਮੈਨੂੰ ਮਾਰ ਦੇਣਾ ਮੈਂ ਮਰ ਜਾਣਾ ਮੈਂ ਕਹਿੰਦਾ ਬੰਦਾ ਹੈ ਅੰਦਰ, ਉਹਦੇ ਕਿਤੇ ਦੇਖਿਆ ਜਾਵੇ ਨਾ ਅੰਦਰ ਉਹਦਾ ਇਹ ਮੰਨਦਾ ਵੀ ਹਾਂ ਇਹ ਮਾਰ ਦੇਣਾ ਖਾਲਾ ਜੀ ਦਾ ਵਾੜਾ। ਉਹਨੂੰ ਆਪਾਂ ਹੁਣ ਕੋਈ ਬੰਦਾ ਕਹਿ ਦੇਵੇ ਕਿ ਉਹਨੂੰ ਪਤਾ ਸੀ ਵੀ ਇਹਨੇ ਗੋਲੀ ਚਲਾ ਦੇਣੀ ਆ ਤੇ ਫਿਰ ਉਹ ਮੂਰਖ ਤਾਂ ਹੈ ਨੀ ਜਿਹੜਾ ਵਾਰ ਵਾਰ ਕਹੀ ਜਾਂਦਾ ਸੀ ਮਾਰ ਦੇ ਮੈਨੂੰ, ਉਹਨੂੰ ਪਤਾ ਸੀ ਵੀ ਨਹੀਂ ਇਹ ਚਲਾ ਸਕਦਾ, ਉਹਨੂੰ ਪਤਾ ਸੀ ਵੀ ਇਹ ਚਲਾ ਨੀ ਸਕਦਾ, ਇਹ ਇੰਨੀ ਜੋਗਾ ਹੀ ਨੀਗਾ ਬਸ ਵਿਖਾਉਣ ਵਾਲੇ ਜਾਂ ਇਹ ਚਲਾ ਨੀ ਸਕਦੇ, ਤਾਂ ਹੀ ਉਹ ਜ਼ੋਰ ਦੇ ਕੇ ਕਹਿੰਦਾ ਇਹ ਮਾਰ ਫੇ ਮਾਰ ਫੇ। ਤੇ ਜੇ ਉਹਨੂੰ ਪਤਾ ਹੁੰਦਾ ਕਿ ਮਾਰ ਸਕਦਾ ਵਾ, ਉਹ ਏਡਾ ਮੂਰਖ ਕੋਈ ਨੀ, ਫੇਰ ਵੀ ਉਹਨੂੰ ਕਹਿੰਦਾ ਜਾ ਮਾਰ ਦੇ ਮੈਨੂੰ, ਏਦਾਂ ਨੀ ਹੁੰਦਾ। ਹੁਣ ਹਾਂ ਵੀ ਇਹਦੇ ਚ ਹਿੰਮਤ ਨੀ, ਇਹ ਬਸ ਇਹ ਵਿਖਾਉਣ ਵਾਲੇ ਜਾਂ ਇਹ ਚਲਾਉਣ ਵਾਲੇ ਨੀ, ਜਾਂ ਤਾਂ ਉਹਨੇ ਪੰਜ ਸੱਤ ਬੰਦੇ ਮਾਰੇ ਹੁੰਦੇ, ਫੇਰ ਤੇ ਆਪਾਂ ਕਹਿ ਸਕਦੇ ਵੀ ਇਹਨੇ ਪਹਿਲਾਂ ਵੀ ਬੰਦੇ ਮਾਰੇ ਆ, ਫੇਰ ਤੇ ਉਹ ਇੰਨੀ ਗੱਲ ਕਹਿ ਨੀ ਸਕਦਾ ਸੀ ਵੀ ਮਾਰਦੇ ਮੈਨੂੰ, ਉਹਨੂੰ ਪਤਾ ਇਹਦਾ ਪਹਿਲਾਂ ਵੀ ਮਾਰੇ ਮਾਰੇ ਮੈਨੂੰ ਵੀ ਸਕਦਾ। ਇਸ ਕਰਕੇ ਬੰਦੇ ਨੂੰ ਪਤਾ ਹੈ ਗਿੱਦੜ ਧਮਕੀਆਂ ਦਿੰਦੇ ਆ, ਡਰਾਉਣ ਵਾਲੇ ਜਾਂ ਇਹ ਮਾਰਨ ਵਾਲੇ ਨੀ, ਪਰ ਪਤਾ ਨੀ ਸੀ ਉਹਨੂੰ ਸੱਚੀ ਮਾਰ ਦੇਣਾ।
2: ਪਰ ਤੁਸੀਂ ਤਾਂ ਜੀ ਤੁਸੀਂ ਵੀਡੀਓ ਤੁਸੀਂ ਵੀ ਦੇਖੀ ਹੋਣੀ ਆ, ਸਾਰਿਆਂ ਨੇ ਦੇਖੀ ਆ। ਤੁਸੀਂ ਦੇਖੋ ਉਹ ਬੰਦੇ ਦੀ ਬੋਡੀ ਲੈਂਗੁਏਜ ਦੇਖੀ, ਜਦੋਂ ਉਹਨੂੰ ਫੋਨ ਆਇਆ ਜਾਂ ਉਹਨੇ ਕੰਨ ਨੂੰ ਫੋਨ ਲਾਇਆ ਤਾਂ ਇੱਕੋ ਦਮ ਉਹ ਕੌਨਫੀਡੈਂਸ ਚ ਆ ਗਿਆ ਕਾਲ ਆਉਣ ਤੋਂ ਬਾਅਦ।
1: ਨਹੀਂ ਨਹੀਂ ਉਹ
2: ਬਾਅਦ ਮਾਰ ਕੇ ਵੀ ਬਾਜ਼ਾਰ ਦੇ ਵਿੱਚ ਦੇਖੋ ਕਿੱਦਾਂ ਡੱਡਰ ਹੋ ਕੇ ਘੁੰਮਿਆ ਉਹ, ਠੀਕ ਆ ਬੰਦਾ ਭਾਈ ਦਾ।
1: ਉਹ ਅਸਲ ਦੇ ਵਿਚ ਨਾ ਇਹ ਗੱਲ ਤੇ ਸਾਰੇ ਕਾਫੀ ਕਹਿੰਦੇ ਆ ਵੀ ਫੋਨ ਤੇ ਜਿਹਨਾਂ ਗੱਲ ਕੀਤੀ ਆ ਉਹਦਾ ਨੰਬਰ ਲੱਭਣਾ ਚਾਹੀਦਾ ਕਿ ਉਹਦਾ ਉਹ ਕੀ ਨੰਬਰ ਵਾ ਵੀ ਉਹਦੇ ਬਾਰੇ ਪਤਾ ਪਤਾ ਕਰਨਾ ਚਾਹੀਦਾ ਕਿਹਨੂੰ ਉਹਨੇ ਫੋਨ ਕੀਤਾ ਮਾਰਨ ਤੋਂ ਕੁਝ ਸਮੇਂ ਪਹਿਲਾਂ। ਫਿਰ ਜਿਹਨੇ ਭਰੋਸਾ ਦਵਾਇਆ ਵੈਸੇ ਤੇ ਉਹ ਵੀ ਬੰਦਾ ਮੂਰਖ ਮੈਂ ਸਮਝਦਾ। ਜੇ ਕਿਸੇ ਨੇ ਕਹਿ ਵੀ ਦਿੱਤਾ ਨਾ ਤੂੰ ਮਾਰ ਦੇ ਮੈਂ ਬੈਠਾ, ਉਹਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਵੀ ਬੰਦਾ ਮਾਰ ਕੇ ਭਾਵਾਂ ਰੱਬ ਵੀ ਬੈਠਾ ਹੋਵੇ ਨਾ, ਨਰਿੰਦਰ ਮੋਦੀ ਵੀ ਕਹਿ ਦੇ ਮੈਂ ਤੇਰੇ ਨਾਲ ਆ, ਤੇ ਭਾਈ ਸਮਾਜ ਦੇ ਵਿੱਚ ਮਾਰਿਆ ਹੋਇਆ ਨਾ ਉਹਨੂੰ ਸਜ਼ਾ ਮਿਲਣੀ ਮਿਲਣੀ ਆ।
2: ਦੁਨੀਆਂ ਨਾ ਦੁਨੀਆਂ ਬਹੁਤ ਚੌਸਤਾ ਹੋ ਸਕਦਾ, ਉਹ ਬੰਦਾ ਚਾਹੁੰਦਾ ਹੀ ਹੋਵੇ ਇਹਦੇ ਹੱਥੋਂ ਇਹ ਕਾਂਡ ਕਰਾਉਣਾ।
1: ਹਾਂ ਇਹ ਹੋ ਸਕਦਾ ਕਿ ਉਹ ਇਹ ਕਿਉਂਕਿ ਰੋਕਦਾ ਸੀ ਉਹਨੂੰ ਇਹ ਆ ਵੀ ਉਹਨੂੰ ਇਹ ਆ ਵੀ ਉਹ ਬੰਦਾ ਮਰ ਜੂਗਾ ਇਹ ਆਪੇ ਜੇਲਾਂ ਭਗਤੂ ਸਾਡਾ ਕੀ ਲੱਗਦਾ ਹੈ। ਇਹ ਵੀ ਤੇਰੀ ਗੱਲ ਠੀਕ ਆ,
2: ਹੋ ਸਕਦਾ ਤਾਂ ਜੀ ਕੋਈ ਬੰਦਾ ਹੀ ਉਸ ਲੈਵਲ ਦਾ ਹੋਵੇ ਵੀ ਜਿਹੜਾ ਜਿਹਨੇ ਤੀਰ ਨਾਲ ਦੋ ਨਿਸ਼ਾਨੇ ਲਾਏ ਹੋਣ ਵੀ ਇਹਦੇ ਹੱਥੋਂ ਉਹਨੂੰ ਮਰਵਾ ਦਿਓ ਤੇ ਇਹਨੂੰ ਅਸੀਂ ਚੋਪੜ ਦੇਣਾ ਮੁੜ ਕੇ।
1: ਏਦਾਂ ਹੀ ਕੁਛ ਏਦਾਂ ਦਾ ਹੀ ਆ ਤੇਰੀ ਗੱਲ ਬਿਲਕੁਲ ਠੀਕ ਆ। ਦੇਖੋ ਕਿਉਂਕਿ ਸਮਾਜ ਦੇ ਵਿੱਚ ਨਾ
2: ਮਾਂ ਪਿਓ ਨੇ ਪੁੱਤ ਗਵਾ ਲਿਆ
1: ਹਨਾ,
2: ਜਵਾਕਾਂ ਨੇ ਪਿਓ ਗਵਾ ਲਿਆ, ਇਹ ਕੁਛ ਨੀ ਪਾਨਾ ਇੱਥੇ ਧਰਨੇ ਤੁਰਨੇ ਸਭ ਛੱਕ ਹੋ ਜਾਣੇ ਆ। ਸਭ ਤਾਇਆ ਜੀ ਦੇਖੋ ਮਹੀਨੇ ਨੂੰ ਕਸੂਰ ਆ ਜਾਣਾ, ਆ ਵੋਟਾਂ ਵਾਟਾਂ ਪਹਿਲਾਂ ਪੂਰਾ ਸਾਰਾ ਤੁਹਾਡੇ ਕੋਲ ਜਾਣਾ, ਪਰ ਗੱਲ ਇਹ ਆ ਵੀ ਉਹ ਜਿਹੜੇ ਪਰਿਵਾਰ ਨੂੰ ਦੁੱਖ ਲੱਗ ਗਿਆ ਉਹ ਨੀ ਭੁੱਲਣਾ ਹੁੰਦਾ।
1: ਉਹਨਾਂ ਕੋ ਭੁੱਲ ਸਕਦਾ ਹੀ ਨੀਗਾ ਜਿਹਨਾਂ ਦਾ ਜਵਾਨ ਪੁੱਤ ਚਲੇ ਗਿਆ। ਦੇਖੋ ਮੈਂ ਕਹਿੰਦਾ ਹੁਣ ਦੋ ਮੌਤਾਂ ਸਭ ਤੋਂ ਪੈਣੀਆਂ, ਸਭ ਤੋਂ ਮਾੜੀ ਮੌਤ ਜਿਹੜੀ ਆ ਇਹ ਪਹਿਲੀ ਮੌਤ ਆ। ਪਹਿਲੀ ਤੇ ਗੱਲ ਵੀ ਨਿਆਈ ਮੌਤ ਮਰਨਾ ਸਭ ਤੋਂ ਮਾੜਾ, ਜਿਹਦੇ ਵਿੱਚੋਂ ਸਭ ਤੋਂ ਭੈੜੀ ਇੱਕ ਮੌਤ ਵਾ। ਦੇਖੋ ਇੱਕ ਮੌਤ ਆ ਜਿਹੜੀ ਹਾਦਸੇ ਚ ਹੋਵੇ ਨਿਆਈ ਮੌਤ, ਉਹਦੇ ਵਿੱਚ ਕਿਸੇ ਦਾ ਕੋਈ ਮੈਂ ਸਮਝਦਾ ਵੀ ਉਹ ਵੀ ਇੱਕ ਭਾਣਾ ਬੰਦਾ ਮੰਨ ਲੈਂਦਾ ਵੀ ਹਾਦਸਾ ਹੋ ਗਿਆ, ਬੰਦੇ ਦਾ ਕੋਈ ਕਸੂਰ ਨਹੀਂ। ਦੂਜੀ ਸਭ ਤੋਂ ਭੈੜੀ ਮੌਤ ਹੈ ਆਤਮ ਹੱਤਿਆ ਕਰ ਲੈਣੀ, ਉਹ ਵੀ ਕਿਤੇ ਹੱਦ ਤੱਕ ਆਪਾਂ ਕਹਿ ਸਕਦੇ ਕਿ ਬੰਦਾ ਜ਼ਿੰਦਗੀ ਚੋਂ ਅੱਕ ਗਿਆ, ਉਹਨੇ ਆਪਣੇ ਆਪ ਹੀ ਮੰਨ ਲਿਆ ਕਿ ਮੈਂ ਹੁਣ ਜੀ ਨਹੀਂ ਸਕਦਾ, ਜਾਂ ਉਹ ਹਾਰ ਗਿਆ ਤੇ ਉਹਨੇ ਆਪਣੇ ਸਵੈਮ ਨੂੰ ਮੌਤ ਚ ਲੈ ਲਿਆ। ਤੇ ਸਭ ਤੋਂ ਮਾੜੀ ਹੈ ਜਿਹੜੀ ਕੋਈ ਕਿਸੇ ਨੂੰ ਮਾਰ ਗਿਆ, ਉਹ ਬੰਦਾ ਨਾ ਬਿਮਾਰ ਆ, ਨਾ ਉਹਦੇ ਤੋਂ ਕੋਈ ਹਾਦਸਾ ਜਾਂ ਗਲਤੀ ਹੋਈ, ਨਾ ਉਹ ਆਪਣੀ ਮੌਤ ਮਰਨਾ ਚਾਹੁੰਦਾ, ਉਹ ਜੀਣਾ ਚਾਹੁੰਦਾ, ਉਹਨੂੰ ਕੋਈ ਹੋਰ ਮਾਰ ਗਿਆ, ਇਦੋਂ ਭੈੜੀ ਮੌਤ ਹੋਰ ਕੀ ਹੋ ਸਕਦੀ। ਸਹੀ ਗੱਲ ਤੇ ਇਹ ਮੌਤ ਹਲੇ ਆਤਮ ਹੱਤਿਆ ਵਾਲੀ ਵੀ ਚਲੋ ਨਹੀਂ ਪਰਿਵਾਰ ਨੂੰ ਭੁੱਲਦੀ, ਤੇ ਹਾਦਸੇ ਵਾਲੀ ਬੰਦਾ ਥੋੜਾ ਬਹੁਤਾ ਰੱਬ ਦਾ ਭਾਣਾ ਮੰਨ ਲੈਂਦਾ, ਜਿਹਨੂੰ ਕੋਈ ਮਰ ਗਿਆ ਨਾ ਉਹ ਤੇ ਜਰ ਹੀ ਨੀ ਬੰਦਾ ਸਕਦਾ, ਕਿਉਂਕਿ ਇਹ ਜਰਨੀ ਬੜੀ ਔਖੀ ਗੱਲ ਵੀ ਕੋਈ ਕਿਸੇ ਨੂੰ ਮਾਰ ਗਿਆ, ਉਹ ਵੀ ਸਾਡੇ ਬੰਦੇ ਨੂੰ ਕੋਈ ਮਾਰ ਕੇ ਚਲੇ ਗਿਆ। ਦੇਖੋ ਪਹਿਲਾਂ ਤਾਂ ਥੋੜਾ ਜਿਹਾ ਕੰਮ ਟਾਇਟ ਹੋਣਾ, ਪਹਿਲਾਂ ਥੋੜੀ ਜਿਹੀ ਸਖਤੀ ਕਰਨੀ ਦੋ ਚਾਰ ਦਿਨ ਨਾ, ਜਿਹੜੇ ਵੇਚਣ ਬੂਚਣ ਵਾਲੇ ਆ ਉਹ ਹਲੇ ਉਹਨਾਂ ਨੇ ਜਵਾਬ ਹੀ ਦੇ ਦੇਣੇ ਲੈਣ ਵਾਲਿਆਂ ਨੂੰ। ਬਾਕੀ ਇਹ ਵੀ ਆਪ ਤੇਰੀ ਗੱਲ ਹੁਣ ਕੋਈ ਵਿਕੀ ਵੀ ਜਾਣੀ ਜਿਹਨਾਂ ਨੇ ਕੋਈ ਕਈਆਂ ਨੂੰ ਫਰਕ ਹੀ ਨੀ, ਜਿਹੜੇ ਲਾਗੇ ਛਾਗੇ ਉਸ ਸ਼ਹਿਰ ਦੇ ਵਸਨੀਕ ਆ, ਉਸ ਸ਼ਹਿਰ ਚ ਬੰਦ ਹੋਜੂ ਪੰਜ ਸੱਤ ਦਿਨ, ਬਾਕੀ ਥਾਈ ਆਏ ਗਵਾਈ ਤੇ ਚੱਲੀ ਜਾਣਾ ਵਾ, ਤੇ ਉਹ ਬਾਅਦ ਚ ਫੇਰ ਤੇਰੀ ਗੱਲ ਹੁਣ ਝਾਕਾ ਹੋਰ ਖੁੱਲ ਜਾਣਾ। ਹਲੇ ਤੇ ਜਿਹਨੂੰ ਰੋਕਦੇ ਸੀ ਜਾਂ ਉਸ ਏਰੀਏ ਦੇ ਬੰਦਿਆਂ ਨੂੰ ਉਹਨਾਂ ਨੂੰ ਸਗੋਂ ਹੋਰ ਮੌਜ ਲੱਗ ਜਾਣੀ ਆ। ਪਰ ਇਹ ਆ ਕਿਸੇ ਨੇ ਇਹ ਵੀ ਗੱਲ ਕਹੀ ਸੀ, ਉਹ ਕਹਿੰਦਾ ਵੀ ਦੁਨੀਆਂ ਖਾਂਦੀ ਆ ਖਾਣ ਦਿਓ, ਮਰਦੀ ਆ ਮਰਨ ਦਿਓ, ਤੁਸੀਂ ਆਪਣੇ ਬੱਚਿਆਂ ਨੂੰ ਬਚਾਓ। ਉਹਦਾ ਵਿਚਾਰੇ ਦਾ ਇਹ ਸੀ ਵੀ ਜੇ ਅੱਗ ਲੱਗੀ ਜੰਗਲ ਚ ਤੇ ਘਰ ਤਾਂ ਸਾਡਾ ਵੀ ਵਿੱਚੇ ਹੀ ਆ, ਦੇਖਿਆ ਜਾਵੇ। ਸੋਚ ਤੋਂ ਉਹਦੀ ਠੀਕ ਸੀ ਵੀ ਅੱਖਾਂ ਚ ਮਟੀਰੀਅਲ ਗਏ ਕਿਹੜਾ ਸਾਡੇ ਘਰ ਨੂੰ ਅੱਗ ਲੱਗੀ, ਪਰ ਜੰਗਲ ਚ ਅੱਗ ਲੱਗੀ ਆ ਤੇ ਘਰ ਵਿੱਚ ਤਾਂ ਆਪਣਾ ਵੀ ਆ ਹੀ ਜਾਣਾ। ਸਹੀ ਗੱਲ
0: ਇਸ ਕਰਕੇ ਉਹ ਆਪਣੀ ਸੋਚ ਦੇ ਹਿਸਾਬ ਨਾਲ ਵਿਚਾਰਾ ਚੱਲਦਾ ਸੀ। ਚਲੋ ਮਾੜਾ ਹੋਇਆ ਬਹੁਤ ਜ਼ਿਆਦਾ, ਪਰ ਇਹ ਜਿਹੜਾ ਹੁਣ ਪਿਛਲੇ ਪੰਜਾਂ ਸੱਤਾਂ ਸਾਲਾਂ ਦੇ ਵਿੱਚ ਵਿੱਚ ਜਿੰਨੀਆਂ ਗੋਲੀਆਂ ਜਾਂ ਜਿੰਨੇ ਮਰਡਰ ਹੋਣ ਹੁੰਦੇ ਆ, ਮੈਂ ਕਦੇ ਜ਼ਿੰਦਗੀ ਚ ਨਹੀਂ ਸੀ ਵੇਖੀ। ਸਹੀ ਗੱਲ, ਸਭ ਤੋਂ ਵੱਧ ਆ ਜਿਹੜਾ ਗੋਲੀ ਵਾਲਾ ਨਾ, ਇਹ ਹਰ ਦੂਜੇ ਤੀਜੇ ਦਿਨ ਹੀ ਵੇਖਣ ਨੂੰ ਮਿਲਦਾ ਗੋਲੀਆਂ ਮਾਰ ਕੇ ਭੱਜ ਗਿਆ। ਗੋਲੀਆਂ ਮਾਰ ਕੇ ਇੰਨਾ ਆਮ ਹੋ ਗਿਆ ਇਹ ਕੰਮ, ਡਰ ਹੀ ਹੈ ਨੀ ਦੁਨੀਆਂ ਨੂੰ ਕਿਸੇ ਦਾ ਵੀ ਮੈਂ ਜੇਲ੍ਹ ਚ ਕੱਟ ਜੇਲ੍ਹ ਚ ਰਹਿ ਜੂੰਗਾ ਜਾਂ ਮੈਨੂੰ ਪਤਾ ਨੀ ਕਿਉਂ ਵੀ ਇਹ ਇੰਨੀ। ਤੇਰੀ ਗੱਲ ਸੱਚੀ ਆ, ਓਹਦੇ ਵਿਚ ਹੁਣ ਓਹਦੇ ਚ ਤੇ ਫਿਰ ਜ਼ੋਰ ਵੀ ਕੋਈ ਨੀ, ਉਹ ਕੋਈ ਮਾੜਾ ਜਿਹਾ ਕੋਈ 20-25 ਕਿਲੋ ਵਾਲਾ ਬੰਦਾ ਮਾਰ ਸਕਦਾ। ਅੱਗੇ ਜਿੱਦਾਂ ਡਾਂਗਾ ਵਾਲਾ ਹੁੰਦਾ ਸੀ ਵੀ ਕੋਈ ਡਾਂਗਾ ਮਾਰੂ ਤਾਂ ਤਕੜਾ ਬੰਦਾ ਭਾਈ ਜਿੱਤ ਜਾਊਗਾ, ਮਾੜਾ ਖਾਊਗਾ ਤਕੜਾ ਮਾਰੂ, ਇਹ ਤੇ ਤਕੜੇ ਮਾੜੇ ਵਾਲਾ ਤੇ ਕੰਮ ਹੀ ਕੋਈ ਨੀ। ਮਾੜਾ ਹਾਲ ਬਣੀ ਜਾਂਦਾ, ਏਦਾਂ ਹੋਣਾ ਨਹੀਂ ਚਾਹੀਦਾ, ਬਹੁਤ ਇਹ ਚੀਜ਼ ਬੁਰੀ ਆ। ਆਉਣ ਵਾਲੇ ਸਮੇਂ ਚ ਜੇ ਕੰਟਰੋਲ ਨਾ ਹੋਈ ਤੇ ਹਾਲ ਜਿਵੇਂ ਕਿਸੇ ਸਮੇਂ ਦੇ ਵਿਚ ਅਫਗਾਨਿਸਤਾਨ ਦਾ ਵੀ ਐਸਾ ਹਾਲ ਸੀ, ਕੁਝ ਐਸੇ ਮੁਲਕ ਹੈਗੇ ਆ ਜਿਨ੍ਹਾਂ ਦੀਆਂ ਹਾਲਤਾਂ ਐਸੀਆਂ ਵੀ ਜਿੱਥੇ ਬੰਦੇ ਨੂੰ ਮਾਰ ਦੋ ਤੇ ਕੋਈ ਪੁੱਛ ਪੜਤਾਲ ਹੀ ਨੀ, ਕੋਈ ਪੁੱਛਦਾ ਹੀ ਨੀ ਕਿਹਨੇ ਕਿਹਨੂੰ ਮਾਰਤਾ, ਏਦਾਂ ਦਾ ਰਾਜ। ਹਾਂ ਓਹੀ ਹਾਲ ਆ ਵੀ ਕਿਸੇ ਨੂੰ ਮਾਰ ਦੋ, ਕੋਈ ਪੁੱਛ ਪੜਤਾਲ ਹੀ ਨੀ ਇੱਥੇ। ਹਾਂ ਹੁਣ ਮਾਰਨ ਵਾਲੀ ਕੋਈ ਗੱਲ ਥੋੜੀ, ਉਹਨੇ ਤੈਨੂੰ ਕਿਹਾ ਵੀ ਤੂੰ ਵੇਚਦਾ ਵਾ ਤੇ ਤੂੰ ਕਹਿ ਭਾਈ ਵੀ ਮੈਂ ਤੂੰ ਗਲਤੀ ਮੰਨ ਲਾ ਵੀ ਭਾਈ ਗਲਤੀ ਹੋ ਗਈ, ਮੈਂ ਤੂੰ ਹੋਰੇ ਦੇ ਮੂੰਹ ਤੇ ਇੱਕ ਵਾਰੀ ਵੀ ਆਇਆ ਵੀ ਗਲਤੀ ਹੋ ਗਈ।
2: ਦੇਖੋ ਮੈਂ ਚਾਹੇ ਤੁਸੀਂ ਮੈਨੂੰ ਗਲਤ ਕਹੋ, ਮੈਂ ਸੰਧੂ ਦੀ ਮੌਤ ਨੂੰ ਵੀ ਮੈਂ ਮਤਲਬ ਆਈ ਨੀ ਕਹਿੰਦਾ ਹੈਗਾ ਵੀ ਮਤਲਬ ਠੀਕ ਆ, ਤੁਸੀਂ ਸਮਝਾ ਲਓ ਬਹਿ ਕੇ ਗੋਲੀ ਯਾਰ
0: ਬੇਅਦਬੀ ਕਰਦਾ ਵੀ ਗੁਰੂਆਂ ਨੂੰ ਗਾਲਾਂ ਕੱਢੇ ਮਾੜਾ ਬੋਲੇ, ਉਹ ਤਾਂ ਹੋ ਸਕਦਾ ਵੀ ਜਰਿਆ ਨਾ ਜਾਵੇ ਵੀ ਇਹ ਬਕਵਾਸ ਯਾਦੀ ਕਰਦਾ ਚੁੱਪ ਹੀ ਨਹੀਂ ਕਰਨ ਦੇ ਆਉਂਦਾ ਤੇ ਆਪਾਂ ਕਹਿ ਸਕਦੇ। ਜਿਹਦਾ ਹੁਣ ਭਾਈ ਸਰੀਰ ਦੀ ਕਹਿ ਲੋ ਵੀ ਓਹਦੇ ਵਿਚ ਜੋ ਕੁਦਰਤੀ ਹਾਰਮੋਨੀ ਐਸੇ ਆ ਤੇ ਉਹ ਜਿਹੜੇ ਉਹ ਢੰਗ ਤਰੀਕੇ ਜਾ ਉਹ ਕਰਦਾ ਤੇ ਓਹਦੇ ਚ ਹੁਣ ਓਹਦਾ ਕਸੂਰ ਥੋੜਾ ਜਾਣ ਬੁਝ ਕੇ ਤੇ ਉਹ ਕਰਦਾ ਨੀ, ਇਹ ਤੇ ਬੇਬੁਨਿਆਦੀ ਆ। ਹੁਣ ਬਾਹਰਲੇ ਮੁਲਕਾਂ ਦੇ ਵਿਚ ਜਿੰਨੇ ਵੀ ਆਹ ਸਮਲਿੰਗੀ ਆ ਇਹ ਸ਼ਰੇਆਮ ਪਰੇਡਾਂ ਕਰਦੇ ਆ, ਸੜਕਾਂ ਤੇ ਆ ਕੇ ਨੱਚਦੇ ਆ, ਆਪਦੇ ਨਾਲ ਦੇ 100-100, 200-200 ਬੰਦਾ ਲੈ ਕੇ ਤੇ ਟੱਪਦੇ ਆ, ਜਸ਼ਨ ਮਨਾਉਂਦੇ ਆ, ਬੀਰਾਂ ਪੀਂਦੇ। ਹੁਣ ਇੱਦਾਂ ਦੇ ਉੱਥੇ ਗੋਲੀਆਂ ਭਰਾ ਦੇਣ ਵੀ ਚੱਕਦੇ ਹੋ ਸਾਰੇ ਜਿੰਨੇ ਵੀ ਇੱਦਾਂ ਦੇ ਆ, ਉਹ ਕਹਿੰਦੇ ਵੀ ਤੁਹਾਡੀ ਆਪਣੀ ਇੱਛਾ ਭਾਈ, ਉਹਦੇ ਨਾਲ ਤੁਹਾਡੇ ਸਮਾਜ ਨੂੰ ਕੋਈ ਨੀ। ਹੁਣ ਮੰਨ ਲਾ ਵੀ ਤੇਰੇ ਮੁੰਡੇ ਨੂੰ, ਤੇਰੇ ਬੱਚੇ ਨੂੰ ਜਾਂ ਦੀਪੇ ਦੇ ਬੱਚੇ ਨੂੰ ਉਹ ਸਮਲਿੰਗੀ ਦਾ ਕੀ ਨੁਕਸਾਨ ਆ ਬਈ, ਉਹਨੂੰ ਵੇਖ ਕੇ ਉਹ ਤੇ ਨੀ ਸਮਲਿੰਗੀ ਹੋ ਚੱਲਿਆ। ਇਹ ਤੇ ਕੁਦਰਤੀ ਸਰੀਰ ਤੇ ਮਾਨਸਿਕ ਦੀ ਸਥਿਤੀ ਆ, ਇਹ ਕੋਈ ਲਾਗਤ ਹੈ ਨੀ ਵੀ ਲਾਗਾ ਲੱਗ ਜੂਗਾ ਭਾਈ ਜੀ ਉਹ ਦੇਖੂਗਾ ਤੇ ਉਹ ਵੀ ਇਹਨਾਂ ਕੰਮਾਂ ਤੇ ਹੋਜੂ।
2: ਭਾਈ ਅਸਲ ਵਿੱਚ ਨਾ ਗੱਲ ਪਤਾ ਕੀ ਹੋਈ ਵੀ ਆ, ਆਪਣੇ ਪੰਜਾਬ ਚ ਖਾਸ ਕਰਕੇ
0: ਜੀ,
2: ਮਤਲਬ ਹਰ ਇੱਕ ਜਿਹੜਾ ਮੰਗਾ 20-25 ਸਾਲ ਦਾ ਨਾ ਉਹਨੂੰ ਇਹ ਮਨ ਦੇ ਵਿੱਚ ਵਹਿਮ ਪੈ ਗਿਆ ਵੀ ਸਾਡਾ ਨਾਮ ਬਣੇ, ਕਿਸੇ ਨੂੰ ਚੁੱਪ ਕੇ ਮਾਰ ਕੇ ਲੋਕ ਪਕਾਉਣ ਕਰਨ। ਪਰ ਯਾਰ ਹੁਣ ਆਪਾਂ ਜਿਹੜੇ ਤੂੰ ਪਹਿਲਾਂ ਸੀਗੇ ਦੇਖ ਲੈ ਕਿੰਨੇ ਬੰਦੇ ਹਨ ਜਿਨ੍ਹਾਂ ਦੇ ਨਾਮ ਬਣਾਏ, ਜਿਨ੍ਹਾਂ ਨੇ ਉਹਨਾਂ ਦਾ ਕੀ ਹੋਇਆ, ਗੋਲ ਵੀ ਬੱਚੀ ਉਹਨਾਂ ਦੇ, ਉਹਨਾਂ ਦਾ ਘਰਦਿਆਂ ਨੂੰ ਜਾ ਕੇ ਪੁੱਛੋ ਤਾਂ ਸਹੀ ਹੈ ਕਿ
0: ਮੈਂ ਤੁਹਾਨੂੰ ਦੱਸਦਾ ਜਿਹੜਾ ਤੇ ਹੋਵੇ ਆਪਣੀ ਸੁਰਤ ਚ ਉਹ ਇਹ ਕੰਮ ਕਰੂ। ਜਿਹੜੇ ਨਸ਼ਾ ਪਤਾ ਖਾ ਕੇ ਰਹਿੰਦੇ ਬੇਸੁਰਤ, ਉਹਨਾਂ ਨੂੰ ਨਾ ਤੇ ਨਸ਼ੇ ਤੋਂ ਬਿਨਾਂ ਨੀਂਦ ਆਉਣੀ ਆ।
1: ਹੁਣ ਭਾਈ ਜੀ ਆਪਣੇ ਕੋਲ ਕੋਈ ਗੁਨਾਹ ਹੋ ਜਾਏ ਨਾ ਕਿਸੇ ਬੰਦੇ ਦਾ ਮਾੜਾ ਹੋ ਜਾਏ ਤੇ ਸਾਨੂੰ ਤਾਂ ਨੀ ਆਉਂਦੀ ਉਹ ਤਾਂ ਬੰਦੇ ਉਹਨਾਂ ਨੇ ਮਾਰੇ ਹੁੰਦੇ ਆ ਕਈਆਂ ਤੋਂ ਪੈਸੇ ਖੋਏ ਹੁੰਦੇ ਆ ਕਈ ਕੁਛ ਉਹਨਾਂ ਲੁੱਟਿਆ ਹੁੰਦਾ ਵਾ ਉਹਨਾਂ ਨੂੰ ਨਸ਼ੇ ਬਿਨਾਂ ਕਿੱਥੋਂ ਨੀ ਹੁੰਦਾ ਜੋ ਨਸ਼ੇ ਚੋਂ ਗਲਤਾਨ ਰਹਿੰਦੇ ਆ ਤੇ ਗਲਤਾਨ ਰਹਿ ਕੇ ਉਹਨਾਂ ਨੂੰ ਲੱਗਦਾ ਵੀ ਰਾਜੇ ਹੀ ਅਸੀਂ ਆ ਉਹ ਐਸੇ ਐਸੇ ਨਸ਼ੇ ਆ ਜੇ ਤੂੰ ਮੈਂ ਖਾ ਲਈਏ ਤੇ ਆਪਾਂ ਇਹ ਲੱਗਣਾ ਵੀ ਆਪਾਂ ਇਸ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਵੀ ਤਾਂ ਵਾ ਉਹ ਸਾਡੇ ਲਈ ਹੈ ਕੀ ਆ ਕੱਖ ਵੀ ਨੀ ਏਦਾਂ ਦੇ ਵੀ ਨਸ਼ੇ ਹੈਗੇ ਆ ਬੰਦੇ ਨੂੰ ਲੱਗਣ ਲਾ ਦਿੰਦੇ ਆ ਵੀ ਮੇਰੇ ਤੋਂ ਉੱਚਾ ਤੇ ਮੇਰੇ ਤੋਂ ਤਕੜਾ ਹੀ ਕੋਈ ਨੀ ਇਹ ਤਾਂ ਜੀ ਹੈ ਤੇ ਇਹ ਸਾਰੇ ਹੀ ਫਿਰ ਉਹਨਾਂ ਨਸ਼ਿਆਂ ਦੀ ਵਰਤੋਂ ਕਰਦੇ ਆ ਕਿਉਂਕਿ ਦੇਖੋ ਜਦੋਂ ਲੱਖਾਂ ਹੀ ਰੁਪਈਏ ਤੁਹਾਨੂੰ ਆ ਗਏ ਕਿਸੇ ਤੋਂ ਮੰਗ ਕੇ ਉੱਥੇ ਉਹਨਾਂ ਨੂੰ ਨਸ਼ਾ ਤੇ ਕਿਲੋਆਂ ਚ ਪਿਆ ਹੋਣਾ ਕਿਲੋ ਤੋਂ ਸਾਰੀ ਉਮਰ ਨੀ ਮੁੱਕਣਾ ਉਹਨਾਂ ਨੂੰ ਸਹੀ ਗੱਲ ਮਾੜਾ ਜੀ ਮਾੜਾ ਦੇਖੋ ਇਹ ਤੇ ਇੱਕ ਗੱਲ ਵਾ ਵੀ ਥੋੜੀ ਜੀ ਨਾ ਪੁਲਿਸ ਨੂੰ ਗੌਰਮੈਂਟ ਨੂੰ ਸਖਤੀ ਤੇ ਕਰਨੀ ਪਊਗੀ ਕੁਛ ਚੀਜ਼ਾਂ ਤੇ ਜੇ ਉਹ ਚਾਹੁੰਦੇ ਆ ਵੀ ਆਪਣਾ ਮੁਲਕ ਦੇ ਹਾਲਾਤ ਬਾੜੇ ਨਾ ਹੋਣ ਕੁਛ ਸਖਤੀਆਂ ਕਰਨੀਆਂ ਪੈਣਗੀਆਂ ਹੁਣ ਤੇ ਗੈਂਗਸਟਰ ਪੁਲਿਸ ਵਾਲਿਆਂ ਨੂੰ ਮਾਰੀ ਜਾਂਦੇ ਤੇ ਫੇਰ ਆਮ ਦੁਨੀਆਂ ਕਿੱਥੇ ਰਹਿ ਜੂਗੀ ਆ ਤੀਜੇ ਚੌਥੇ ਦਿਨ ਪੁਲਿਸ ਵਾਲਾ ਮਾਰਦੇ ਤੇ ਉਹਨਾਂ ਨੇ ਕਿਹਾ ਵਾ ਵੀ ਅਸੀਂ ਪੁਲਿਸ ਵਾਲੇ ਮਾਰਨੇ ਆ ਹੁਣ ਤੁਸੀਂ ਦੱਸੋ ਵੀ ਜਦੋਂ ਤੁਸੀਂ ਇਹੀ ਕਹਿਤਾ ਵੀ ਉਹਨਾਂ ਦਾ ਜ਼ੋਰ ਅਜਮਾਈ ਆ ਵੀ ਪੁਲਿਸ ਵਾਲੇ ਮਾਰ ਕੇ ਅਸੀਂ ਇਹ ਸਾਬਤ ਕਰਨਾ ਵੀ ਸਾਡੇ ਤੋਂ ਤਕੜਾ ਹੀ ਕੋਈ ਨੀ ਤੁਸੀਂ ਦੱਸੋ ਇਦੋਂ ਵੱਡਾ ਕੀ ਉਹਦਾ ਚੈਲੰਜ ਹੋ ਸਕਦਾ ਵੀ ਅਸੀਂ ਪੁਲਿਸ ਨੂੰ ਮਾਰਨਾ ਜਦੋਂ ਪੁਲਿਸ ਮਰਦੀ ਆ ਤੇ ਆਮ ਦੁਨੀਆਂ ਤੇ ਫੇਰ ਸੋਚਦੀ ਆ ਵੀ ਇਹਨਾਂ ਦੇ ਕੋਲ ਹਥਿਆਰ ਆ ਇਹਨਾਂ ਕੋਲ ਪਾਵਰ ਇਹਨਾਂ ਕੋਲ ਸ਼ਕਤੀ ਜਦੋਂ ਇਹਨਾਂ ਨੂੰ ਨੀ ਬਖਸ਼ਦੇ ਤੇ ਤੂੰ ਮੈਂ ਕਿਹੜੇ ਬਖਸ਼ਦੀ ਮੂੜੀ ਆ ਖੌਫ ਐਸਾ ਪੈਦਾ ਕਰਨਾ ਕਿ ਤੂੰ ਮੈਂ ਜੇ ਫੋਨ ਆਵੇ ਤੇ ਆਪਾਂ ਉਹਨੂੰ ਜੋ ਕਹਿਣ ਉਹ ਕਰੀਏ ਖੌਫ ਦਾ ਮਤਲਬ ਇਹ ਹੀ ਆ ਵੀ ਹੁਣ ਜਦੋਂ ਇਹਨਾਂ ਨੇ ਮਾਰਿਆ ਸਿੱਧੂ ਮੂਸੇਵਾਲਾ ਜੇ ਕਿਸੇ ਕਲਾਕਾਰ ਨੂੰ ਫੋਨ ਕਰਕੇ ਕਹਿਣਗੇ ਵੀ ਸਾਨੂੰ ਕਰੋੜ ਰੁਪਈਆ ਚਾਹੀਦਾ ਤੈਨੂੰ ਲੱਗਦਾ ਵੀ ਕਲਾਕਾਰ ਨਾ ਕਰ ਦੂ ਉਦੋਂ ਬਾਅਦ ਉਹਨੂੰ ਕਹਿਣਾ ਭਾਈ ਜੀ ਉਹਨੂੰ ਹਾਂ ਉਹਨੇ ਕਹਿਣਾ ਵੀ ਉਹਨੂੰ ਮਾਰਤਾ ਤੇ ਸਾਚੀ ਆ ਤੇ ਜੇ ਕਿਤੇ ਧਮਕੀਆਂ ਹੀ ਆਉਂਦੀਆਂ ਹੁੰਦੀਆਂ ਤੇ ਕਲਾਕਾਰਾਂ ਨੇ ਵੇਰ ਨਾ ਜੋ ਮਰਜ਼ੀ ਕਰ ਲਾ ਹੀ ਨੀ ਦੇਣਾ ਫਰਕ ਤਾਂ ਪੈ ਜਾਂਦਾ ਇਹਨਾਂ ਦੋਵਾਂ ਚੀਜ਼ਾਂ ਹਾਂ ਉਹਨਾਂ ਨੇ ਇਹ ਮਾਰਨ ਦੇ ਨਾਲ ਜਦੋਂ ਕਿਸੇ ਕਲਾਕਾਰ ਨੂੰ ਧਮਕੀ ਦਿੰਦੇ ਮੇਰੇ ਤੋਂ ਲਿਖ ਕੇ ਲੈ ਲਾ ਕਲਾਕਾਰ ਉਦੋਂ ਹੀ ਪੈਸੇ ਦੇ ਦਿੰਦੇ ਹੁਣੇ ਲੈ ਭਾਈ ਪਤਾ ਕੋਈ ਨੀ ਤੁਹਾਡਾ ਜੋ ਤੁਸੀਂ ਉਹਨੂੰ ਮਾਰ ਸਕਦੇ ਤੇ ਸਾਨੂੰ ਵੀ ਮਾਰ ਸਕਦੇ ਆ ਅਗਲਾ ਕਹਿੰਦਾ ਵੀ ਭਾਈ ਜ਼ਿੰਦਗੀ ਆ ਤੇ ਪੈਸੇ ਫੇਰ ਬਣਾ ਲਾਂਗੇ ਮੌਤ ਕਿਹੜਾ ਇਹਨਾਂ ਨੂੰ ਨਸ਼ੇੜੇ ਜਾਣਾ ਆਉਣਾ ਫਰਕ ਤਾਂ ਪੈ ਜਾਂਦਾ ਇਹਨਾਂ ਦੋਵਾਂ ਚੀਜ਼ਾਂ ਹਾਂ ਉਹਨਾਂ ਨੇ ਇਹ ਮਾਰਨ ਦੇ ਨਾਲ ਜਦੋਂ ਕਿਸੇ ਕਲਾਕਾਰ ਨੂੰ ਧਮਕੀ ਦਿੰਦੇ ਮੇਰੇ ਤੋਂ ਲਿਖ ਕੇ ਲੈ ਲਾ ਕਲਾਕਾਰ ਉਦੋਂ ਹੀ ਪੈਸੇ ਦੇ

0: ਰਿਹਾ ਹੋ ਜੀ ਉਹਨੀ ਘਾਟਾ
1: ਜ਼ਿਆਦਾ ਹਾਲ ਬੁਰੇ ਜ਼ਿਆਦਾ ਹਾਲ ਬੁਰੇ ਕਰਤੇ ਨਸ਼ੇ ਪੱਤੇ ਨੇ ਜੇ ਬੰਦਾ ਆਮ ਸੁਰਤ ਚ ਏਦਾਂ ਦੇ ਗਨਾਹ ਏਦਾਂ ਦੇ ਪੁੱਠੇ ਕੰਮ ਨਹੀਂ ਕਰਦਾ
0: ਬਾਕੀ ਆਪਾਂ ਤਾਂ ਰਿਕੁਐਸਟ ਕਰਦੇ ਜਿੰਨੇ ਕੁ ਆਪਣੇ ਫਰੈਂਡ ਸਰਕਲ ਆ ਜਾਂ ਜਿੰਨੇ ਕੁ ਆਪਣੇ ਸੁਣਦੇ ਆ ਨਾ ਜਿਹੜੇ ਪੰਜਾਬ ਦੇ ਵਿੱਚ ਆ ਤੁਸੀਂ ਆਪਦੇ ਆਪ ਨੂੰ ਨਾ ਜਾਂ ਆਪਣੇ ਅਕਾਊਂਟਾਂ ਦੇ ਉੱਤੇ ਬਹੁਤ ਜ਼ਿਆਦਾ ਗਲੋਰੀਫਾਈ ਨਾ ਕਰਿਆ ਕਰੋ
1: ਜੀ ਦੇਖੋ ਮੈਂ ਤੇ ਪਹਿਲਾਂ ਕਿਹਾ ਵੀ ਆ ਜਿੰਨੀਆਂ ਕਿ ਵੀ ਆ ਮਾਰੀਆਂ ਕੁੜੀਆਂ ਪੰਜ ਸੱਤ ਜਿਹੜੀਆਂ ਇਹਦੇ ਵਿਚੋਂ ਮੋਟੀਆਂ ਮੋਟੀਆਂ ਆ ਇੱਕ ਅਗਨੀਹੋਤਰੀ ਸੀ ਜਿਹਦਾ ਨਾਮ ਪਤਾ ਨੀ ਕੀ ਸੀ ਉਹ ਇੱਕ ਆ ਸੀ ਇਹ ਸਾਰੇ ਜਿਹੜੀਆਂ ਜਾਂ ਮੈਡਸਨ ਸਾਰੇ ਇੰਟਰਨੈਟ ਤੇ ਰੌਲਾ ਪਾਉਂਦੇ ਸੀ ਦਿਖਾਵਾ ਕਰਦੇ ਸੀ ਤੈਨੂੰ ਕੀ ਲੱਗਦਾ ਵੀ ਮੈਡ ਸੰਧੂ ਜੇ ਆਪਣੇ ਘਰ ਚ ਆਪਣੀ ਜ਼ਿੰਦਗੀ ਜੀਂਦਾ ਜਿੱਦਾਂ ਦੀ ਵੀ ਪਵਾਂ ਆਹ ਕੋਈ ਕਰਦਾ ਸੋਸ਼ਲ ਮੀਡੀਆ ਤੇ ਨਾ ਆਉਂਦਾ ਕਿਸੇ ਨੂੰ ਜਾਣਨਾ ਸੀ ਕਿਸੇ ਨੂੰ ਗੋਲੀ ਨੀ
0: ਮਾਰੀ ਵੀ ਉਹਨਾਂ ਨੇ ਬਣਾਇਆ ਮੌਤ ਨੂੰ ਬੋਲ ਦਿੱਤਾ ਅਸਲ ਵਿੱਚ ਉਹ ਤੋਂ ਪੈਸੇ ਪੋਹੇ ਮੰਗੇ ਆਉਣੇ ਆ ਉਹਨੇ ਜਵਾਬ ਦਿੱਤਾ ਉਹਨਾਂ ਮਾਰਿਆ ਉਹਨੂੰ ਇਸ ਗੱਲੋਂ
1: ਏਦਾਂ ਦਾ ਵੀ ਹੋ ਸਕਦਾ ਇਹ ਤਾਂ ਹੁਣ ਇਹ ਵੀ ਹੋ ਸਕਦਾ ਕਿਉਂਕਿ ਪਤਾ ਵਾ ਵੀ ਮਾਰ ਤੇ ਹੀ ਦਿੱਤਾ ਹੀ ਆ ਹੁਣ ਇਹਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾਵੇ ਉਹ ਬਹੁਤ ਕੁਛ ਤੁਹਾਡੀ ਗੱਲ ਸੱਚੀ ਆ ਵੀ ਹੁੰਦਾ ਬਹੁਤ ਕੁਛ ਆ ਵੀ ਜਿਹੜਾ ਵਿਖਾਇਆ ਕੁਛ ਹੋਰ ਜਾਂਦਾ ਆ ਤੇ ਹੁਣ ਸਿੱਧੂ ਦਾ ਵੀ ਕਹਿੰਦੇ ਸੀ ਗੱਲ ਕੋਈ ਹੋਰ ਸੀ ਕਹਿੰਦੇ ਸੀ ਵੀ ਇਹ ਐਂਟੀਆਂ ਦੇ ਨਾਲ ਸਾਡੇ ਨਾਲ ਮਿਲਦਾ ਵਰਤਦਾ ਸੀ ਗੱਲ ਹੋਰ ਬਣਾਤੀ ਗਾਣਾ ਅਸੀਂ ਲਾ ਰਹੇ ਜੀ ਬਹੁਤ ਸ਼ੁਕਰੀਆ ਤੁਹਾਡਾ
0: ਸਮਾਂ
1: ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੇ ਲਓ ਜੀ ਹਰਵਿੰਦਰ ਸਿੰਘ ਜੀ ਜਿਹਨਾਂ ਨੇ ਆਪਣੇ ਵਿਚਾਰ ਜਿਹੜੇ ਆ ਜਿਹੜਾ ਅੱਜ ਦੇ ਹਾਲਾਤਾਂ ਦੇ ਪੇਸ਼ ਕੀਤੇ ਹੈ ਬਿਲਕੁਲ ਜੀ ਹੈ ਹੀ ਆ ਤਾਂ ਜੀ ਇੱਧਰ ਪਰਮ ਜੋਸ਼ਨ ਸਾਹਿਬ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਹਾਂ ਤੇ ਸ਼੍ਰੀ ਅਕਾਲ ਤੇ ਪ੍ਰੋਗਰਾਮ ਚ ਹਰਪਾਲ ਸੰਧੂ ਸਾਹਿਬ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਸਾਰਿਆਂ ਨੂੰ ਭੈਣ ਜੀ ਮਨਦੀਪ ਜੀ ਚੁਪਕੀ ਤੇ ਮਲਕੀਤ ਜੀ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਕਾਲ ਪੁਰਖ ਸਦਕਾ ਸਭ ਚੜ੍ਹਦੀ ਕਲਾ ਚ ਹੋਵਾਂਗੇ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਕਹਿੰਦੇ ਜੀ ਅਕਾਲ ਪੁਰਖ ਹਮੇਸ਼ਾ ਮੇਰ ਭਰਿਆ ਹੱਥ ਰੱਖਣ ਤੰਦਰੁਸਤੀ ਬਖਸ਼ਣ ਵਾਸੀ ਹੀ ਅਰਦਾਸ ਹੈ ਜੀ ਗਾਣਾ ਸੁਣਨਾ ਚਾਹੁੰਦੇ ਨੇ ਗੁਰਵਿੰਦਰ ਬਰਾੜ ਦਾ ਦਰਦ ਗਾਣਾ ਮੈਂ ਕਿਹਾ ਜੀ ਜ਼ਰੂਰ ਸੁਣਾਵਾਂਗੇ ਤਿੰਨਾਂ ਦਿਨਾਂ ਤੋਂ ਸਪਰੇਅ ਚੱਲ ਰਹੀ ਹੈ ਤਾਂ ਅੱਜ ਲਾਸਟ ਦੇਣਾ ਬਾਰਾਂ ਕੁ ਵਜੇ ਦੀ ਸਟਾਰਟ ਕੀਤੀ ਹੋਈ ਕਹਿੰਦੇ ਮਿਹਨਤ ਆ ਭਾਈ ਤੁਹਾਡਾ ਬਹੁਤ ਜ਼ਿਆਦਾ ਮਿਹਨਤ ਆ ਏਡੇ ਏਡੇ ਖੇਤਾਂ ਦੇ ਵਿੱਚ ਟਰੈਕਟਰਾਂ ਚ ਨਾਲ ਭਾਵਾਂ ਕੰਮ ਕਰਨਾ ਕਰਨਾ ਬੜਾ ਔਖਾ ਹੁੰਦਾ ਮਿਹਨਤ ਆ ਤੁਹਾਡੀ ਮਿਹਨਤ ਨੂੰ ਸਲਾਮ ਆ ਜੀ ਤਲਾ ਅਰਵਿੰਦਰ ਭਾਜੀ ਹੋਰਾਂ ਨੇ ਤਾਂ ਜੀ ਗੀਤ ਦੀ ਫਰਮਾਇਸ਼ ਕੀਤੀ ਹੈ ਤੇ ਆਪਾਂ ਉਹਨਾਂ ਨੂੰ ਗੀਤ ਸੁਣਾ ਦਿੰਦੇ ਆ ਜੀ ਹਾਂਜੀ ਗੀਤ ਸੁਣਾਓ ਮੇਰਾ ਪੁੱਤ ਗੀਤ ਜਿਹੜੇ ਗੀਤ ਦੀ ਵੀ ਫਰਮਾਇਸ਼ ਕੀਤੀ ਨਾ ਜਿੱਦਾਂ ਜਿੱਦਾਂ ਆਪਾਂ ਨੂੰ ਫਰਮਾਇਸ਼ਾਂ ਆਈ ਜਾਂਦੀਆਂ ਮੇਰਾ ਪੁੱਤ ਉਦਾਂ ਉਦਾਂ ਸੁਣਾਈ ਚਲੋ ਬਾਕੀ ਜ਼ਿਆਦਾ ਸਮਾਂ ਲੈਣ ਦੇ ਲਈ ਅਸੀਂ ਵੀ ਮਾਫ਼ੀ ਮੰਗਦੇ ਹਾਂ ਸਰੋਤਿਆਂ ਨੂੰ ਹੋਰ ਵੀ ਬੇਨਤੀ ਕਰਦੇ ਹਾਂ ਤੁਸੀਂ ਆਓ ਆਪਣੀਆਂ ਫਰਮਾਇਸ਼ਾਂ ਸਾਨੂੰ ਭੇਜੋ ਅਸੀਂ ਪੂਰੀਆਂ ਜਿਹੜੀਆਂ ਉਹ ਜ਼ਰੂਰ ਕਰਾਂਗੇ ਤੇ ਲਓ ਫਿਰ ਆਓ ਆਪਾਂ ਇਹ ਗੀਤ ਨੂੰ ਸੁਣ ਲੈਂਦੇ ਜੀਤਾ ਜੀ।

0: ਵਾਹ ਬਾਈ ਵਾਹ, ਬਹੁਤ ਸੋਹਣਾ ਬਹੁਤ ਸੋਹਣਾ ਗੀਤ ਸੁਣਿਆ ਬਾਈ। ਬਿੰਦਰੇ ਜੀ ਦੀ ਆਵਾਜ਼ ਤੇ ਗੀਤ ਵੀ ਬਹੁਤ ਪਿਆਰਾ
1: ਜੀ। ਤਾਇਆ ਜੀ ਬਹੁਤ ਸੋਹਣਾ ਗੀਤ ਸੀ ਜੀ। ਤੇ ਹਰਪਾਲ ਸੰਧੂ ਭਾਜੀ ਹੋਰਾਂ ਨੇ ਅਗਲੀ ਫਰਮਾਇਸ਼ ਕੀਤੀ ਹੈ, ਗੁਰਵਿੰਦਰ ਬਰਾੜ ਦਾ ਦਰਦ ਗੀਤ। ਆਹੋ ਗੁਰਵਿੰਦਰ ਬਰਾੜ ਵੀ ਦਰਦਾਂ ਦੇ ਗੀਤ ਜਿਆਦਾ ਗਾਉਂਦਾ ਵੀ ਇਹਦੇ ਆ। ਇਹਦੀ ਧਰਮ ਪਤਨੀ ਖੜੇ ਚੜਾਈ ਕਰ ਗਈ ਸੀ, ਉਹਦਾ ਕਰਕੇ ਇਹਨੇ ਬਹੁਤ ਦੁਖੀ ਬਹੁਤ ਉਦਾਸ ਵਾਲੇ ਗੀਤ ਗਾਏ ਵੀ, ਕਿਉਂਕਿ ਜੀਵਨ ਸਾਥੀ ਦਾ ਨਾਤਾ ਜਾਂ ਰਿਸ਼ਤਾ ਇਸ ਜਨਮ ਚ ਨਹੀਂ ਪਿਛਲੇ ਵੀ ਜਨਮ ਦਾ ਹੁੰਦਾ ਜੀ। ਪਿਛਲੇ ਜਨਮ ਵਿੱਚ ਵੀ ਉਹਦੇ ਨਾਲ ਬਹੁਤ ਸਾਂਝ ਬਹੁਤ ਨੇੜਤਾ ਬਹੁਤ ਪ੍ਰੇਮ ਹੁੰਦਾ ਤੇ ਤਦ ਉਸ ਜਨਮ ਦੇ ਵਿੱਚ ਮਹਾਰਾਜ ਵੱਲੋਂ ਫੇਰ ਸਾਥ ਮਿਲਦਾ, ਜਾਂ ਕਹਿ ਲਓ ਵੀ ਸਾਥ ਨਹੀਂ ਮਿਲ ਪਾਇਆ ਪਿਛਲੇ ਜਨਮ ਚ, ਪਰ ਪ੍ਰੇਮ ਬਹੁਤ ਜ਼ਿਆਦਾ ਸੀ, ਤੜਫ ਬਹੁਤ ਜ਼ਿਆਦਾ ਸੀ, ਇੱਕ ਦੂਜੇ ਦੇ ਪ੍ਰਤੀ ਸਮਰਪਿਤ ਬਹੁਤ ਜ਼ਿਆਦਾ ਸੀ। ਕੁਝ ਪਿਛਲੇ ਜਨਮ ਚ ਐਸੇ ਸਥਿਤੀਆਂ ਬਣੀਆਂ ਜਾਂ ਸਾਥ ਅਧੂਰਾ ਰਹਿ ਗਿਆ ਜਾਂ ਉਹ ਸਾਥ ਮਿਲ ਹੀ ਨਹੀਂ ਪਾਇਆ, ਪਰ ਚਾਹੁੰਦੇ ਸੀ ਚਾਹਨਾ ਸੀ ਫਿਰ ਅਗਲੇ ਜਨਮ ਦੇ ਵਿੱਚ ਮੇਲ ਹੁੰਦੇ ਆ। ਇਹ ਜਿਹੜੇ ਮੇਲ ਮਿਲਾਪ ਰਿਸ਼ਤਿਆਂ ਦੇ ਵਿੱਚ ਹੁੰਦੇ ਆ ਇਹ ਕੋਈ ਏਡੇ ਸੌਖੇ ਨਹੀਂ ਮਿਲਦੇ। ਮਹਾਰਾਜ ਨੇ ਕਿਹਾ ਧੁਰੋਂ ਸੰਯੋਗ ਜਦੋਂ ਪੈਂਦੇ ਫਿਰ ਮੇਲ ਮਿਲਾਪ ਹੁੰਦੇ, ਤੇ ਧੁਰ ਤੋਂ ਸੰਯੋਗ ਬਣਦੇ ਕਿੱਦਾਂ? ਉਹ ਇਹਨਾਂ ਚੀਜ਼ਾਂ ਨਾਲ ਹੀ ਬਣਦੇ। ਜਿਸ ਬੰਦੇ ਨੇ ਜਿਸ ਇਨਸਾਨ ਨੇ ਇਸ ਚੀਜ਼ ਨੂੰ ਸਮਝ ਲਿਆ ਵੀ ਇਹ ਰਿਸ਼ਤੇ ਨਾਤੇ ਕਿਹਦਾ ਕਰਕੇ ਆ, ਭੈਣ ਭਰਾ ਮਾਂ ਬਾਪ ਪਤੀ ਪਤਨੀ ਇਹ ਬਗੈਰ ਮਤਲਬ ਤੋਂ ਇੱਕ ਦੂਜੇ ਨਾਲ ਜੁੜ ਗਏ। ਪਿਛਲੇ ਜਨਮਾਂ ਦਾ ਬਹੁਤ ਅਨੋਖਾ ਤੇ ਬਹੁਤ ਅਲੌਕਿਕ ਭੇਤ ਹੁੰਦਾ। ਸਾਧੂ ਸੰਤ ਪੀਰ ਫਕੀਰ ਇਹਨਾਂ ਭੇਤਾਂ ਨੂੰ ਦੱਸ ਸਕਦੇ ਆ, ਪਰ ਇਹ ਪਰਦਾ ਹੀ ਰੱਖਦੇ ਆ, ਕਿਉਂਕਿ ਇਸੇ ਸਮਾਜ ਦੇ ਵਿੱਚ ਰਹਿਣ ਦੇ ਲਈ ਕੁਝ ਨੀਤੀਆਂ ਹੁੰਦੀਆਂ, ਕੁਝ ਕਾਨੂੰਨ ਹੁੰਦੇ, ਕੁਝ ਰੂਲ ਐਂਡ ਰੈਗੂਲੇਸ਼ਨ ਹੁੰਦੇ। ਜਿਵੇਂ ਗੱਡੀ ਚਲਾਉਣ ਵਾਲੇ ਨੂੰ ਰੂਲ ਦਿੱਤੇ ਜਾਂਦੇ ਵੀ ਇੱਦਾਂ ਸੜਕ ਤੇ ਇੱਕ ਸਾਈਡ ਤੇ ਰਹਿਣਾ, ਲਾਲ ਬੱਤੀ ਤੇ ਰੁਕਣਾ, ਪੀੜੀ ਦੇ ਤਿਆਰੀ ਹਰੀ ਤੇ ਤੁਰਨਾ, ਕਿਹੜਾ ਮੋੜ ਇੰਡੀਕੇਟਰ ਲਾ ਕੇ ਕੱਟਣਾ, ਹਰ ਚੀਜ਼ ਦੇ ਰੂਲ ਆ। ਰੂਲ ਨੂੰ ਭੰਗ ਨਹੀਂ ਕਰਦੇ ਚੰਗਾ ਡਰਾਈਵਰ ਸਹੀ ਡਰਾਈਵਰ, ਤੇ ਕਈ ਡਰਾਈਵਰ ਰੂਲ ਨੂੰ ਭੰਗ ਕਰ ਦਿੰਦੇ ਆ, ਲਾਲ ਲਾਈਟ ਚ ਹੀ ਲੈ ਜਾਂਦੇ ਆ, ਇੰਡੀਕੇਟਰ ਤੋਂ ਬਗੈਰ ਹੀ ਮੋੜ ਲੈਂਦੇ ਆ, ਤੇ ਕਈਆਂ ਦਾ ਸ਼ੀਸ਼ਾ ਨਹੀਂ ਹੁੰਦਾ ਉਦਾਂ ਹੀ ਪਿੱਛੇ ਨੂੰ ਮੂੰਹ ਕੱਢ ਕੇ ਵੇਖਦੇ ਆ, ਉਹ ਕਰ ਦਿੰਦੇ। ਉਹਦਾ ਮਤਲਬ ਵੀ ਜਿਹੜੇ ਰੂਲ ਐਂਡ ਰੈਗੂਲੇਸ਼ਨ ਦੀ ਵਰਤੋਂ ਨਹੀਂ ਕੀਤੀ ਗਈ ਉਹ ਕਿਤੇ ਚੱਲ ਵੀ ਜਾਂਦਾ, ਜਦੋਂ ਲਾਲ ਲਾਈਟ ਲੰਘੀ ਨਹੀਂ ਪੁਲਿਸ ਵਾਲਾ ਦੇਖਿਆ ਤੇ ਲੰਘ ਗਿਆ, ਵਰਨਾ ਵੇਖੇ ਤੇ ਉਹ ਉਹਦੇ ਤੇ ਫੈਨ ਬਣਦਾ। ਇੱਦਾਂ ਜਿਹੜਾ ਸਾਧੂ ਸੰਤ ਪੀਰ ਫਕੀਰ ਆ ਉਹਨੂੰ ਪਤਾ ਸਾਰਾ ਕੁਛ ਹੀ ਹੁੰਦਾ, ਰੂਲ ਰੈਗੂਲੇਸ਼ਨ ਨੂੰ ਭੰਗ ਨਹੀਂ ਕਰਦਾ, ਕਿਉਂਕਿ ਉਹ ਚੰਗਾ ਜਿਵੇਂ ਡਰਾਈਵਰ ਨਹੀਂ ਭੰਗ ਕਰਦਾ। ਇੱਦਾਂ ਪਹੁੰਚੇ ਹੋਏ ਸਾਧੂ ਸੰਤ ਨੇ, ਕੁਝ ਹਾਲਾਤ ਐਸੇ ਹੁੰਦੇ ਨੇ ਜਿੱਥੇ ਉਹਨਾਂ ਨੂੰ ਪਤਾ, ਹੁਣ ਡਰਾਈਵਰ ਨੂੰ ਪਤਾ ਵੀ ਇੱਥੇ ਮੋਹਰੇ ਕੋਲ ਪੁਲਿਸ ਦੀ ਗੱਡੀ ਨਹੀਂ, ਟ੍ਰੈਫਿਕ ਵੀ ਕੋਈ ਨਹੀਂ, ਟਰੱਕ ਵੀ ਮੇਰਾ ਕੱਲਾ ਤੇ ਮੇਰਾ ਦਿਮਾਗ ਥੋੜਾ ਹਿੱਲਿਆ, ਮੈਂ ਇੱਥੇ ਗੱਡੀ ਖੜੀ ਕਰਕੇ ਤੇ ਲਾਲ ਲਾਈਟ ਨੂੰ ਵੇਖਾਂ ਵੀ ਜਦੋਂ ਹਰੀ ਹੁੰਦੀ, ਕੋਈ ਇੱਧਰ ਨਹੀਂ ਕੋਈ ਉੱਧਰ ਨਹੀਂ ਕੋਈ ਬੰਦਾ ਨਹੀਂ ਕੋਈ ਬੁੜੀ ਨਹੀਂ, ਤੇ ਮੈਂ ਲਾਲ ਲਾਈਟ ਥੋੜੀ ਦੇਖੂ, ਮੈਂ ਟਰੱਕ ਨਗਾ ਦਊਂਗਾ, ਮੈਂ ਜਿਹੜਾ ਮਿੰਟ ਦੋ ਮਿੰਟ ਐਵੇਂ ਕਮਲਿਆਂ ਵਾਂਗੂ ਖੜਾ ਰਹੂੰ, ਜਿਹੜਾ ਟ੍ਰੈਫਿਕ ਆ ਤੈਨੂੰ ਪਤਾ ਵੀ ਉੱਥੇ ਉਹਨੂੰ ਪਤਾ ਪੱਕੇ ਪਹੁੰਚੇ ਡਰਾਈਵਰ ਨੂੰ ਇੱਥੇ ਰੁਕਣ ਦੀ ਲੋੜ ਨਹੀਂ, ਨਗਾ ਲਓ ਭਾਵੇਂ ਲਾਲ ਲਾਈਟ ਹੋਈ ਵੀ। ਸਾਧੂ ਸੰਤ ਨੂੰ ਪਤਾ ਵੀ ਇੱਥੇ ਜਿਹੜੀ ਗੱਲ ਨਹੀਂ ਪੜਦੇ ਵਾਲੀ ਕਰਨੀ ਚਾਹੀਦੀ ਉੱਥੇ ਕਰ ਸਕਦੇ ਹਾਂ, ਇੱਥੇ ਲੋੜ ਹੈ ਕਰਨ ਦੀ। ਉੱਥੇ ਫਿਰ ਉਹ ਦੱਸ ਦਿੰਦੇ ਵੀ ਆਹ ਚੀਜ਼ ਭੇਦ ਦੀਆਂ ਗੱਲਾਂ ਪੜਦੇ ਦੀਆਂ ਗੱਲਾਂ ਉੱਥੇ ਉਹ ਦੱਸ ਦਿੰਦੇ, ਜਿੱਥੇ ਉਹਨੂੰ ਲੱਗਦਾ ਵੀ ਉਹਨਾਂ ਨੂੰ ਲੱਗਦਾ ਵੀ ਵਾਜਬ ਆ ਇੱਥੇ ਦੱਸਣਾ, ਵਾਜਬ ਆ ਇੱਥੇ ਦੱਸਣਾ, ਜ਼ਰੂਰੀ ਆ ਇੱਥੇ ਸਮਝਾਉਣਾ ਜ਼ਰੂਰੀ ਆ, ਉਹ ਫਿਰ ਦੱਸ ਦਿੰਦੇ। ਵਰਨਾ ਉਹਨਾਂ ਨੂੰ ਇਹਨਾਂ ਭੇਤਾਂ ਤੋਂ ਪੜਦਾ ਚੱਕਣ ਦੀ ਜਾਇਤ ਉਹਨਾਂ ਨੂੰ ਵੀ ਨਹੀਂ। ਜੀ ਤਾਇਆ ਜੀ ਤੇ ਗੈਬੀ ਭਾਜੀ ਆਏ ਨੀ ਕਿੰਨੀ, ਸਤਿ ਸ਼੍ਰੀ ਅਕਾਲ ਜੀ। ਪੋਡਕਾਸਟ ਅਪਲੋਡ ਕਰ ਦਿਆ ਕਰੋ ਜੀ, ਮੈਂ ਕਿਹਾ ਜੀ ਪਾਡਕਾਸਟ ਦੀ ਜ਼ਿੰਮੇਵਾਰੀ ਇਹਦੀ ਹੈ। ਹਾਂਜੀ ਭਾਜੀ ਪੋਡਕਾਸਟ ਅਪਲੋਡ ਕਰ ਦਿੰਦੇ ਜੀ, ਅੱਜ ਦਾ ਵੀ ਕਰ ਦਿਆਂਗੇ। ਬਹੁਤ ਸ਼ੁਕਰੀਆ ਗੈਬੀ ਭਾਜੀ। ਗੈਬੀ ਬੱਬੂ ਮਾਨ ਦਾ ਫੈਨ ਆ, ਇਹਨੂੰ ਬੱਬੂ ਮਾਨ ਦਾ ਕੋਈ ਗੀਤ ਮਿਲ ਗੀਤ ਕੱਢ ਦੇ ਬੱਬੂ। ਉਹ ਬੱਬੂ ਮਿਲ ਮੇਰੇ ਭਾਣੀਏ ਤੋਂ ਉਹਦੀ ਘਰ ਵਾਲੀ ਨੂੰ, ਬੱਬੂ ਦਾ ਗੀਤ ਤੈਨੂੰ ਸੁਣਾਵਾਂਗੇ, ਦਿਲ ਤਾਂ ਪਾਗਲ ਹੈ। ਲੋਕ ਘੜੀਆਂ ਰੋ ਕੇ ਚੁੱਪ ਕਰ ਜਾਓ ਚੁੱਪ ਕਰ ਜੀ। ਆ ਪਹਿਲਾਂ ਆਪਾਂ ਗੁਰਵਿੰਦਰ ਬਰਾਤ ਦਾ ਦਰਦ ਸੁਣੀਏ, ਫਿਰ ਆਪਾਂ ਬੱਬੂ ਮਾਨ ਦਾ ਦਰਦ ਸੁਣਾਂਗੇ, ਫਿਰ ਦਰਦੋ ਦਰਦ ਹੀ ਹੁੰਦੇ ਹੋਏ ਯਾਦ ਲਵਾਂਗੇ। ਲਵੇ ਲਾਮ ਕੀ ਸਾਹਿਬ।

0: ਲੈ ਬੀ ਗੁਰਬਿੰਦਰ ਬਰਾੜ ਨੇ ਜਿਹੜੀਆਂ ਸੱਚੀਆਂ ਗੱਲਾਂ ਕੀਤੀਆਂ ਇਹ ਗੀਤ ਬਹੁਤ ਉਹਦੀ ਜ਼ਿੰਦਗੀ ਦੇ ਨਜ਼ਦੀਕ ਮਾਲੂਮਾਤ ਹੋ ਰਿਹਾ ਜੀ। ਸੱਚੀ ਗੱਲ ਤਾਂ ਜੀ ਤੇ ਗੀਤ ਬਹੁਤ ਸੋਹਣਾ ਸੀ, ਬਹੁਤ ਚੰਗਾ ਜੀ। ਵੇਲਾ ਆ ਗਿਆ ਮਿਲ ਮੇਰੇ ਭਤੀਜੇ ਤੋਂ ਉਹਦੀ ਘਰਵਾਲੀ ਨੂੰ ਦਾ। ਤੁਹਾਡਾ ਫੇਵਰੇਟ ਆ? ਮੇਰਾ ਗਾਣਾ ਇੰਨਾ ਫੇਵਰੇਟ ਨਹੀਂ ਜਿੰਨਾ ਫੇਵਰੇਟ ਮੇਰਾ ਇਹਨਾਂ ਦਾ ਡਾਇਲੋਗ ਆ, ਜਿਹਦੇ ਚ ਕਹਿੰਦੇ ਕਰਮਾ ਇਹ ਬੱਬੂ ਆ ਗਿਆ, ਬੱਬੂ ਗੈਰੀ ਆ ਗਿਆ, ਗੈਰੀ ਅੱਜ ਮਹੀਨੇ ਬਾਅਦ, ਉਹ ਬੱਬੂ ਉਹ ਗੈਰੀ ਮੈਂ ਮੇਰੇ ਭਤੀਜੇ ਘਰ ਵਾਲੀ ਨੂੰ ਆ ਚੱਕ ਗੀਤ ਫਿਰ ਤੇਰੇ ਲਈ ਆ ਚੱਕ ਗੀਤ।
1: ਰਾਜਾ ਕਰਮਾਲ ਇਹ ਬੱਬੂ ਆ ਗਿਆ ਬਈ ਆ ਕੇ ਸਵਾਦ ਲਿਆ ਤਾ, ਉਹ ਬੱਬੂ ਆ ਵਾ ਵੀ ਬੱਬੂ ਮਾਨ ਆ ਗਿਆ, ਮਿਲ ਮੇਰੇ ਭਤੀਜੇ ਤੇ ਉਹਦੇ ਘਰ ਵਾਲੀ ਨੂੰ।

ਬੱਬੂ ਆ ਗਿਆ ਬਈ, ਬੱਬੂ ਦਾ ਗੀਤ ਲੰਮਾ ਤੇ ਸਮਾਂ ਥੋੜਾ ਸਾਡੇ ਕੋਲ ਤੇ ਲਾਡੀ ਭਾਜੀ ਪਰਥ ਵਾਲੇ ਵੀ ਆਏ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਬਿਸ਼ਨ ਸਿੰਘ ਜੀ ਤੇ ਲਵੀਰ ਜੀ ਮਨਦੀਪ ਜੀ, ਸਤਿ ਸ਼੍ਰੀ ਅਕਾਲ, ਬੁੱਧਵਾਰ ਦੀ ਹਾਜ਼ਰੀ ਪ੍ਰਵਾਨ ਕਰੋ ਜੀ, ਤੁਹਾਡੀ ਹਾਜ਼ਰੀ ਪ੍ਰਵਾਨ ਆ ਤੇ ਭਾਈ ਨਿਕਿੰਦਰ ਸਿੰਘ ਜੀ ਦੀ ਐਬਸੈਂਟ ਆ। ਚਲੋ ਬਾਈ ਜੀ ਕਹਿੰਦੇ ਪਲੀਜ਼ ਮੰਡੇ ਤੇ ਟਿਊਜ਼ਡੇ ਦਾ ਪੋਡਕਾਸਟ ਪਾ ਦਿਓ ਜੀ, ਕੰਮ ਬੀਜੀ ਹੋਣ ਕਰਕੇ ਮਿਸ ਹੋ ਗਿਆ, ਅੱਜ ਨਿਕਿੰਦਰ ਸਿੰਘ ਜੀ ਨਹੀਂ ਆਏ, ਅੱਜ ਪਤਾ ਨਹੀਂ ਕੁਦਰਤ ਨਹੀਂ, ਪੁੱਛਦੇ ਆ ਟੈਲੀਫੋਨ ਲਾ ਕੇ ਬਈ ਅੱਜ ਸਮਾਂ ਨਹੀਂ ਕੱਢਿਆ ਭਾਈ ਸਾਹਿਬ ਨੇ, ਰੱਬ ਜੀ ਨੇ ਕਿਉਂ ਨਹੀਂ ਕੱਢਿਆ ਹੈ ਬਈ, ਪਤਾ ਨਹੀਂ ਤਾਇਆ ਜੀ। ਚਲੋ ਅੱਜ ਪੁੱਛਦੇ ਆ, ਕੱਲ ਨੂੰ ਪਤਾ ਕਰਕੇ ਦੱਸਾਂ, ਕੱਲ ਨੂੰ ਆਪਾਂ ਪਤਾ ਕੀ ਦੱਸਣਾ, ਟੈਲੀਫੋਨ ਹੀ ਲਾ ਲੈਣਾ ਜੀ, ਮੰਡੇ ਟਿਊਜ਼ਡੇ ਵਾਲਾ ਲਾ ਦੇ ਪੁੱਤ ਜੀ, ਜਰੂਰ ਪਾਵਾਂਗੇ, ਥੈਂਕ ਯੂ ਲਾਡੀ ਭਾਜੀ। ਚਲੋ ਜੀ, ਇਹਦੇ ਨਾਲ ਹੀ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਕੱਲ ਨੂੰ ਫਿਰ ਮਿਲਾਂਗੇ, ਆਪਣਾ ਖਿਆਲ ਰੱਖਣਾ ਜੀ, ਰੱਬ ਰਾਖਾ।

0: ਵੈਲਕਮ
1: ਤਾਇਆ, ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ।
0: ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ?
1: ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
0: ਪੰਜਾਬੀ ਫਰਨੀਚਰ?
1: ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ।
0: ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ।
1: ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ।
0: ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ।
1: ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ।
0: ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ।
1: ਆ ਕਾਲ ਕਰ ਲਿਓ ਤਾਇਆ ਜੀ 0404000536 ਤੇ।
0: ਵੈਬਸਾਈਟ ਹੈ ਜੀ panjabifurniture.com.au।
1: ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
3: ਹੁਣ ਪੇਸ਼ ਹੈ ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਇਸ ਘੰਟੇ ਦੀਆਂ ਖਬਰਾਂ ਦਾ ਬੁਲੇਟਿਨ।
4: ਕੁਲਦੀਪ ਸਿੰਘ ਔਲਖ ਵੱਲੋਂ ਸਪੋਰਟਸ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖੇਡ ਜਗਤ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ। ਪਹਿਲਾਂ ਚੋਣਵੀਆਂ ਖਬਰਾਂ। ਰਵਾਂਡਾ ਨਾਲ 10 ਸਾਲਾ ਸਮਝੌਤਾ, 37 ਸਾਲਾਂ ਬਾਅਦ ਫਾਰਮੂਲਾ 1 ਅਫਰੀਕਾ ਪਰਤਣ ਲਈ ਤਿਆਰ। ਹੇਜ਼ਲਵੁੱਡ ਦਾ ਧਮਾਕਾ, ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ 214 ਦੌੜਾਂ ਨਾਲ ਹਰਾਇਆ। ਐਟਲੈਟਿਕੋ ਮੈਡ੍ਰਿਡ ਤੋਂ UCL ਹਾਰ ਤੋਂ ਬਾਅਦ ਲਿਸੈਂਡਰੋ ਮਾਰਟੀਨੇਜ਼ ਨੇ ਮੈਨਚੈਸਟਰ ਯੂਨਾਈਟਿਡ ਦੇ ਉੱਚ ਅਧਿਕਾਰੀਆਂ ਦੀ ਸਖ਼ਤ ਆਲੋਚਨਾ ਕੀਤੀ। ਸਾਹਿਬਜ਼ਾਦਾ ਫਰਹਾਨ ਦੀਆਂ 76 ਦੌੜਾਂ ਬੇਕਾਰ। ਸ੍ਰੀਲੰਕਾ ਨੇ ਪਾਕਿਸਤਾਨ ਖਿਲਾਫ਼ ਵਾਈਟ ਵਾਸ਼ ਤੋਂ ਬਚਾਅ ਕੀਤਾ। ਸਮ੍ਰਿਤੀ ਮੰਦਾਨਾ ICC ODI ਰੈਂਕਿੰਗ ਵਿਚ ਨੰਬਰ 1 ਤੇ ਬਰਕਰਾਰ। ਸ਼ਿਖਰ ਧਵਨ ਦੇ ਨਾਂ ਦੀ ਦੁਰਵਰਤੋਂ ਤੇ ਕਾਨੂੰਨੀ ਕਾਰਵਾਈ। ਹੁਣ ਖ਼ਬਰਾਂ ਵਿਸਥਾਰ ਨਾਲ। ਰਵਾਂਡਾ ਨਾਲ 10 ਸਾਲਾ ਸਮਝੌਤਾ, 37 ਸਾਲਾਂ ਬਾਅਦ ਫਾਰਮੂਲਾ 1 ਅਫਰੀਕਾ ਪਰਤਣ ਲਈ ਤਿਆਰ। F1 ਜਿਸ ਨੇ ਆਖਰੀ ਵਾਰ 1993 ਵਿਚ ਅਫਰੀਕਾ ਦੇ ਕਿਆਲਾਮੀ ਸਰਕਟ ਉਤੇ ਦੌੜ ਲਗਾਈ ਸੀ, ਹੁਣ 30 ਸਾਲਾਂ ਦੇ ਲੰਬੇ ਅੰਤਰਾਲ ਬਾਅਦ 2030 ਦੇ ਦਹਾਕੇ ਦੇ ਸ਼ੁਰੂ ਤੋਂ ਰਵਾਂਡਾ ਵਿਚ 1 ਗ੍ਰਾਂ ਪ੍ਰੀ ਦੇ ਨਾਲ ਇਸ ਮਹਾਂਦੀਪ ਵਿਚ ਇਤਿਹਾਸਕ ਵਾਪਸੀ ਕਰਨ ਜਾ ਰਹੀ ਹੈ। ਇਹ ਨਵੀਂ ਦੌੜ ਕਿਗਾਲੀ ਦੇ ਦੱਖਣ ਵਿਚ ਬੁਗੇਸੇਰਾ ਵਿਚ ਬਣਾਏ ਜਾਣ ਵਾਲੇ ਇਕ ਖਾਸ ਸਰਕਟ ਉਤੇ ਹੋਵੇਗੀ, ਜਿਸ ਨਾਲ F1 ਹੁਣ ਹਰ ਵਸੇ ਹੋਏ ਮਾਨਦੀਪ ਉੱਤੇ ਦੌੜੇਗੀ। ਇਸ ਪ੍ਰੋਜੈਕਟ ਦਾ ਉਦੇਸ਼ ਰਵਾਂਡਾ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਵਿਚ ਲੰਬੇ ਸਮੇਂ ਦੀ ਆਰਥਿਕ ਵਿਕਾਸ ਅਤੇ ਨਿਵੇਸ਼ ਨੂੰ ਹੁਲਾਰਾ ਦੇਣਾ ਹੈ। ਹਾਲਾਂਕਿ ਰਵਾਂਡਾ ਗ੍ਰਾਂ ਪ੍ਰੀ ਦੀ ਪਹਿਲੀ ਦੌੜ ਦੀ ਸਹੀ ਤਾਰੀਖ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ। ਹੇਜ਼ਲਵੁੱਡ ਦਾ ਧਮਾਕਾ, ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ 214 ਦੌੜਾਂ ਨਾਲ ਹਰਾਇਆ। ਆਸਟ੍ਰੇਲੀਆ ਦੇ ਜੋਸ਼ ਹੇਜ਼ਲਵੁੱਡ ਨੇ T20 ਫਾਰਮੈਟ ਵਿਚ 6 ਵਿਕਟਾਂ ਲੈ ਕੇ 49 ਰਨ ਦੇ ਕੇ ਟੈਸਟ ਕ੍ਰਿਕਟ ਵਿਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ, ਜਿਸ ਨਾਲ ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ 214 ਰਨਾਂ ਨਾਲ ਹਰਾਇਆ। ਇਸ ਜਿੱਤ ਨਾਲ ਦੱਖਣੀ ਅਫਰੀਕਾ ਦੇ ਕਪਤਾਨ ਟੈਂਬਾ ਬਾਊਮਾ ਨੂੰ ਫਾਰਮੈਟ ਵਿਚ ਪਹਿਲੀ ਹਾਰ ਝੱਲਣੀ ਪਈ। 421 ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਏਡਨ ਮਾਰਕਰਮ ਦੇ 75 ਰਨਾਂ ਦੇ ਬਾਵਜੂਦ 206 ਤੇ ਆਲ ਆਊਟ ਹੋ ਗਈ। ਆਸਟ੍ਰੇਲੀਆ ਦੀ ਜਿੱਤ ਦਾ ਸਿਰਾ ਮੈਟਰਿਨਸ਼ਾ ਦੇ ਸ਼ਾਨਦਾਰ ਬੱਲੇਬਾਜ਼ੀ ਪ੍ਰਦਰਸ਼ਨ ਨੂੰ ਦਿੱਤਾ ਜਾਣਾ ਚਾਹੀਦਾ ਹੈ, ਜਿਸ ਨੇ 190 ਅਤੇ 82 ਰਨ ਬਣਾਏ। ਦੂਜੀ ਪਾਰੀ ਵਿਚ ਜੋਸ਼ ਹੇਜ਼ਲਵੁੱਡ ਨੇ 49 ਦੇ ਅੰਕੜਿਆਂ ਨਾਲ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ। ਐਟਲੈਟਿਕੋ ਮੈਡ੍ਰਿਡ ਤੋਂ UCL ਹਾਰ ਤੋਂ ਬਾਅਦ ਲਿਸੈਂਡਰੋ ਮਾਰਟੀਨੇਜ਼ ਨੇ ਮੈਨਚੈਸਟਰ ਯੂਨਾਈਟਿਡ ਦੇ ਉੱਚ ਅਧਿਕਾਰੀਆਂ ਦੀ ਸਖ਼ਤ ਆਲੋਚਨਾ ਕੀਤੀ। ਮੈਨਚੈਸਟਰ ਯੂਨਾਈਟਿਡ ਦੇ ਡਿਫੈਂਡਰ ਲਿਸੈਂਡਰੋ ਮਾਰਟੀਨੇਜ਼ ਨੇ ਐਟਲੈਟਿਕੋ ਮੈਡ੍ਰਿਡ ਤੋਂ 2-0 ਨਾਲ ਚੈਂਪੀਅਨਜ਼ ਲੀਗ ਵਿਚ ਹਾਰਨ ਤੋਂ ਬਾਅਦ ਕਲੱਬ ਦੇ ਪ੍ਰਬੰਧਨ ਦੀ ਖੁੱਲ੍ਹ ਕੇ ਆਲੋਚਨਾ ਕਰਕੇ ਵਿਵਾਦ ਖੜਾ ਕਰ ਦਿੱਤਾ ਹੈ, ਜਿਸ ਤੇ ਸਾਬਕਾ ਕਪਤਾਨ ਵੇਨ ਰੂਨੀ ਨੇ ਅਰਜਨਟੀਨੀ ਖਿਡਾਰੀ ਤੇ ਆਪਣੇ ਸਾਥੀਆਂ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਹੈ। ਮਾਰਟੀਨੇਜ਼ ਨੇ ਕਿਹਾ, ਪਰ ਕਈ ਵਾਰ ਇਹ ਇਸ ਗੱਲ ਦਾ ਪ੍ਰਤੀਬਿੰਬ ਹੁੰਦਾ ਹੈ ਕਿ ਸਾਡਾ ਕਲੱਬ ਇਸ ਸਮੇਂ ਕਿਹੋ ਜਿਹੀ ਸਥਿਤੀ ਵਿਚ ਹੈ। ਉਸਨੇ ਪਿਛਲੇ ਸੀਜ਼ਨ ਦੀ ਤਰੱਕੀ ਅਤੇ ਟੀਮ ਦੀਆਂ ਮੌਜੂਦਾ ਮੁਸ਼ਕਿਲਾਂ ਵਿਚਕਾਰ ਅੰਤਰ ਬਾਰੇ ਵੀ ਗੱਲ ਕੀਤੀ। ਸਪੇਨ ਵਿਚ ਪ੍ਰਦਰਸ਼ਨ ਬਾਰੇ ਨਿਰਾਸ਼ਾ ਜ਼ਾਹਰ ਕੀਤੀ। ਰੋਨੀ ਨੇ ਇਹ ਵੀ ਸਵਾਲ ਕੀਤਾ ਕਿ ਮਾਰਟੀਨੇਜ਼ ਨੇ ਆਪਣੀਆਂ ਚਿੰਤਾਵਾਂ ਨੂੰ ਜੰਤਰ ਕਰਨ ਲਈ ਇਹ ਖਾਸ ਸਮਾਂ ਕਿਉਂ ਚੁਣਿਆ, ਭਾਵੇਂ ਉਹ ਮੰਨਦਾ ਹੈ ਕਿ ਮੈਨਚੈਸਟਰ ਯੂਨਾਈਟਿਡ ਨੂੰ ਕਈ ਖੇਤਰਾਂ ਵਿਚ ਸੁਧਾਰ ਦੀ ਲੋੜ ਹੈ। ਸਾਬਕਾ ਕਪਤਾਨ ਨੇ ਆਪਣੇ ਤਜਰਬੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਦੇਖਣਾ ਔਖਾ ਹੈ ਕਿ ਕੀ ਮਾਰਟੀਨੇਜ਼ ਮੈਨਚੈਸਟਰ ਯੂਨਾਈਟਿਡ ਦੇ ਪ੍ਰਸ਼ੰਸਕਾਂ ਦੀ ਨਿਰਾਸ਼ਾ ਨੂੰ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਾਹਿਬਜ਼ਾਦਾ ਫਰਹਾਨ ਦੀਆਂ 76 ਦੌੜਾਂ ਬੇਕਾਰ, ਸ੍ਰੀਲੰਕਾ ਨੇ ਪਾਕਿਸਤਾਨ ਖਿਲਾਫ ਵਾਈਟ ਵਾਸ਼ ਤੋਂ ਬਚਾਅ ਕੀਤਾ। ਸ੍ਰੀਲੰਕਾ ਨੇ ਕਪਤਾਨ ਕੁਸਲ ਮੈਂਡਿਸ ਦੀਆਂ ਨਾਬਾਦ 87 ਦੌੜਾਂ ਦੀ ਬਦੌਲਤ ਤੀਜੇ ਅਤੇ ਆਖਰੀ T20 ਮੈਚ ਵਿਚ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। 169 ਦੌੜਾਂ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਨੇ ਸਿਰਫ 17.1 ਓਵਰਾਂ ਵਿਚ 172 ਦੌੜਾਂ ਬਣਾ ਕੇ ਆਰਾਮਦਾਇਕ ਜਿੱਤ ਦਰਜ ਕੀਤੀ। ਕੁਸਲ ਮੈਂਡਿਸ ਨੇ ਸ੍ਰੀਲੰਕਾ ਦੀ ਜਿੱਤ ਦੀ ਅਗਵਾਈ ਕੀਤੀ, ਜਿਸ ਦੌਰਾਨ ਸ੍ਰੀਲੰਕਾ ਨੇ ਸ਼ੁਰੂਆਤ ਵਿਚ ਲਹਿਰੂ ਉਦਾਰਾ ਨੂੰ ਸਿਰਫ ਇਕ ਦੌੜ ਤੇ ਗੁਆ ਦਿੱਤਾ, ਪਰ ਕੁਸਲ ਮੈਂਡਿਸ ਅਤੇ ਸਨੇਤ ਜਯਵਰਧਨ, ਜਿਸ ਨੇ 26 ਗੇਂਦਾਂ ਤੇ 83 ਦੌੜਾਂ ਬਣਾਈਆਂ, ਵਿਚਕਾਰ 59 ਦੌੜਾਂ ਦੀ ਸਾਂਝੇਦਾਰੀ ਨਾਲ ਮੁੜ ਸਥਾਪਿਤ ਹੋਇਆ। ਜਯਾਵਰਧਨ ਦੇ ਆਊਟ ਹੋਣ ਮਗਰੋਂ ਕੁਸਲ ਨੇ ਕਾਮਿੰਡੂ ਮੈਂਡਿਸ ਨਾਲ ਮਿਲ ਕੇ 1 ਨਾਬਾਦ 98 ਦੌੜਾਂ ਦੀ ਸਾਂਝੇਦਾਰੀ ਬਣਾਈ, ਜਿਸ ਨੇ ਸ੍ਰੀਲੰਕਾ ਨੂੰ ਜੇਤੂ ਬਣਾਇਆ ਅਤੇ ਇਸ ਸਾਂਝੇਦਾਰੀ ਨੇ ਸ੍ਰੀਲੰਕਾ ਲਈ ਟੀਚੇ ਨੂੰ ਆਸਾਨੀ ਨਾਲ ਪ੍ਰਾਪਤ ਕਰਨਾ ਅਤੇ ਸੀਰੀਜ਼ ਦਾ ਅੰਤ ਜਿੱਤ ਨਾਲ ਕਰਨਾ ਯਕੀਨੀ ਬਣਾਇਆ। ਸ੍ਰੀਲੰਕਾ ਵੱਲੋਂ ਦਸੂਨ ਸ਼ਨਾਕਾ ਨੇ 21 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦਕਿ ਨਵਾਨ ਤੁਸ਼ਾਰਾ ਅਤੇ ਏਸ਼ਨ ਮਲਿੰਗਾ ਨੇ 2-2 ਵਿਕਟਾਂ ਹਾਸਲ ਕੀਤੀਆਂ। ਮੰਗਲਵਾਰ ਨੂੰ ਜਾਰੀ ਕੀਤੀ ਗਈ ਤਾਜ਼ਾ ਸੂਚੀ ਅਨੁਸਾਰ ਭਾਰਤੀ ਮਹਿਲਾ ਟੀਮ ਦੀ ਹਾਲ ਹੀ ਵਿਚ ਕਪਤਾਨ ਬਣਾਈ ਗਈ ਸਮ੍ਰਿਤੀ ਮੰਧਾਨਾ 790 ਰੇਟਿੰਗ ਅੰਕਾਂ ਨਾਲ ICC ਮਹਿਲਾ ਵਨਡੇ ਬੱਲੇਬਾਜ਼ੀ ਦਰਜਾਬੰਦੀ ਵਿਚ ਚੋਟੀ ਦਾ ਸਥਾਨ ਬਰਕਰਾਰ ਰੱਖੇ ਹੋਏ ਹੈ। ਆਸਟ੍ਰੇਲੀਆ ਦੀ ਐਲਿਸ ਪੈਰੀ ਵੀ ਚੋਟੀ ਦੇ 10 ਖਿਡਾਰੀਆਂ ਵਿਚ ਵਾਪਸ ਆ ਗਈ ਹੈ, ਜੋ ਦਰਜਾਬੰਦੀ ਵਿਚ ਇਕ ਅਹਿਮ ਬਦਲਾਅ ਹੈ। ਹਰਮਨਪ੍ਰੀਤ ਕੌਰ ਵਨਡੇ ਬੱਲੇਬਾਜ਼ੀ ਦੀ ਚੋਟੀ ਦੀ ਸੂਚੀ ਵਿਚ ਸ਼ਾਮਲ ਦੂਜੀ ਭਾਰਤੀ ਖਿਡਾਰਨ ਹੈ, ਜੋ 652 ਅੰਕਾਂ ਨਾਲ 9ਵੇਂ ਸਥਾਨ ਤੇ ਕਾਬਜ਼ ਹੈ। ਗੇਂਦਬਾਜ਼ੀ ਦਰਜਾਬੰਦੀ ਵਿਚ ਭਾਰਤੀ ਆਲਰਾਊਂਡਰ ਦੀਪਤੀ ਸ਼ਰਮਾ ਇਕ ਸਥਾਨ ਹੇਠਾਂ ਖਿਸਕ ਕੇ 9ਵੇਂ ਸਥਾਨ ਤੇ ਆ ਗਈ ਹੈ। T20I ਬੱਲੇਬਾਜ਼ੀ ਦੀ ਚੋਟੀ ਦੀ 10 ਸੂਚੀ ਵਿਚ 3 ਭਾਰਤੀ ਬੱਲੇਬਾਜ਼ ਸ਼ਾਮਲ ਹਨ, ਜਦਕਿ ਦੀਪਤੀ T20I ਆਲਰਾਊਂਡਰਾਂ ਦੀ ਸੂਚੀ ਵਿਚ ਸ਼ਾਮਲ ਇਕਲੌਤੀ ਭਾਰਤੀ ਖਿਡਾਰਨ ਹੈ ਅਤੇ ਉਹ 14ਵੇਂ ਸਥਾਨ ਤੇ ਹੈ। ਭਾਰਤ ਮਹਿਲਾ ਵਨਡੇ ਅਤੇ T20I ਟੀਮ ਦਰਜਾਬੰਦੀ ਦੋਵਾਂ ਵਿਚ ਹੀ 3ਜੇ ਸਥਾਨ ਤੇ ਬਣਿਆ ਹੋਇਆ ਹੈ। ਸ਼ਿਖਰ ਧਵਨ ਨੇ ਫਰੈਂਚਾਈਜ਼ੀ ਲੀਗ ਵਿਚ ਖੇਡਣ ਦੀਆਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਹੈ, ਇਹ ਕਹਿੰਦੇ ਹੋਏ ਕਿ ਪ੍ਰਬੰਧਕਾਂ ਨੇ ਉਸ ਦੀ ਜਾਣਕਾਰੀ ਜਾਂ ਇਜਾਜ਼ਤ ਤੋਂ ਬਿਨਾਂ ਉਸ ਦਾ ਨਾਮ ਵਰਤਿਆ ਹੈ। ਉਸਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਉਸਦੀ ਟੀਮ ਕਾਨੂੰਨੀ ਕਾਰਵਾਈ ਕਰੇਗੀ ਅਤੇ ਮੀਡੀਆ ਅਤੇ ਪ੍ਰਸ਼ੰਸਕਾਂ ਨੂੰ ਅਜਿਹੀਆਂ ਘੋਸ਼ਣਾਵਾਂ ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ ਹੈ ਜਿਨ੍ਹਾਂ ਨੂੰ ਉਸਨੇ ਖੁਦ ਅਧਿਕਾਰਤ ਨਹੀਂ ਕੀਤਾ ਹੈ। 13 ਅਕਤੂਬਰ ਨੂੰ ਐਕਸ ਤੇ ਇਕ ਪੋਸਟ ਵਿਚ ਧਵਨ ਨੇ ਟੂਰਨਾਮੈਂਟ ਵਿਚ ਭਾਗੀਦਾਰ ਵਜੋਂ ਆਪਣਾ ਨਾਮ ਲਿਖਿਆ ਹੋਇਆ ਦੇਖਣ ਤੋਂ ਬਾਅਦ ਆਪਣਾ ਪੱਖ ਸਪਸ਼ਟ ਕੀਤਾ। ਉਸਨੇ ਕਿਹਾ, ਮੇਰੇ ਨਾਮ ਦੀ ਵਰਤੋਂ ਪ੍ਰਬੰਧਕਾਂ ਦੁਆਰਾ ਮੇਰੀ ਜਾਣਕਾਰੀ ਜਾਂ ਇਜਾਜ਼ਤ ਤੋਂ ਬਿਨਾਂ ਕੀਤੀ ਗਈ ਹੈ ਅਤੇ ਮੇਰੀ ਟੀਮ ਇਸ ਮਾਮਲੇ ਨੂੰ ਸੁਲਝਾਉਣ ਲਈ ਢੁਕਵੇਂ ਕਾਨੂੰਨੀ ਕਦਮ ਚੁੱਕੇਗੀ। ਸਾਬਕਾ ਓਪਨਰ ਨੇ ਸਪਸ਼ਟ ਕੀਤਾ ਹੈ ਕਿ ਉਸਨੇ ਇਸ ਮੁਕਾਬਲੇ ਨਾਲ ਸਬੰਧਤ ਉਸਦੇ ਨਾਮ ਦੀ ਵਰਤੋਂ ਲਈ ਕੋਈ ਇਜਾਜ਼ਤ ਨਹੀਂ ਦਿੱਤੀ ਸੀ। ਉਸਨੇ 167 ODI ਖੇਡਿਆ, ਜਿਸ ਵਿਚ 44.1 ਦੀ ਔਸਤ ਨਾਲ 6793 ਦੌੜਾਂ ਬਣਾਈਆਂ, ਜਿਸ ਵਿਚ 17 ਸੈਂਕੜੇ ਅਤੇ 39 ਅਰਧ ਸੈਂਕੜੇ ਸ਼ਾਮਲ ਹਨ। ਧਵਨ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਸਦੀ ਭਾਗੀਦਾਰੀ ਬਾਰੇ ਕੋਈ ਵੀ ਘੋਸ਼ਣਾ ਜਦੋਂ ਤੱਕ ਉਸ ਦੁਆਰਾ ਜਾਂ ਉਸਦੀ ਟੀਮ ਦੁਆਰਾ ਅਧਿਕਾਰਤ ਨਾ ਹੋਵੇ ਉਸ ਨੂੰ ਸੱਚ ਨਹੀਂ ਮੰਨਿਆ ਜਾਣਾ ਚਾਹੀਦਾ। ਹਰਮਨ ਰੇਡੀਓ ਹਰ ਰੋਜ਼ ਲੈ ਕੇ ਆਉਂਦਾ ਹੈ ਖੇਡ ਖਬਰਾਂ। ਖੇਡਾਂ ਸੰਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸੰਪਰਕ ਕਰੋ। ਮਿਲਦੇ ਹਾਂ ਅਗਲੇ ਬੁਲੇਟਿਨ ਵਿਚ। ਧੰਨਵਾਦ।
2: ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਤੁਸੀਂ ਦਿਨ ਵਿਚ 6 ਵਾਰ ਖਬਰਾਂ ਦਾ ਬੁਲੇਟਿਨ ਅਤੇ 2 ਵਾਰ ਵਿਸਤਾਰ ਵਿਚ ਖਬਰਸਾਰ ਸੁਣਦੇ ਹੋ। ਤੁਸੀਂ ਇਹ ਬੁਲੇਟਿਨ ਵਟਸਐਪ ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ।
5: रोटी हजम नहीं होंगी। वरतो गोल्डन ग्रेन फ्लोर मिल्स का गरेवाल चक्की आटा, ताजा घट कैमिकल की वरतों वाली कणक जिड़ी के सीधी खेतों चो मिल ऑस्ट्रेलिया का बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डू वाले स्पेशल बेसन, मल्टीग्रेन आटा, काबली छोले, मसरों की दाल, चना दाल, सोयाबीन ते बादाम भी साडे अपने प्रोडक्ट हैं। वधेरे जानकारी लई विजिट करो गरेवाल गोल्डन ग्रेन डॉट कॉम डॉट ए यू या फोन करो 0428895564।

0: ਕੌਣ?
1: ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ।
0: ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ।
1: ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ?
0: ਲੋ ਤਾਇਆ ਆਪਾਂ ਲੈ ਆਉਨੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
1: ਪੰਜਾਬੀ ਫਰਨੀਚਰ?
0: ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ।
1: ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ।
0: ਲਾਇਆ ਤਾਂ ਤੂੰ ਮੇਰੀ ਟੈਂਸ਼ਨ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੇ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ।
1: ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ।
0: ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ।
1: ਆ ਕਾਲ ਕਰ ਲਿਓ ਤਾਇਆ ਜੀ 0404000536 ਤੇ।
0: ਵੈਬਸਾਈਟ ਹੈ ਜੀ punjabifurniture.com.au।
1: ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਦੇਸ਼ ਵਿਦੇਸ਼ ਵਿੱਚ ਵਸਦੇ ਹਰਮਨ ਰੇਡੀਓ ਦੇ ਪਿਆਰੇ ਸਰੋਤਿਆਂ ਨੂੰ ਦਲਜੀਤ ਸਿੰਘ ਵੱਲੋਂ ਗੁਰਪਤੀ ਪ੍ਰਵਾਨ ਹੋਵੇ। ਹੁਣ ਸਮਾਂ ਹੈ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਅੱਜ ਦੇ ਬਖਸ਼ਿਸ਼ ਹੋਏ ਹੁਕਮਨਾਮੇ ਦੀ ਕਥਾ ਵਿਚਾਰ ਦਾ। ਹਰ ਕਥਾ ਤੂੰ ਸੁਨ ਰੇ ਮਨ, ਸ਼ਬਦ ਮਨ ਵਸਾਏ

0: فتح
1: شہن شاہاں دی شہن شاہ پاتشاہاں دی پاتشاہ پتت پاون پگت وچل کرپا ندان دساں پاتشاہیاں دی آتمک جوت جگ ہو جگ اٹل تن تن سری گرو گرنتھ صاحب جی مہاراج ਸਤਿਗੁਰਾਂ ਦੀ ਪਾਵਨ ਨਿੱਘੀ ਗੋਦ ਅੰਦਰ ਸਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਗੁਰਦੇਵ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਆਪ ਜੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਅੰਮ੍ਰਿਤ ਵੇਲੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰੀਆਂ ਨੇ ਬਹੁਤ ਪਿਆਰ ਇਕਾਗਰਤਾ ਦੇ ਨਾਲ ਆਪ ਜੀਆਂ ਨੇ ਅਤਿ ਸਨਮਾਨ ਯੋਗ ਗਿਆਨੀ ਬਲਵੰਤ ਸਿੰਘ ਜੀ ਇਹਨਾਂ ਦੀ ਰਚਨਾ ਤੋਂ ਸਤਿਗੁਰਾਂ ਦੇ ਅੱਜ ਦੇ ਪਾਵਨ ਮੁੱਖ ਵਾਕ ਸਰਵਣ ਕੀਤੇ ਨੇ। ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਜੁੜ ਕੇ ਬੈਠੀਆਂ ਨੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਬਚਨਾਂ ਦੀ ਵਿਚਾਰ ਨੂੰ ਸਰਵਣ ਕਰਨ ਵਾਸਤੇ ਯਤਨਸ਼ੀਲ ਨੇ। ਸਾਧ ਸੰਗਤ ਆਓ ਮਨ ਬਿਰਤੀਆਂ ਦੀ ਇਕਾਗਰਤਾ ਬਣਾਈਏ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਵਿੱਚ ਜੁੜਨ ਤੋਂ ਪਹਿਲਾਂ ਸਾਰੀ ਹੀ ਸੰਗਤ ਦੋ ਵਾਰ ਸਨਮਾਨ ਸਹਿਤ ਅਦਬ ਸਹਿਤ ਉਚਾਰਨ ਕਰੋ ਜੀ।

ਮਨ ਮੁੱਖ ਬਾਤ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਏ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 731 ਦੇ ਉੱਪਰ ਗੁਰਦੇਵ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ ਸੁਭਾਏਮਾਨ ਸ਼ੋਭਨੀਕ ਹੈ। ਮਹਾਰਾਜ ਜੀ ਨੇ ਇਸ ਪਵਿੱਤਰ ਬਚਨ ਨੂੰ ਸੂਹੀ ਰਾਗ ਦੇ ਅੰਦਰ ਉਚਾਰਨ ਕੀਤਾ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਜਿਹੜੇ 31 ਰਾਗ ਨੇ ਉਹਨਾਂ ਦੀ ਤਰਤੀਬ ਦੇ ਅਨੁਸਾਰ ਸੂਹੀ ਰਾਗ 15ਵੇਂ ਨੰਬਰ ਦੇ ਉੱਪਰ ਦਰਜ ਹੈ। ਜਦੋਂ ਅਸੀਂ ਭਾਰਤ ਦੇ ਪ੍ਰਾਚੀਨ ਸੰਗੀਤ ਨੂੰ ਪੜ੍ਹਦੇ ਹਾਂ ਤੇ ਉਹਦੇ ਵਿੱਚ ਜਿਹੜਾ ਸੂਹੀ ਰਾਗ ਹੈ ਇਹਨੂੰ ਮੇਘ ਰਾਗ ਦੀ ਰਾਗਣੀ ਮੰਨਿਆ ਜਾਂਦਾ ਸੀ, ਪਰ ਸਤਿਗੁਰੂ ਮਹਾਰਾਜ ਜੀ ਨੇ ਸੰਪੂਰਨ ਤੌਰ ਤੇ ਰਾਗ ਦਾ ਦਰਜਾ ਦੇ ਕੇ ਇਸ ਰਾਗ ਦੇ

ਅੱਜ ਦੇ ਪਵਿੱਤਰ ਬਚਨ ਦੇ ਵਿੱਚ ਸਾਰੇ ਹੀ ਸ਼ਬਦ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਉਹਦੀ ਵਡਿਆਈ ਦੀ ਬਾਤ ਪਾਈ ਹੈ। ਸਤਸੰਗ ਜੀ ਆਪ ਜੀ ਬਹੁਤ ਪਿਆਰ ਦੇ ਨਾਲ ਸਤਿਗੁਰੂ ਦੀ ਬਾਤ ਨੂੰ ਸਰਵਣ ਕਰਦੇ ਹੋ। ਜਦੋਂ ਅਸੀਂ ਗੁਰਦੇਵ ਜੀ ਦੀ ਪਾਵਨ ਬਾਣੀ ਦਾ ਸਹਿਜ ਪਾਠ ਕਰਦੇ ਹਾਂ, ਬਾਣੀ ਦੇ ਸ਼ਬਦਾਂ ਨੂੰ ਪੜ੍ਹਦੇ ਹਾਂ, ਵਿਚਾਰ ਕਰਨ ਦਾ ਯਤਨ ਕਰਦੇ ਹਾਂ, ਤੇ ਇੱਕ ਗੱਲ ਸਾਡੀ ਸਮਝ ਵਿੱਚ ਪੈਂਦੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਸਭ ਤੋਂ ਵਧੇਰੇ ਜ਼ਿਕਰ ਸਤਿਗੁਰੂ ਜੀ ਨੇ ਪਰਮਾਤਮਾ ਦੇ ਨਾਮ ਦੀ ਵਡਿਆਈ ਦਾ ਕੀਤਾ ਹੈ। ਮਹਾਰਾਜ ਜੀ ਤੇ ਇਹ ਬਚਨ ਕਰਦੇ ਨੇ, ਨਾਨਕ ਕੈ ਘਰ ਕੇਵਲ ਨਾਮ। ਇੱਥੇ ਕੇਵਲ ਨਾਮ ਦੀ ਗੱਲ ਚੱਲਦੀ ਹੈ। ਅੱਜ ਦੇ ਸ਼ਬਦ ਵਿੱਚ ਮਹਾਰਾਜ ਜੀ ਪਰਮਾਤਮਾ ਦੇ ਨਾਮ ਦੀ ਵਡਿਆਈ ਕਰ ਰਹੇ ਨੇ। ਹਰ ਹਰ ਨਾਮ ਭਜਿਓ ਪੁਰਖੋਤਮ ਸਭ ਬਿਨਸੇ ਦਾਲਦ ਦਲਗਾ। ਜਿਹੜਾ ਪਰਮਾਤਮਾ ਸਰਵ ਉੱਤਮ ਹੈ, ਜਿਹਦੇ ਵਰਗਾ ਕੋਈ ਦੂਸਰਾ ਨਹੀਂ। ਮਹਾਰਾਜ ਕਹਿੰਦੇ ਜਦੋਂ ਜੀਵ ਉਹਦੀ ਸ਼ਰਨ ਵਿੱਚ ਆ ਕੇ ਉਹਦਾ ਨਾਮ ਜਪਦਾ ਨਾ, ਉਹਦੀ ਗਰੀਬੀ ਦੂਰ ਹੋ ਜਾਂਦੀ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਿਹੜੇ ਅਰਥ ਕੀਤੇ ਨੇ, ਉਹਨਾਂ ਨੇ ਜਿਹੜਾ ਸ਼ਬਦ ਸਾਧ ਸੰਗਤ ਆਇਆ ਨਾ ਜੀ, ਉਹਦੇ ਵਿੱਚ ਜਿਹੜਾ ਦਾਰਦ ਸ਼ਬਦ ਹੈ ਉਹਦਾ ਭਾਵ ਹੈ ਵੀ ਗਰੀਬੀ। ਦਲਗਾ ਦਾ ਅਰਥ ਹੈ ਵੀ ਦਲਾਂ ਦੇ ਦਲ, ਜਿਹੜੇ ਮਨੁੱਖ ਦੇ ਜੀਵਨ ਦੇ ਦੁੱਖ ਨੇ, ਜਿਹੜੇ ਕਲੇਸ਼ ਨੇ, ਜਿਹੜੀ ਗਰੀਬੀ ਹੈ, ਉਹ ਪਰਮਾਤਮਾ ਦੇ ਨਾਮ ਦੀ ਬਰਕਤ ਦੇ ਨਾਲ ਮੁੱਕ ਜਾਇਆ ਕਰਦੀ ਹੈ। ਨਾਮ ਦੇ ਵਿੱਚ ਇੱਡੀ ਵੱਡੀ ਤਾਕਤ ਹੈ। ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਦੀ ਟੇਕ ਲੈ ਕੇ ਆਪਾਂ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਰੱਬ ਦੇ ਨਾਮ ਦੇ ਵਿੱਚ ਇੰਨੀ ਵੱਡੀ ਤਾਕਤ ਹੈ, ਇੰਨੀ ਵੱਡੀ ਸਮਰੱਥਾ ਹੈ ਕਿ ਮਨੁੱਖ ਦੇ ਜੀਵਨ ਦੇ ਜਿੰਨੇ ਦੁੱਖ ਨੇ, ਜਿੰਨੇ ਕਲੇਸ਼ ਨੇ, ਉਹ ਨਾਮ ਦੀ ਬਰਕਤ ਦੇ ਨਾਲ ਇੰਜ ਮੁੱਕ ਜਾਂਦੇ ਨੇ ਜਿਵੇਂ ਦੀਵਾ ਬਲਦਾ ਹੋਵੇ ਤੇ ਬਲਦੇ ਹੋਏ ਦੀਵੇ ਦੀ ਲਾਟ ਦੇ ਨਾਲ ਜਿਹੜਾ ਅੰਦਰਲਾ ਤੇਲ ਹੈ ਉਹ ਮੁੱਕ ਜਾਂਦਾ, ਸੜ ਜਾਂਦਾ। ਮਹਾਰਾਜ ਦੀ ਬਾਣੀ ਦਾ ਬਚਨ ਹੈ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੋਕਾ ਜਮ ਸਿਓ ਮੇਲ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਮਾਤਮਾ ਦੇ ਨਾਮ ਨੂੰ ਮੈਂ ਦੀਵਾ ਬਣਾਇਆ, ਮੇਰੇ ਵਾਸਤੇ ਨਾਮ ਦੀਵਾ ਹੈ, ਤੇ ਮੇਰੇ ਜੀਵਨ ਦੇ ਜਿੰਨੇ ਦੁੱਖ ਨੇ, ਜਿੰਨੇ ਦਰਦ ਨੇ, ਮੈਂ ਉਹ ਤੇਲ ਬਣਾ ਕੇ ਉਸ ਦੀਵੇ ਦੇ ਵਿੱਚ ਪਾ ਦਿੱਤੀ। ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ। ਜਿਉਂ ਜਿਉਂ ਸਾਧ ਸੰਗਤ ਦੀਵਾ ਬਲਦਾ ਹੈ, ਉਹਦੇ ਅੰਦਰਲਾ ਤੇਲ ਸੜ ਜਾਂਦਾ, ਮੁੱਕ ਜਾਂਦਾ। ਮਹਾਰਾਜ ਕਹਿੰਦੇ ਜਿਉਂ ਜਿਉਂ ਮੇਰੇ ਅੰਦਰ ਨਾਮ ਦੀ ਬਰਕਤ ਆਉਂਦੀ ਹੈ, ਨਾਮ ਦੀ ਰੌਂ ਚੱਲਦੀ ਹੈ ਨਾ, ਮੇਰੇ ਜੀਵਨ ਦੇ ਜਿੰਨੇ ਦੁੱਖ ਨੇ ਉਹ ਸੜਦੇ ਜਾ ਰਹੇ ਆ, ਉਹ ਮੁੱਕਦੇ ਜਾ ਰਹੇ ਆ। ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੁੱਕਾ ਜਮ ਸਿਓ ਮੇਲ, ਲੋਕਾਂ ਮੱਤ ਕੋ ਫੱਕੜ ਪਾਏ। ਐਵੇਂ ਜਾਣ ਬੁੱਝ ਕੇ ਨਾ ਕਹਿ ਦਿਓ ਵੀ ਗੁਰੂ ਨਾਨਕ ਸਾਹਿਬ ਨੇ ਨਾਮ ਦੀ ਇੰਨੀ ਗੱਲ ਕਿਉਂ ਕੀਤੀ। ਮਹਾਰਾਜ ਕਹਿੰਦੇ ਲੱਖ ਮੜਿਆਂ ਕਰਕੇ ਇਕੱਠੇ ਇਹ ਕਰਤੀ ਲੇ ਪਾਹੇ। ਕੈਸੀ ਕਮਾਲ ਦੀ ਉਦਾਹਰਣ ਹੈ ਜੀ। ਸਾਹਿਬ ਕਹਿੰਦੇ ਨੇ ਲੱਖਾਂ ਮਣ ਲੱਕੜ ਹੋਵੇ, ਉਹਨੂੰ ਸਾੜਨ ਵਾਸਤੇ ਲੱਖਾਂ ਮਣ ਅੱਗ ਦੀ ਲੋੜ ਨਹੀਂ ਪੈਂਦੀ। ਲੱਕੜਾਂ ਭਾਵੇਂ ਸਾਰੇ ਸੰਸਾਰ ਦੇ ਦਰਖਤਾਂ ਦੀਆਂ ਹੋਣ, ਯਾਦ ਰੱਖਿਓ ਸਾਧ ਸੰਗਤ, ਉਹਨਾਂ ਨੂੰ ਸਾੜਨ ਵਾਸਤੇ ਕੇਵਲ ਅੱਗ ਦੀ ਇੱਕ ਚਿੰਗਾਰੀ ਚਾਹੀਦੀ ਹੈ। ਜੀਵਨ ਦੇ ਵਿੱਚ ਜਿੰਨੇ ਮਰਜ਼ੀ ਦੁੱਖ ਹੋਣ, ਕਲੇਸ਼ ਹੋਣ, ਔਗਣ ਹੋਣ, ਜਦੋਂ ਨਾਮ ਦੀ ਇੱਕ ਚਿੰਗਾਰੀ, ਨਾਮ ਦਾ ਇੱਕ ਸ਼ਬਦ ਮਨੁੱਖ ਦੇ ਹਿਰਦੇ ਵਿੱਚ ਵੱਸ ਜਾਵੇ ਨਾ ਜੀ, ਜਿਵੇਂ ਹਜ਼ਾਰਾਂ ਮਾਂ ਲੱਕੜਾਂ ਨੂੰ ਨਿੱਕੀ ਜੀ ਚਿੰਗਾਰੀ ਸਾੜ ਕੇ ਰਾਖ ਕਰ ਦਿੰਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੀਵਨ ਦੇ ਸਾਰੇ ਦੁੱਖ ਨਾਮ ਦੀ ਬਰਕਤ ਨਾਲ ਮੁੱਕ ਜਾਂਦੇ ਆ। ਤਵੱਜੋ ਦੇਣਾ ਸਾਧ ਸੰਗਤ ਜੀ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ ਇਹ ਪਵਿੱਤਰ ਸ਼ਬਦ ਹੈ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਭੱਟ ਸਾਹਿਬਾਨ ਦੇ ਸਵਈਏ ਪੜ੍ਹਦੇ ਤੇ ਸਰਵਣ ਕਰਦੇ ਹਾਂ ਨਾ, ਭੱਟ ਸਾਹਿਬਾਨਾਂ ਨੇ ਤਕਰੀਬਨ 60 ਸਵਈਏ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਦੇ ਵਿੱਚ ਉਚਾਰਨ ਕੀਤੀ, ਤੇ ਖਾਸ ਕਰਕੇ ਉਹਨਾਂ ਨੇ ਬਾਰ ਬਾਰ ਇਹ ਬਚਨ ਕੀਤਾ ਵੀ ਗੁਰੂ ਰਾਮਦਾਸ ਮਹਾਰਾਜ ਇੰਨੇ ਸਮਰੱਥ ਨੇ, ਇੰਨੇ ਮਹਾਨ ਨੇ ਵੀ ਜਦੋਂ ਉਹਨਾਂ ਦੀ ਸ਼ਰਨ ਵਿੱਚ ਆਈ ਦੇ
ਉਹਨਾਂ ਦੁਆਰਾ ਬਖਸ਼ਿਆ ਹੋਇਆ ਪਰਮਾਤਮਾ ਦਾ ਨਾਮ ਜਪੀਦਾ ਹੈ, ਸਾਡੇ ਜੀਵਨ ਦੇ ਦੁੱਖ ਕਲੇਸ਼ ਗਰੀਬੀ ਖੰਭ ਲਾ ਕੇ ਉੱਡ ਜਾਂਦੀ ਹੈ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣ ਹੈ ਸੁਣਿਓ। ਜਿਹੜਾ ਕੱਚ ਵਰਗਾ ਜੀਵਨ ਹੈ ਜੀ, ਉਹ ਕੰਚਨ ਵਰਗਾ ਸੋਨੇ ਵਰਗਾ ਬਣ ਜਾਂਦਾ ਹੈ ਜਦੋਂ ਅਸੀਂ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਰੱਬ ਦੇ ਨਾਮ ਨਾਲ ਜੁੜਦੇ ਹਾਂ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣ ਹੈ ਸੁਣਿਓ, ਦੁੱਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਜਿਹੜਾ ਜ਼ਹਿਰ ਵਰਗਾ ਸਾਡਾ ਜੀਵਨ ਹੈ ਨਾ, ਵਿਸ਼ੇ ਵਿਕਾਰਾਂ ਦੀ ਜਿਹੜੀ ਜ਼ਹਿਰ ਹੈ ਜਿਹਨੇ ਸਾਨੂੰ ਸਾੜਿਆ ਹੋਇਆ, ਉਹ ਅੰਮ੍ਰਿਤ ਵਰਗਾ ਬਣ ਜਾਂਦਾ ਜਦੋਂ ਅਸੀਂ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਰੱਬ ਦੇ ਨਾਮ ਦੇ ਨਾਲ ਜੁੜ ਜਾਂਦੇ। ਲੋਹੇ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੇ। ਜਿਹੜਾ ਲੋਹੇ ਵਰਗਾ ਕਠੋਰ ਜੀਵਨ ਹੁੰਦਾ ਹੈ ਉਹ ਲਾਲ ਵਰਗਾ ਕੀਮਤੀ ਬਣ ਜਾਂਦਾ ਹੈ ਜਦੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੀ ਨਦਰ ਸਵੱਲੀ ਹੋ ਜਾਏ। ਪਾਹਣ ਮਾਣਕ ਕਰੇ ਗਿਆਨ ਗੁਰ ਕਹੇ ਉਹ ਵਿਚਾਰੇ। ਪੱਥਰ ਵਰਗਾ ਕਠੋਰ ਜੀਵਨ ਮਾਣਕ ਵਰਗਾ ਮੋਤੀ ਵਰਗਾ ਕੀਮਤੀ ਬਣ ਜਾਂਦਾ ਹੈ। ਤੇ ਪਾਠ ਸਾਹਿਬਾਨ ਕਹਿੰਦੇ ਨੇ ਕਾਠੋਂ ਸ੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿੱਦਰ ਤਿਲਕੇ ਗਏ। ਸਾਧ ਸੰਗਤ ਦੁਨੀਆਂ ਦੇ ਵਿੱਚ ਕਿੰਨੀ ਲੱਕੜ ਹੈ ਉਹਦੀ ਕੋਈ ਬਹੁਤੀ ਖਾਸ ਕੀਮਤ ਨਹੀਂ। ਸੜਕਾਂ ਦੇ ਕਿਨਾਰਿਆਂ ਤੇ ਖੇਤਾਂ ਦੇ ਵਿੱਚ ਆਪਾਂ ਬੇਅੰਤ ਰੁੱਖ ਉਗਾਉਂਦੇ ਹਾਂ, ਪਰ ਜਿਹੜੀ ਚੰਦਨ ਦੀ ਲੱਕੜ ਹੈ ਉਹਦੀ ਬਹੁਤ ਵੱਡੀ ਕੀਮਤ ਹੈ। ਮਹਾਰਾਜ ਕਹਿੰਦੇ ਨੇ ਇੱਕ ਆਮ ਸਧਾਰਨ ਜੀ ਲੱਕੜ ਵਰਗਾ ਜੀਵਨ ਜਿਹਦੀ ਕੋਈ ਖਾਸ ਕੀਮਤ ਨਹੀਂ ਸੀ, ਉਹ ਸ੍ਰੀ ਖੰਡ ਚੰਦਨ ਵਰਗਾ ਕੀਮਤੀ ਹੋ ਜਾਂਦਾ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਜਪੀ ਦੇ। ਕਾਠੋਂ ਸ੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿੱਦਰ ਤਿਲਕੇ ਗਏ। ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸ਼ ਪ੍ਰੇਤ ਸੁਰ ਨਰ ਭਏ। ਪਸ਼ੂਆਂ ਵਰਗਾ ਪ੍ਰੇਤਾਂ ਵਰਗਾ ਜੀਵਨ, ਰੱਬ ਦੇ ਨਾਲੋਂ ਟੁੱਟੇ ਹੋਏ ਜੀਵਨ ਨੂੰ ਜਦੋਂ ਗੁਰੂ ਦੀ ਸ਼ਰਨ ਪ੍ਰਾਪਤ ਹੁੰਦੀ ਹੈ ਤੇ ਮਹਾਰਾਜ ਕਹਿੰਦੇ ਨੇ ਉਹ ਦੇਵਤਿਆਂ ਵਰਗਾ ਪਵਿੱਤਰ ਮਹਾਨ ਬਣ ਜਾਂਦਾ ਹੈ। ਦੂਸਰੀ ਬੇਨਤੀ ਸਾਧ ਸੰਗਤ ਮੈਂ ਜ਼ਰੂਰੀ ਕਰਾਂ, ਜਦੋਂ ਅਸੀਂ ਗੁਰਬਾਣੀ ਦੀ ਵਿਆਖਿਆ ਕਰਦੇ ਹਾਂ ਤੇ ਆਮ ਤੌਰ ਤੇ ਇੱਕ ਭੁਲੇਖਾ ਸਾਡੇ ਮਨ ਵਿੱਚ ਬਣਿਆ ਹੋਇਆ ਜਾਂ ਮੈਂ ਕਹਿ ਦਿਆਂ ਕਿ ਬਣਾ ਦਿੱਤਾ ਗਿਆ ਕਿ ਗੁਰਬਾਣੀ ਦਾ ਪਾਠ ਕਰਨ ਦੇ ਨਾਲ ਮਨ ਨੂੰ ਸ਼ਾਂਤੀ ਆ ਸਕਦੀ ਪਰ ਤਨ ਦੇ ਰੋਗ ਦੂਰ ਨਹੀਂ ਹੁੰਦੇ। ਨਹੀਂ ਸਾਧ ਸੰਗਤ ਧਿਆਨ ਦਿਓ, ਜਿਹੜਾ ਅੱਜ ਮਹਾਰਾਜ ਜੀ ਨੇ ਬਚਨ ਕੀਤਾ ਇਹਦੇ ਵਿੱਚ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਸਭ ਬਿਨਸੇ ਦਾਲਦ ਬਲਗਾ। ਸਭ ਦਾ ਅਰਥ ਹੈ ਜੀ ਸਾਰੇ। ਅਸੀਂ ਰੋਜ਼ ਸ਼ਬਦ ਪੜ੍ਹੀ ਜਾਂਦੇ ਹਾਂ ਸਰਬ ਰੋਗਾ ਔਖਦ ਨਾਮ, ਸਾਰਿਆਂ ਰੋਗਾਂ ਦਾ ਉਹ ਰੋਗ ਭਾਵੇਂ ਸਰੀਰ ਦੇ ਹੋਣ ਭਾਵੇਂ ਮਨ ਦੇ ਹੋਣ ਤੇ ਭਾਵੇਂ ਕੋਈ ਕੁਦਰਤੀ ਆਫਤ ਹੋਵੇ, ਭਰੋਸਾ ਰੱਖ ਕੇ ਜਦੋਂ ਅਸੀਂ ਗੁਰੂ ਵਾਲੇ ਬਣਦੇ ਹਾਂ ਤੇ ਮਹਾਰਾਜ ਸਾਡੇ ਸਾਰੇ ਰੋਗਾਂ ਨੂੰ ਖਤਮ ਕਰਦੇ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦਾ ਇੱਕ ਪਵਿੱਤਰ ਸ਼ਬਦ ਮੈਂ ਆਪ ਦੇ ਸਾਹਮਣੇ ਰੱਖਾਂ ਜਿਹਦੇ ਵਿੱਚ ਮਹਾਰਾਜ ਜੀ ਨੇ ਬਿਲਕੁਲ ਸਪਸ਼ਟ ਕੀਤਾ ਵੀ ਜਦੋਂ ਮੈਂ ਗੁਰੂ ਦੀ ਸ਼ਰਨ ਵਿੱਚ ਆਉਣਾ ਨਾ ਮਨ ਨੂੰ ਸ਼ਾਂਤੀ ਤੇ ਮਿਲਦੀ ਹੈ, ਕੋਈ ਸ਼ੱਕ ਨਹੀਂ। ਮੇਰੇ ਤਨ ਦੇ ਜਿਹੜੇ ਰੋਗ ਨੇ ਨਾ, ਜਿਹੜੇ ਸਰੀਰ ਦੇ ਰੋਗ ਨੇ, ਉਹਨਾਂ ਦਾ ਵੀ ਨਾਸ਼ ਗੁਰੂ ਕਰ ਦਿੰਦਾ ਹੈ। ਤਵੱਜੋ ਦਿਓ ਸੁਣਿਓ ਜੀ, ਮਹਾਰਾਜ ਕਹਿੰਦੇ ਨੇ ਪ੍ਰਥਨੇ ਮਿਟਿਆ ਤਨ ਕਾ ਦੁੱਖ, ਮਨ ਸਗਲ ਕਹੋ ਹੁਆ ਸੁਖ। ਗੁਰੂ ਦੇ ਭਾਵਨਾ ਦੇ ਨਾਲ ਦੀਦਾਰ ਕੀਤੇ, ਗੁਰੂ ਦੇ ਨਾਲ ਜੁੜ ਕੇ ਰੱਬ ਦੇ ਨਾਲ ਜੁੜੇ ਤੇ ਫਿਰ ਕੀ ਹੋਇਆ, ਸਭ ਤੋਂ ਪਹਿਲਾਂ ਕਹਿੰਦੇ ਸਰੀਰ ਦੇ ਦੁੱਖ ਮੁੱਕੇ। ਪ੍ਰਥਮੇ ਮਿਟਿਆ ਤਨ ਕਾ ਦੁੱਖ, ਮਨ ਸਗਲ ਕਹੋ ਹੁਆ ਸੁਖ। ਜਦੋਂ ਤਨ ਤੰਦਰੁਸਤ ਹੋਵੇ ਨਾ ਜੀ ਤੇ ਮਨ ਆਪਣੇ ਆਪ ਹੀ ਖੁਸ਼ ਹੋ ਜਾਂਦਾ ਹੈ। ਜਦੋਂ ਤੱਕ ਬੰਦੇ ਦਾ ਤਨ ਤੰਦਰੁਸਤ ਨਹੀਂ, ਮਨ ਦੀ ਖੁਸ਼ੀ ਦੇ ਵਾਸਤੇ ਲੱਖ ਯਤਨ ਕਰ ਲਈਏ, ਸਾਧ ਸੰਗਤ ਅੰਦਰ ਖੇੜਾ ਨਹੀਂ ਆਉਂਦਾ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿ ਰਹੇ ਆ ਕਿ ਪ੍ਰਥਮੇ ਮਿਟਿਆ ਤਨ ਕਾ ਦੁੱਖ, ਮਨ ਸਗਲ ਕਹੋ ਹੁਆ ਸੁਖ। ਕਿਵੇਂ ਹੋਇਆ ਜੀ? ਕਰ ਕਿਰਪਾ ਗੁਰ ਦੀਨੋ ਨਾਉ, ਬਲ ਬਲ ਤਿਸ ਸਤਿਗੁਰ ਕਉ ਜਾਉ। ਜਦੋਂ ਕਿਰਪਾ ਕਰਕੇ ਗੁਰੂ ਨੇ ਮੈਨੂੰ ਨਾਮ ਬਖਸ਼ਿਆ, ਫਿਰ ਤਨ ਦੇ ਰੋਗ ਵੀ ਗਏ, ਮਨ ਨੂੰ ਸੁੱਖ ਵੀ ਮਿਲਿਆ। ਗੁਰ ਪੂਰਾ ਪਾਇਓ ਮੇਰੇ ਭਾਈ, ਰੋਗ ਸੋਗ ਸਭ ਦੁੱਖ ਵਿਨਾਸ਼ੇ ਸਤਿਗੁਰ ਕੀ ਸ਼ਰਨ ਆਈ।
सब शब्द वार वार आ रहा इतने ध्यान दियो जी। जदों कहिंदे मेरे भरा मैं गुरु नूं मिलिया ना, फिर मेरे तन दे मन दे सारे दुख जिहड़े सी गुरु दी कृपा दे नाल दूर हो गए। गुर कै चरण हिरदै वसाए मन चिंतत सगले फल पाए। जदों मैं गुरु दे उपदेश नूं अपने अंदर वसा लिया, जो जो मेरे मन की इच्छा सी मेरे मन की भावना सी वह सारी ही संपूर्ण हो गई। महाराज कहिंदे अगन बुझी सब होई शांत। जिहड़ा जीआ दा दिन रात तपदा सी ना, जिथे बहुत अग लगी हुई सी विकारां दी, कदे मन विच वासना आ जांदी सी, कदे लोभ आ जांदा सी, कदे क्रोधी हो जांदा सा, कदे लालची हो जांदा सा, उस सारी अग महाराज कहिंदे बुझ गई अगन ना निकसिओ धूआं। अगन बुझी सब होई शांत, कर कृपा गुर कीनी दात। गुरु ने नाम की दात बख्शी, अंदर हिरदे की अग जिहड़ी सी बुझ गई ते शांति ठंड वरत गई जी। फिर महाराज कहिंदे निथामी कहो गुरदीनो थान। मैं निथामा सां ते गुरु ने मैनू थां बख्शी आ। जिन्हां दा कोई थां नहीं कोई आसरा नहीं, जदों गुरु वाले बन गए जी, गुरु दे चरणां विच थां मिलिया। निमाने को गुर किन्नो मान। जिहड़े निमाणे जे बन के दुनिया ते विचरदे सन, गुरु ने उहनां नूं मान बख्शिया। बंधन काट सेवक कर राखे अमृत बाणी रसना चखे। वड्डा भाग पूज गुर चरणा सगल त्याग पाई प्रभ शरणा। गुर नानक जा कौ भया दयाला सोजन हुआ सदा निहाला। जिन्हां ते गुरु नानक साहब दे घर दी मेहर हो गई, महाराज कहिंदे उह सदा ही निहाल निहाल ते निहाल हो गए। साध संगत ध्यान नाल सुणियो, हर हर नाम भजियो पुरखोत्तम सब बिनसे दालत दलगा। महाराज कहिंदे ने जिन्हां ने उस श्रेष्ठ अकाल पुरख दा नाम जपिया, उन्हां दी गरीबी उन्हां दे दलिद्र जिहड़े सी उह सारे ही दूर हो गए। सतगुरु गुरु रामदास महाराज दी जीवन दी बात पावां। महाराज अमृतसर साहिब दी धरती ते विराजे ने, बैठा सोढ़ी पातशाह रामदास सतगुरु कहावे। बेअंत संगतां देसा प्रदेशां तों महाराज जी दे पवित्र दीदार करन वास्ते आउंदियां ने। मालवे दी धरती तों संगतां दा एक बहुत वड्डा जथा आया। हुण गुरु प्यार वाले सिखां दी भावना हुंदी सी वी उहनां ने सारा साल कमाई करनी, किरत करनी, दसवंध कढ़ना, ते जिथे किते गुरु जोत बिराजदी सी उथे दसवंध लै के गुरु की संगत पहुंचिया करदी सी। हुण किसे ने महाराज दे वास्ते सोहणे वस्त्र लियांदे, किसे ने गड्डियां ते अनाज रख के लियांदा, कोई सतगुरां दे वास्ते सोने दीआं मोहरां लै के आया। जिवें जिवें महाराज जी ने किसे नूं नवाजिया सी उह पिटावां लै के आई। ते संगत दे नाल इक सज्जन इहो जिहा वी शामिल हो गया जिहदे कोल इक टका वी नहीं कि गुरु रामदास महाराज दे चरणां ते जाके मत्था टेक सका। गुण गाउंदिआं नाम जपदिआं जथा जदों अमृतसर साहिब आया, सारी संगत ने महाराज जी दे चरणां विच मत्था टेकिआ, पिटावां रखियां। ते साध संगत जो बंदे दे अंदर चल रहा है ना, वह मनुख का चेहरा बयान कर देता है। लख यतन करिए भी साडे दुख जिहड़े साडे हासे दे विच छुप जाण उह छिपदे नहीं। लख यतन करिए भी साडियां जिहड़ियां अंदरलियां घर दियां कमजोरियां ने उह लोकां दे सामने प्रगट ना होण, पर इदां हुंदा नहीं। उहदा मन बड़ा विराग दे विच आया, उदास होया, क्योंकि रस्ते विच आउंदिआं ना इक मन च फुरना बणिआ सी कि जदों मैं सतगुरां दे दरबार विच जावांगा ते बेनती करांगा महाराज मैं चाहुंदा वी तुहाडी संगत आप जी नाल आओ, संगत तुहाडी अगवाई दे विच होवे ते मेरे घर चरण पाओ। पर मन विच दूजा सवाल यह आई जांदा सी वी घर दे विच ते दो टाइम दा छकण वास्ते प्रसादा भी नहीं, ते महाराज दी संगत दी सेवा किदां करांगा। जदों सारी संगत आई मत्था टेकिआ पिटावां रखियां, इस गुरमुख ने भी सतगुरां दे चरणां विच मत्था टेकिआ, पर जो सतगुरु दे दर्शन करके खिड़ाओ आउंदा है ना जी, वह खिड़ाओ नहीं आया।
तन मन होए निहाल जा गुण देखा सामने वह आनंद बनिया नहीं संगत विच पिछे जाके बह गया ते गुरु रामदास महाराज ते अंदर दी बुझण वाले ने हुण जिन्नी गरीबी महाराज जी ने बचपन दे विच वेखी है ਇਹ ਤੇ ਆਪਾਂ ਸਾਰੇ ਚੰਗੀ ਤਰ੍ਹਾਂ ਪੜ੍ਹਦੇ ਤੇ ਸੁਣਦੇ ਹਾਂ ਪੇਕਿਆ ਪਿਟਾਵਾਂ ਰੱਖੀਆਂ ਇਸ ਗੁਰਮੁਖ ਨੇ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ ਪਰ ਜੋ ਸਤਿਗੁਰੂ ਦੇ ਦਰਸ਼ਨ ਕਰਕੇ ਖਿੜਾਓ ਆਉਂਦਾ ਹੈ ਨਾ ਜੀ ਉਹ ਖਿੜਾਓ ਨਹੀਂ ਆਇਆ

ਪਿੱਛੇ ਆ ਕੇ ਸੱਜਣ ਬੈਠਾ ਉਹਨੂੰ ਸਾਡੇ ਕੋਲ ਬੁਲਾ ਕੇ ਲਿਆ। ਮਹਾਰਾਜ ਦੇ ਕੋਲ ਆਇਆ, ਸਾਹਿਬ ਨੇ ਆਖਿਆ, ਗੁਰਮੁਖਾ ਤੇਰਾ ਨਾਂ ਕੀ? ਕਹਿਣ ਲੱਗਾ, ਜੀ ਮੈਨੂੰ ਭੋੜੂ ਆਖਦੇ ਨੇ। ਸਾਹਿਬ ਨੇ ਆਖਿਆ, ਕਿੱਥੋਂ ਆਇਆ? ਪਾਤਸ਼ਾਹ ਮਾਲਵੇ ਦੀ ਧਰਤੀ ਤੋਂ ਆਇਆ। ਤੇ ਮਹਾਰਾਜ ਕਹਿਣ ਲੱਗੇ, ਸੱਜਣਾ ਜਦੋਂ ਗੁਰੂ ਦੇ ਦੀਦਾਰ ਕਰੀਏ ਤੇ ਮਨ ਤਨ ਖਿੜਨਾ ਚਾਹੀਦਾ, ਪਰ ਤੇਰਾ ਮਨ ਬੁਝਿਆ ਕਿਉਂ? ਕਹਿਣ ਲੱਗਾ, ਸਤਿਗੁਰੂ ਸੱਚ ਦੱਸਾਂ, ਜਦੋਂ ਮੈਂ ਆਪ ਜੀ ਦੇ ਦਰਬਾਰ ਵਿੱਚ ਆਇਆ ਤੇ ਜਿਹੜੀ ਸੰਗਤ ਮੱਥਾ ਟੇਕਦੀ ਸੀ ਨਾ, ਕੋਈ ਹੀਰੇ ਮੋਤੀਆਂ ਦਾ ਮੱਥਾ ਟੇਕ ਰਿਹਾ, ਕੋਈ ਬਸਤਰ ਲੈ ਕੇ ਆਇਆ, ਕੋਈ ਅਨਾਜ ਲੈ ਕੇ ਆਇਆ, ਤੇ ਮਹਾਰਾਜ ਮੇਰੇ ਗਰੀਬ ਕੋਲ ਤੇ ਕੁਝ ਵੀ ਨਹੀਂ ਸੀ। ਆਪਣੇ ਮਨ ਚ ਫੁਰਨਾ ਬਣਾਇਆ ਸੀ ਵੀ ਤੁਹਾਨੂੰ ਬੇਨਤੀ ਕਰਾਂਗਾ ਵੀ ਸੰਗਤ ਸਮੇਤ ਮੇਰੇ ਘਰ ਚਰਨ ਪਾਓ, ਤੇ ਮਹਾਰਾਜ ਮੇਰੇ ਕੋਲ ਤੇ ਛਕਣ ਵਾਸਤੇ ਪ੍ਰਸ਼ਾਦਾ ਹੀ ਨਹੀਂ। ਆ ਸਾਰੀ ਵਿਚਾਰਾਂ ਦੀ ਘੁੰਮਣ ਘੇਰੀ ਮੇਰੇ ਮਨ ਚ ਚੱਲੀ ਜਾਂਦੀ ਤੇ ਮੈਂ ਪਰੇਸ਼ਾਨ ਹਾਂ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਗੁਰਮੁਖਾ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਪੜ੍ਹ ਸਾਚੇ ਸਾਹਿਬਾ, ਕਿਆ ਨਾਹੀਂ ਘਰ ਤੇਰੇ, ਤੂੰ ਗੁਰੂ ਤੇ ਭਰੋਸਾ ਰੱਖ, ਤੇਰੇ ਨਾਲ ਵਾਅਦਾ ਕਰਦੇ ਆ ਤੇਰੇ ਘਰ ਚੱਲ ਕੇ ਆਵਾਂਗੇ। ਸਰੀਰਕ ਤੌਰ ਤੇ ਨਾ ਤੂੰ ਹੋਵੇਂਗਾ ਤੇ ਨਾ ਅਸੀਂ ਹੋਵਾਂਗੇ, ਪਰ ਤੇਰੇ ਨਾਲ ਬਚਨ ਕਰਦੇ ਆ ਵੀ ਜਦੋਂ ਚੱਲ ਕੇ ਤੇਰੇ ਘਰ ਆਵਾਂਗੇ ਗੁਰਮੁਖਾ, ਉਸ ਵਕਤ ਤੇਰੇ ਘਰ ਦੇ ਵਿੱਚ ਗਰੀਬੀ ਨਹੀਂ ਹੋਵੇਗੀ। ਗਰੀਬੀ ਤਾਂ ਕਰਦੀ ਹੈ ਨਾ ਜੀ, ਇਹ ਸਤਿਗੁਰਾਂ ਦੀ ਅਸੀਸ ਲੈ ਕੇ ਚਲਾ ਗਿਆ। ਧਿਆਨ ਦਿਓ ਗੁਰਮੁਖੋ, ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਨਾ, ਇੱਕ ਕਿਣਕਾ ਜਿਹੜਾ ਸਾਧ ਸੰਗਤ ਉਹਦੇ ਵਿੱਚ ਵੀ ਮਹਾਰਾਜ ਬਰਕਤ ਪਾ ਦਿੰਦੇ ਨੇ। ਅਸੀਂ ਗੁਰੂ ਦੇ ਕੋਲੋਂ ਇਹ ਅਰਦਾਸ ਕਰਕੇ ਮੰਗਦੇ ਹਾਂ ਕਿ ਮਹਾਰਾਜ ਸਾਨੂੰ ਮਾਇਆ ਦੇ ਗੱਫੇ ਦਿਓ, ਧਨ ਦੌਲਤ ਪਦਾਰਥ ਦਿਓ, ਪਰ ਇਹ ਬੇਨਤੀ ਕਰਿਆ ਕਰੀਏ ਕਿ ਮਹਾਰਾਜ ਭਾਵੇਂ ਥੋੜ੍ਹੀ ਬਖਸ਼ਿਸ਼ ਕਰ ਦਿਓ ਪਰ ਉਹਦੇ ਵਿੱਚ ਬਰਕਤ ਪਾ ਦਿਓ। ਹੁਣ ਕਮਾਈ ਬਹੁਤੀ ਹੋਵੇ, ਬਿਮਾਰੀ ਤੇ ਲੱਗ ਜਾਏ, ਮੁਕਦਮੇ ਤੇ ਲੱਗ ਜਾਏ, ਕਿਸੇ ਮਾੜੇ ਕੰਮ ਦੇ ਵਿੱਚ ਲੱਗ ਜਾਏ, ਤੇ ਉਸ ਮਾਇਆ ਦਾ ਫਾਇਦਾ ਕੀ ਜੀ? ਮਾਇਆ ਭਾਵੇਂ ਸਵਾਈ ਜੀ ਹੋਵੇ ਪਰ ਗੁਰੂ ਬਰਕਤ ਪਾ ਦੇਵੇ ਨਾ ਜੀ, ਤੇ ਘਰ ਵਿੱਚ ਖੁਸ਼ੀਆਂ ਆ ਜਾਂਦੀਆਂ ਨੇ। ਹੁਣ ਕੰਮ ਤੇ ਇਹ ਪਹਿਲਾਂ ਵੀ ਕਰਦਾ ਸੀ, ਅੱਜ ਮਹਾਰਾਜ ਦੇ ਕੋਲੋਂ ਅਸੀਸ ਲੈ ਕੇ ਤੁਰਿਆ ਘਰ ਗਿਆ, ਗੁਰੂ ਨੇ ਕਲਾ ਵਰਤਾਈ, ਕਮਾਈ ਵਿੱਚ ਬਰਕਤ ਪੈਣੀ ਸ਼ੁਰੂ ਹੋਈ। ਇਹਦੇ ਬਾਗ ਪਰਿਵਾਰ ਦੇ ਵਿੱਚ ਇੰਨਾ ਵੱਡਾ ਵਾਧਾ ਹੋਇਆ ਕਿ 72 ਪਿੰਡਾਂ ਦੇ ਜਗੀਰਦਾਰ ਇਹਦੇ ਆਉਣ ਵਾਲੇ ਜਿਹੜੇ ਬੱਚੇ ਸੀ ਪਰਿਵਾਰ ਦੇ ਮੈਂਬਰ ਬਣ ਗਏ ਜੀ। ਹੁਣ ਇੱਧਰੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾ ਗਏ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਏ, ਗੁਰਤਾ ਗੱਦੀ ਤੇ ਬੈਠੇ, ਮਹਾਰਾਜ ਜੀ ਨੇ ਪੰਥ ਦੀ ਅਗਵਾਈ ਕੀਤੀ। ਫਿਰ ਮੇਰੀ ਪੀੜ੍ਹੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਸਮਾਂ ਆਇਆ, ਧੰਨ ਸ੍ਰੀ ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ ਦਾ ਸਮਾਂ ਆਇਆ, ਬਾਲਾ ਪ੍ਰੀਤਮ 8ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਸਮਾਂ ਲੰਘਿਆ। ਗੁਰਤਾ ਗੱਦੀ ਤੇ ਬੈਠੇ ਨੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ। ਸਾਧ ਸੰਗਤ, ਜਿਹੜਾ ਅਸੀਂ ਅਰਦਾਸ ਵਿੱਚ ਰੋਜ਼ ਬਚਨ ਪੜ੍ਹਦੇ ਹਾਂ, ਤੇਗ ਬਹਾਦਰ ਸਿਮਰਿਆ ਧਾਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਸਭ ਤੋਂ ਵੱਧ ਪ੍ਰਚਾਰ ਦੌਰੇ ਕੀਤੇ ਆ ਮਹਾਰਾਜ ਜੀ ਨੇ। ਸਤਿਗੁਰੂ ਜੀ ਮਾਲਵੇ ਦੀ ਧਰਤੀ ਤੇ ਗਏ, ਤੇ ਜਿਹੜਾ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਉੱਤੇ ਬਜ਼ੁਰਗ ਆਇਆ ਸੀ ਨਾ ਜੀ, ਉਸ ਬਜ਼ੁਰਗ ਦੀ ਔਲਾਦ ਵਿੱਚੋਂ ਇੱਕ ਸੱਜਣ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਇਆ। ਨਾਭੇ ਦੇ ਇਲਾਕੇ ਦੇ ਵਿੱਚ ਮਹਾਰਾਜ ਜੀ ਢੰਗੇੜਾ ਨਗਰ ਦੇ ਵਿੱਚ ਗਏ, ਠੂਹੀ ਨਗਰ ਦੇ ਵਿੱਚ ਗਏ, ਬੌੜਾ ਨਗਰ ਦੇ ਵਿੱਚ ਗਏ, ਗੁਣੀ ਕੇ ਵਿਖੇ ਗਏ। ਇਹ ਸਤਿਗੁਰੂ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਬੇਨਤੀ ਕਰਦਾ, ਸੱਚੇ ਪਾਤਸ਼ਾਹ ਆਪ ਜੀ ਚੱਲ ਕੇ ਗਰੀਬ ਦੇ ਘਰ ਚਰਨ ਪਾਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਗੁਰਮੁਖਾ ਤੈਨੂੰ ਕਹਿਣ ਦੀ ਲੋੜ ਨਹੀਂ, ਤੇਰੇ ਬਜ਼ੁਰਗਾਂ ਦੇ ਨਾਲ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਕੀਤਾ ਸੀ, ਉਸ ਬਚਨ ਨੂੰ ਪੂਰਿਆਂ ਕਰਨ ਵਾਸਤੇ ਅਸੀਂ ਆਪ ਚੱਲ ਕੇ ਆਉਣਾ ਹੈ। ਜਾਂ ਆਪਣੇ ਘਰ ਚਲਾ, ਜਾਂ ਸੰਗਤ ਦੇ ਜਲ ਪਾਣੀ ਦਾ ਇੰਤਜ਼ਾਮ ਕਰ। ਇਤਿਹਾਸ ਕਹਿੰਦਾ ਵੀ 300 ਦੇ ਕਰੀਬ ਗੁਰੂ ਕੀ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਹੈ। ਮਹਾਰਾਜ ਚੱਲ ਕੇ ਸੱਜਣ ਦੇ ਘਰ ਗਏ, ਜਿਹੜੇ ਘਰ ਵਿੱਚ ਕਦੇ ਦੋ ਸਮੇਂ ਦਾ ਪ੍ਰਸ਼ਾਦਾ ਨਹੀਂ ਸੀ ਹੁੰਦਾ, ਵੰਨ ਸਵੰਨੇ ਪਕਵਾਨ ਗੁਰੂ ਕੀ ਸੰਗਤ ਨੂੰ ਛਕਾਏ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜਦੋਂ ਵਿਦਾ ਹੋਣ ਲੱਗੇ, ਇਹਨੇ ਮੋਹਰਾਂ ਦੀ ਪਰਾਤ ਭਰ ਕੇ

ਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਤੇ ਲਿਆ ਕੇ ਭੇਟਾ ਰੱਖ ਕੇ ਮੱਥਾ ਟੇਕਿਆ ਤੇ ਮਹਾਰਾਜ ਕਹਿਣ ਲੱਗੇ ਗੁਰਮੁਖਾ ਇਹ ਅਮਾਨਤ ਸਾਂਭ ਕੇ ਰੱਖ ਸਮਾਂ ਆਵੇਗਾ ਤੇਰੇ ਕੋਲੋਂ ਇਸ ਤੋਂ ਵੀ ਵੱਡੀ ਸੇਵਾ ਲਵਾਂਗੇ। ਉਹ ਸੱਜਣ ਪਤਾ ਕੌਣ ਸੀ ਜੀ? ਉਹਦਾ ਨਾਂ ਸੀ ਦੀਵਾਨ ਟੋਡਰ ਮੱਲ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਉਹਨਾਂ ਦੇ ਬਜ਼ੁਰਗਾਂ ਨੂੰ ਬਚਨ ਕੀਤਾ, ਮਹਾਰਾਜ ਦੀ ਕਿਰਪਾ ਦੇ ਨਾਲ ਲਹਿਰਾਂ ਬਹਿਰਾਂ ਹੋਈਆਂ, ਘਰ ਵਿੱਚੋਂ ਗਰੀਬੀ ਗਈ, ਦੁੱਖ ਗਏ, ਦਰਿੱਦਰ ਗਏ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਸਮਾਂ ਆਇਆ ਤੇ ਮਹਾਰਾਜ ਨੇ ਆਖਿਆ ਟੋਡਰ ਮੱਲ ਇਹ ਸਾਡੀ ਅਮਾਨਤ ਸਾਂਭ ਕੇ ਰੱਖੀ, ਤੇਰੇ ਕੋਲੋਂ ਇਸ ਤੋਂ ਵੱਡੀ ਸੇਵਾ ਲਵਾਂਗੀ। ਤੇ ਇਤਿਹਾਸ ਗਵਾਹ ਜੀ, ਜਦੋਂ ਛੋਟੇ ਲਾਲ ਤੇ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ, ਉਸ ਦੀਵਾਨ ਟੋਡਰ ਮੱਲ ਨੇ ਖੜੇ ਰੁੱਖ ਮੋਹਰਾਂ ਵਿਛਾ ਕੇ ਲਾਲਾਂ ਦਾ ਪਵਿੱਤਰ ਸੰਸਕਾਰ ਕੀਤਾ, ਜਗ੍ਹਾ ਖਰੀਦੀ ਤੇ ਸਾਧ ਸੰਗਤ ਥੋੜੀ ਜਿਹੀ ਅਸਥੀਆਂ ਦੀ ਭਸਮ ਲਿਜਾ ਕੇ ਕਾਕੇ ਦੇ ਪਿੰਡ ਜਾ ਕੇ ਉਹਨੇ ਧਾਰਮਿਕ ਅਸਥਾਨ ਬਣਾਇਆ। ਆਪਾਂ ਇੰਜ ਕਹਿ ਸਕਦੇ ਹਾਂ ਜੀ, ਜਿਹੜੀਆਂ ਮੋਹਰਾਂ ਦੇ ਨਾਲ ਛੋਟੇ ਲਾਲਾਂ ਦਾ ਮਾਤਾ ਗੁਜਰ ਕੌਰ ਦਾ ਸੰਸਕਾਰ ਕਰਨ ਵਾਸਤੇ ਜ਼ਮੀਨ ਖਰੀਦੀ ਗਈ, ਉਹ ਮੋਹਰਾਂ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਪ੍ਰਾਪਤ ਹੋਈਆਂ ਸਨ ਜੀ। ਹੁਣ ਸਾਧ ਸੰਗਤ ਦੁਬਾਰਾ ਭੱਟਾਂ ਦੇ ਸਵਈਆਂ ਤੇ ਆਵਾਂ। ਭੱਟ ਸਾਹਿਬਾਨ ਕਹਿੰਦੇ ਨੇ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਕਰਦੇ ਹਾਂ। ਜੀਵਨ ਸਬਨ ਦਾਤਾ ਅਗੰਮ ਗਿਆਨ ਵਿਖਿਆਤਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਰਿਆਂ ਜੀਵਾਂ ਨੂੰ ਦਾਤਾ ਦੇਣ ਵਾਲੇ ਨੇ। ਜਿਹੜੇ ਪਰਮਾਤਮਾ ਤੱਕ ਬੰਦੇ ਦੇ ਮਨ ਦੀ ਪਹੁੰਚ ਆਪਣੀ ਸਿਆਣਪ ਦੇ ਕਰਕੇ ਨਹੀਂ ਹੋ ਸਕਦੀ, ਉਸ ਵਾਹਿਗੁਰੂ ਦੇ ਗੁਣ ਗੁਰੂ ਰਾਮਦਾਸ ਮਹਾਰਾਜ ਗਾਉਣ ਵਾਲੇ ਆ। ਜੀਵਨ ਸਬਨ ਦਾਤਾ ਅਗੰਮ ਗਿਆਨ ਵਿਖਿਆਤਾ, ਐਨ ਧਿਆਨ ਧਾਵੈ ਪਲਕ ਨਾ ਸੋਵੈ ਜੀਓ। ਦਿਨ ਰਾਤ ਗੁਰੂ ਰਾਮਦਾਸ ਮਹਾਰਾਜ ਦੀ ਸੁਰਤ ਅਕਾਲ ਪੁਰਖ ਦੇ ਚਰਨਾਂ ਵਿੱਚ, ਇੱਕ ਖਿੰਡ ਵੀ ਸੁਰਤ ਟੁੱਟਦੀ ਨਹੀਂ। ਜਾ ਕੋ ਦੇਖਤ ਦਰਿੱਦਰ ਜਾਵੇ, ਨਾਮ ਸੋ ਨਿਧਾਨ ਪਾਵੇ, ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਓ। ਸਤਿਗੁਰ ਨਾਮ ਏਕ ਲਿਵ ਮਨ ਜਪੈ, ਦਿਰੜ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜੀਓ। ਜਿਹੜੇ ਇੱਕ ਮਨ ਇੱਕ ਸੁਰਤੀ ਦੇ ਨਾਲ ਕਹਿੰਦੇ ਨੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ, ਕਹਿੰਦੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਦੁੱਖ ਕਲੇਸ਼ ਕਿੱਥੋਂ ਆ ਸਕਦੀ ਹੈ? ਆਓ ਸਾਧ ਸੰਗਤ ਰਸਨਾ ਨੂੰ ਪਵਿੱਤਰ ਕਰ ਲਈਏ ਜੀ। ਸਤਿਕਾਰ ਦੇ ਨਾਲ ਉਚਾਰਨ ਕਰੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ। ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ। ਇਹ ਗੁਰਮੁਖੋ, ਪਰਮਾਤਮਾ ਦਾ ਨਾਮ ਜਪਣ ਦੇ ਨਾਲ ਜੀਵਨ ਦੀ ਗਰੀਬੀ ਦੁੱਖ ਜਿਹੜੇ ਨੇ ਉਹ ਨਾਸ ਹੋ ਜਾਂਦੇ ਹਨ।

ਹੁਣ ਸਾਧ ਸੰਗਤ ਨਾਮ ਦੀ ਦਾਤ ਝੋਲੀ ਚ ਪੈ ਜਾਏ ਇਹ ਕੋਈ ਖੇਡ ਤਾਂ ਨਹੀਂ ਨਾ। ਇਹਦੇ ਵਾਸਤੇ ਕੀ ਦੇਣਾ ਪੈਂਦਾ? ਸਾਹਿਬ ਕਹਿੰਦੇ ਮੈਂ ਆਪਣਾ ਮਨ ਦਿੱਤਾ, ਆਪਣਾ ਤਨ ਆਪਣੇ ਗੁਰੂ ਨੂੰ ਸੌਂਪਿਆ, ਆਪਣਾ ਸਿਰ ਆਪਣੇ ਗੁਰੂ ਨੂੰ ਸੌਂਪਿਆ, ਤੇ ਫਿਰ ਮੈਨੂੰ ਇਹ ਮਹਿੰਗਾ ਪਦਾਰਥ ਨਾਮ ਜਿਹੜਾ ਸੀ ਉਹ ਪ੍ਰਾਪਤ ਹੋਇਆ। ਹੁਣ ਇੱਕ ਸਿਰ ਸੌਂਪਣਾ ਹੁੰਦਾ ਵੀ ਅਸੀਂ ਗੁਰੂ ਦੀ ਸ਼ਰਨ ਵਿੱਚ ਆਏ ਤੇ ਮੱਥਾ ਟੇਕਿਆ ਚਲੇ ਗਏ। ਇੱਕ ਸਿਰ ਸੌਂਪਣਾ ਇਹ ਹੁੰਦਾ ਵੀ ਮਹਾਰਾਜ ਤੇਰੇ ਦਰ ਦੇ ਉੱਤੇ ਮੱਥਾ ਟੇਕਿਆ ਏ, ਇੰਨੀ ਕਿਰਪਾ ਕਰੀ ਇਹ ਸਿਰ ਕੱਟ ਜਾਏ, ਇਹ ਸਿਰ ਅਲੱਗ ਹੋ ਜਾਏ, ਪਰ ਕੋਈ ਦੁਨੀਆਂ ਦੀ ਤਾਕਤ ਇਹਨੂੰ ਆਪਣੇ ਚਰਨਾਂ ਵਿੱਚ ਝੁਕਾ ਨਾ ਸਕੇ, ਕੇਵਲ ਤੇਰੇ ਦਰ ਤੇ ਝੁਕਣਾ ਚਾਹੀਦਾ। ਇਹ ਭਾਵਨਾ ਬਣਾਉਣੀ ਪੈਂਦੀ ਹੈ ਜੀ। ਮਹਾਰਾਜ ਕਹਿੰਦੇ ਨੇ ਮੈਂ ਆਪਣਾ ਆਪ ਵੇਚ ਕੇ, ਆਪਣਾ ਸਿਰ ਦੇ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਜਿਹੜਾ ਮਹਿੰਗਾ ਸੌਦਾ ਉਹ ਕੀਤਾ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ ਰਹਾ। ਮਹਾਰਾਜ ਜੀ ਨੇ ਵਿਸ਼ਰਾਮ

ਹੁਣ ਮਹਾਰਾਜ ਜਿਹੜੇ ਸੰਸਾਰ ਦੇ ਬਾਦਸ਼ਾਹ ਨੇ ਉਹਨਾਂ ਦੀ ਉਦਾਹਰਣ ਦੇ ਰਹੇ ਆ। ਸਾਹਿਬ ਕਹਿੰਦੇ ਨੇ ਵੱਡੇ ਵੱਡੇ ਰਾਜੇ ਮਹਾਰਾਜੇ ਦੁਨੀਆਂ ਦੇ ਵਿੱਚ ਆ ਕੇ ਰਸ ਮਾਣਦੇ ਨੇ, ਰਾਜ ਮਾਣਦੇ ਨੇ, ਰੱਬ ਉਹਨਾਂ ਨੂੰ ਭੁੱਲ ਜਾਂਦਾ ਹੈ। ਸਹਿਸਕ੍ਰਿਤੀ ਬਾਣੀ ਦੇ ਵਿੱਚ ਵੀ ਮਹਾਰਾਜ ਦਾ ਸ਼ਬਦ ਹੈ ਨਾ, ਦਾਨ ਪਰਾ ਪੂਰ ਬੇਣ ਭੁਚੰਤੇ ਮਹੀਪਤੇ ਵਿਪਰੀਤ ਬੁੱਧਿ ਅੰਬਾਰਤ ਲੋਕਹਿ ਨਾਨਕ ਚਰੰਕਾਲ ਦੁੱਖ ਭੋਗਤੇ। ਪਿਛਲੇ ਕਰਮਾਂ ਦਾ ਕੋਈ ਫਲ ਹੁੰਦਾ ਜਿਹਨੂੰ ਰਾਜੇ ਮਹਾਰਾਜੇ ਆ ਕੇ ਛਕਦੇ ਨੇ, ਦੁਨੀਆਂ ਤੇ ਰਾਜ ਕਰਦੇ ਨੇ, ਪਰ ਇੱਥੇ ਆ ਕੇ ਜਦੋਂ ਜ਼ੁਲਮ ਕਰਦੇ ਆ, ਪਾਪ ਕਰਦੇ ਆ, ਤੇ ਮਹਾਰਾਜ ਕਹਿੰਦੇ ਫਿਰ ਚਰੰਕਾਲ ਦੁੱਖ ਭੋਗਣਾ ਪੈਂਦਾ ਹੈ। ਸਾਹਿਬ ਕਹਿੰਦੇ ਨੇ ਜਿਹੜੇ ਰਾਜੇ ਮਹਾਰਾਜੇ ਰੱਬ ਦੇ ਨਾਮ ਤੋਂ ਬੇਮੁੱਖ ਹੋ ਜਾਂਦੇ ਨੇ, ਉਹਨਾਂ ਨੂੰ ਫਿਰ ਫੜ ਕੇ ਜਿਹੜੀ ਮੌਤ ਹੈ ਉਹਦੇ ਹਵਾਲੇ ਕੀਤਾ ਜਾਂਦਾ, ਭਾਵ ਉਹਨਾਂ ਦੀ ਆਤਮਾ, ਉਹਨਾਂ ਦੀ ਜ਼ਮੀਰ

ਬੰਦੇ ਕਰਮਾਂ ਦਾ ਫਲ ਪ੍ਰਾਪਤ ਹੁੰਦਾ ਹੈ। ਹੁਣ ਬੜੀਆਂ ਉਦਾਹਰਨਾਂ ਨੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਡੰਡਾ ਸਿਰ ਦੇ ਉੱਤੇ ਵੱਜਦਾ ਹੈ, ਮਾਲਰ ਕਹਿੰਦੇ ਫਿਰ ਉਹਨਾਂ ਰਾਜਿਆਂ ਮਹਾਰਾਜਿਆਂ ਨੂੰ

0: ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਜੀ ਤੁਸੀਂ ਬਹੁਤ ਵੱਡੇ ਹੋ, ਤੁਸੀਂ ਮਾਲਕ ਹੋ, ਕੁੱਲ ਕਾਇਨਾਤ ਦੇ ਸਿਰਜਣਹਾਰ ਹੋ। ਇੱਕ ਕਿਣਕਾ ਮਾਤਰ, ਇੱਕ ਖਿਣ ਮਾਤਰ ਵੀ ਪਰਮਾਤਮਾ ਦਾ ਨਾਮ ਵਾਹਿਗੁਰੂ ਤੁਸੀਂ ਮੇਰੀ ਝੋਲੀ ਚ ਆਪਣਾ ਨਾਮ ਪਾ ਦਿਓ ਤੇ ਮੇਰਾ ਜੀਵਨ ਸਫਲਾ ਹੋ ਜਾਵੇ।
1: ਜਨ ਨਾਨਕ ਨਾਮ ਮਿਲੇ ਸੁਖ ਪਾਵੇ, ਹਮ ਨਾਮ ਵਿਟ ਹੋ ਸਭ ਘੁੰਮਦਾ।
0: ਮਹਾਰਾਜ ਜੀ ਨਾਨਕ ਸ਼ਬਦ ਦੀ ਮੋਹਰ ਲਾ ਕੇ ਕਿਰਪਾ ਕਰ ਰਹੇ ਆ ਕਿ ਜਦੋਂ ਨਾਮ ਮਿਲਦਾ ਹੈ, ਨਾਮ ਦੇ ਨਾਲ ਦੁਨੀਆਂ ਦੇ ਆਤਮਾ ਦੇ ਸਰਬ ਸੁੱਖ ਵੀ ਜੀਵਨ ਦੇ ਵਿੱਚ ਆ ਜਾਂਦੇ ਨੇ। ਇਸ ਕਰਕੇ ਮੈਂ ਵਾਹਿਗੁਰੂ ਦੇ ਨਾਮ ਤੋਂ ਸਦਾ ਹੀ ਬਲਿਹਾਰ ਤੇ ਕੁਰਬਾਨ ਜਾਂਦਾ ਹਾਂ। ਸਤਸੰਗਤ ਜੀ, ਸਤਿਗੁਰੂ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਮੁੱਖ ਵਾਕ ਦੇ ਵਿੱਚ ਨਾਮ ਦੀਆਂ ਜਿਹੜੀਆਂ ਬਰਕਤਾਂ ਨੇ, ਜਿਹੜੀਆਂ ਨਾਮ ਦੀਆਂ ਰਹਿਮਤਾਂ ਨੇ, ਨਾਮ ਦੀ ਵਡਿਆਈ ਦੇ ਵਿੱਚੋਂ ਜੋ ਮਿਲਦਾ ਹੈ, ਉਹ ਸਾਡੀ ਝੋਲੀ ਦੇ ਵਿੱਚ ਬਖਸ਼ਿਸ਼ਾਂ ਪਾਈਆਂ ਨੇ। ਇਸ ਸਥਾਨ ਦੀ ਪਾਵਨ ਮਰਿਆਦਾ ਦੇ ਅਨੁਸਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਜੋ ਸ਼ਬਦ ਵਿਚਾਰ ਚੱਲ ਰਹੀ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਆਓ ਪਿਆਰ ਦੇ ਨਾਲ ਸਰਵਣ ਕਰੀਏ ਜੀ।
1: ਭੈਰੋ ਮਹੱਲਾ ਪਹਿਲਾ।
0: ਭੈਰੋ ਰਾਗ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਦਾ ਉਚਾਰਨ ਕੀਤਾ। ਸਤਿਗੁਰੂ ਮਹਾਰਾਜ ਦੇ ਪਵਿੱਤਰ ਅੰਗ 1127 ਦੇ ਉੱਪਰ ਇਹ ਪਾਵਨ ਸ਼ਬਦ

ਮਹਾਰਾਜ ਜੀ ਨੇ ਬੜੀ ਕਮਾਲ ਕੀਤੀ। ਸਾਹਿਬ ਕਹਿੰਦੇ ਆ, ਜਿਵੇਂ ਕਿਸੇ ਬੰਦੇ ਦੇ ਕੋਲ ਸੰਸਾਰ ਦਾ ਧਨ ਹੋਵੇ, ਬਹੁਤੀ ਮਾਇਆ ਹੋਵੇ ਨਾ, ਉਹ ਉਸ ਮਾਇਆ ਦੇ ਨਾਲ ਆਪਣੇ ਮਨ ਇੱਛੇ ਪਦਾਰਥ ਖਰੀਦਦਾ। ਸੋਹਣੀ ਗੱਡੀ ਲੈ ਲਈ, ਸੋਹਣਾ ਘਰ ਬਣਾ ਲਿਆ, ਪਹਿਨਣ ਵਾਸਤੇ ਸੋਹਣੇ ਕੱਪੜੇ ਲੈ ਲਏ, ਆਪਣੇ ਸਰੀਰ ਦੀਆਂ ਲੋੜਾਂ ਨੂੰ ਪੂਰੀਆਂ ਕਰਦੇ ਮਨ ਨੂੰ ਖੁਸ਼ੀ ਦੇਣ ਵਾਸਤੇ। ਇਹ ਵੱਖਰੀ ਬਾਤ ਹੈ ਕਿ ਇਹਨਾਂ ਪਦਾਰਥਾਂ ਦੇ ਵਿੱਚੋਂ ਮਨ ਨੂੰ ਖੁਸ਼ੀ ਸਕੂਨ ਨਹੀਂ ਮਿਲ ਸਕਦਾ। ਮਹਾਰਾਜ ਇੱਕ ਉਦਾਹਰਣ ਦੇ ਰਹੇ ਆ ਵੀ ਜਿਵੇਂ ਦੁਨੀਆਂ ਦਾ ਧਨ, ਮਨੁੱਖ ਆਪਣੇ ਤਨ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਵਰਤਦਾ ਨਾ, ਇਹਨੇ ਜਿਹੜਾ ਸਭ ਤੋਂ ਸ੍ਰੇਸ਼ਟ ਧਨ ਹੈ ਉਹ ਪਰਮਾਤਮਾ ਦਾ ਨਾਮ ਹੈ। ਤੇ ਜਦੋਂ ਅਸੀਂ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਲੈਂਦੇ ਹਾਂ, ਮਹਾਰਾਜ ਕਹਿੰਦੇ ਉਸ ਨਾਮ ਦੇ ਨਾਲ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ, ਸਾਡੇ ਸਾਰੇ ਮਨੋਰਥ ਪੂਰੇ ਹੁੰਦੇ ਨੇ। ਪਰ ਉਹ ਨਾਮ ਜਿਹੜਾ ਉਹ ਗੁਰੂ ਦੀ ਕਿਰਪਾ ਦੇ ਨਾਲ ਹੀ

0: ਹੁਣ ਜਿਹੜਾ ਪਰਮਾਤਮਾ ਦਾ ਨਾਮ ਹੈ ਇਹ ਬਹੁਤ ਸ੍ਰੇਸ਼ਟ ਪਦਾਰਥ ਹੈ। ਜਦੋਂ ਨਾਮ ਆ ਗਿਆ ਤੇ ਫਿਰ ਜ਼ਿੰਦਗੀ ਦੇ ਸਾਰੇ ਮਨੋਰਥ ਜਿਹੜੇ ਪੂਰੇ ਹੋ ਜਾਂਦੇ ਨੇ। ਕਿਰਤਾਰ ਦਾ ਅਰਥ ਹੈ ਮਨੋਰਥਾਂ ਦਾ ਪੂਰਿਆ ਹੋਣਾ। ਅਸੀਂ ਅਰਦਾਸ ਕਰਦੇ ਹਾਂ ਨਾ ਵੀ ਮਹਾਰਾਜ ਮੁੱਖ ਵਾਕ ਬਖਸ਼ ਕੇ ਕਿਰਤਾਰਥ ਕਰੋ, ਆਗਿਆ ਬਖਸ਼ ਕੇ ਕਿਰਤਾਰਥ ਕਰੋ। ਉਹਦਾ ਭਾਵ ਹੁੰਦਾ ਕਿ ਮਹਾਰਾਜ ਜਿਹੜਾ ਕਾਰਜ ਆਰੰਭ ਕੀਤਾ ਹੈ ਨਾ ਇਹਨੂੰ ਕਿਰਪਾ ਕਰਕੇ ਸਫਲ ਕਰ ਦਿਓ। ਹੁਣ ਸਾਹਿਬ ਕਹਿੰਦੇ ਨੇ ਵੀ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਬਹੁਤ ਕੀਮਤੀ ਪਦਾਰਥ ਹੈ, ਸਦਾ ਰਹਿਣ ਵਾਲਾ ਹੈ। ਉਸ ਨਾਮ ਦੀ ਬਰਕਤ ਦੇ ਨਾਲ ਹੀ ਜੀਵਨ ਦੇ ਮਨੋਰਥ ਪੂਰੇ ਹੁੰਦੇ ਨੇ ਤੇ ਜੀਵਨ ਦੇ ਵਿੱਚ ਸਹਿਜ ਆਉਂਦਾ ਹੈ। ਜਿਹੜੀ ਸੁਰਤ ਹੈ ਉਹ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਂਦੀ ਹੈ। ਸਾਧ ਸੰਗਤ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤੇ ਮੇਰਾ ਦਿਲ ਕੀਤਾ ਕਿ ਮੈਂ ਇੱਕ ਸਾਖੀ ਹੋਰ ਤੁਹਾਡੇ ਨਾਲ ਸਾਂਝੀ ਕਰਾਂ ਕਿ ਸਹਿਜ ਦੀ ਅਵਸਥਾ ਕੀ ਹੈ, ਅੰਦਰਲਾ ਟਿਕਾਓ ਕੀ ਹੈ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਉਹਨਾਂ ਦੇ ਸਮੇਂ ਦੇ ਜਿਹੜੇ ਪ੍ਰਸਿੱਧ ਸਿੱਖ ਹੋਏ ਨੇ ਉਹਨਾਂ ਦਾ ਜ਼ਿਕਰ ਗੁਰਮੁਖਾਂ ਨੇ ਬਹੁਤ ਵਾਰ ਕੀਤਾ। ਹੁਣ ਸਾਧ ਸੰਗਤ ਆਪਣੇ ਧਰਮ ਦੀ ਵਡਿਆਈ ਸਾਰੇ ਕਰ ਲੈਂਦੇ ਨੇ ਪਰ ਜਦੋਂ ਕੋਈ ਦੂਜੇ ਮਤ ਵਾਲਾ ਕਿਸੇ ਧਰਮ ਤੋਂ ਪ੍ਰਭਾਵਿਤ ਹੋ ਕੇ ਉਹਦੀ ਗੱਲ ਕਰੇ ਤੇ ਸਿਰ ਫਖਰ ਨਾਲ ਉੱਚਾ ਹੁੰਦਾ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਸੰਗਤ ਵਿੱਚ ਰਿਹਾ ਇੱਕ ਮੁਸਲਮਾਨ ਵਿਦਵਾਨ ਮੋਹਸਨ ਫਾਨੀ। ਸਤਿਗੁਰੂ ਦੇ ਕਾਫਲੇ ਦੇ ਨਾਲ ਨਾਲ ਚੱਲਣਾ ਤੇ ਗੁਰਸਿੱਖਾਂ ਦੇ ਜੀਵਨ ਦਾ ਉਹਨੇ ਜਦੋਂ ਮੁਤਾਲਿਆ ਕੀਤਾ ਨਾ ਉਹਨੇ ਬਹੁਤ ਸਾਰੇ ਸਿੱਖਾਂ ਦੀ ਦਾਸਤਾਨ ਲਿਖੀ ਹੈ। ਉਹ ਕਹਿੰਦਾ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰਬਾਰ ਵਿੱਚ ਸੰਗਤ ਨੇ ਸਵਾਲ ਕੀਤਾ ਮਹਾਰਾਜ, ਕਿਉਂਕਿ ਉਸ ਵਕਤ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਜਿਹੜੀ ਹੈ ਭਾਵੇਂ ਹੋ ਚੁੱਕੀ ਸੀ ਪਰ ਗੁਰਤਾ ਗੱਦੀ ਤਾਂ ਨਹੀਂ ਸੀ ਨਾ ਮਿਲੀ ਤੇ ਦੂਰ ਦੁਰਾਡੇ ਜਿਹੜੇ ਸਿੱਖ ਬੈਠੇ ਸਨ ਉਹਨਾਂ ਦੇ ਮਨ ਦੀ ਭਾਵਨਾ ਹੁੰਦੀ ਸੀ ਵੀ ਅਸੀਂ ਆਪਣੇ ਗੁਰੂ ਦੇ ਦੀਦਾਰ ਕਰ ਸਕੀਏ। ਸੰਗਤ ਨੇ ਸਵਾਲ ਕੀਤਾ ਕਿ ਮਹਾਰਾਜ ਜੇ ਸਾਡਾ ਦਿਲ ਕਰੇ ਵੀ ਤੁਹਾਡੇ ਦੀਦਾਰ ਕਰਨੇ ਨੇ ਤੇ ਦੀਦਾਰ ਕਿਵੇਂ ਆਉਣਗੇ। ਛੇਵੇਂ ਪਾਤਸ਼ਾਹ ਆਖਣ ਲੱਗੇ ਗੁਰਮੁਖੋ ਕੋਈ ਸਿੱਖ ਭਾਵਨਾ ਦੇ ਨਾਲ ਗੁਰਬਾਣੀ ਪੜ੍ਹਦਾ ਹੋਇਆ ਤੁਹਾਡੇ ਘਰ ਆ ਜਾਏ ਤੇ ਮੇਰਾ ਰੂਪ ਜਾਣ ਕੇ ਉਹਦੀ ਸੇਵਾ ਕਰਿਓ, ਤੁਹਾਨੂੰ ਇੰਜ ਪ੍ਰਤੀਤ ਹੋਵੇਗਾ ਵੀ ਗੁਰੂ ਹਰਗੋਬਿੰਦ ਸਾਹਿਬ ਵੀ ਆਏ ਨੇ। ਹੁਣ ਸੰਗਤਾਂ ਨੇ ਮਹਾਰਾਜ ਦਾ ਬਚਨ ਕਮਾਇਆ। ਜਿਹੜੇ ਸਿੱਖ ਨੇ ਬਾਣੀ ਪੜ੍ਹਦਿਆਂ ਕਿਸੇ ਸਿੱਖ ਦੇ ਘਰ ਜਾਣਾ, ਉਹਦਾ ਸਤਿਕਾਰ ਕਰਨਾ, ਉਹਦਾ ਮਾਣ ਕਰਨਾ ਤੇ ਕਈ ਵਾਰਾਂ ਜਿਹੜੇ ਨਕਲੀ ਲੋਕ ਨੇ ਉਹਨਾਂ ਨੇ ਸਿੱਖਾਂ ਦੇ ਕੋਲੋਂ ਪ੍ਰਸ਼ਾਦਾ ਪਾਣੀ ਛਕਣ ਦੇ ਮਾਰਿਆਂ ਨੇ ਕੁਝ ਬਾਣੀ ਕੰਠ ਕਰਕੇ ਸਿੱਖਾਂ ਦੇ ਘਰਾਂ ਵਿੱਚ ਚਲੇ ਜਾਣਾ। ਕਸ਼ਮੀਰ ਦੀ ਧਰਤੀ ਦਾ ਜ਼ਿਕਰ ਹੈ ਵੀ ਉੱਥੋਂ ਦਾ ਰਹਿਣ ਵਾਲਾ ਇੱਕ ਸਿੱਖ ਜਿਹਦਾ ਨਾਂ ਸੀ ਭਾਈ ਮਾਧੋ ਜੀ, ਕਾਰੋਬਾਰ ਬੜਾ ਸੌਖਾ ਹੈ ਤੇ ਜੀਵਨ ਬਹੁਤ ਉੱਚਾ ਸੁੱਚਾ। ਉਹਦੀ ਘਰਵਾਲੀ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੀ ਸੇਵਕ। ਜਦੋਂ ਕਿਸੇ ਸਿੱਖ ਨੇ ਆਉਣਾ ਉਹਨਾਂ ਦੋਵਾਂ ਜੀਆਂ ਨੇ ਬਹੁਤ ਸੇਵਾ ਕਰਨੀ। ਇੱਕ ਚੋਰ ਦੇ ਮਨ 'ਚ ਖਿਆਲ ਆਇਆ ਵੀ ਮੈਂ ਸਿੱਖ ਦੇ ਘਰੋਂ ਚੋਰੀ ਕਰਾਂ, ਪਰ ਜਿਹਦੇ ਕੋਲ ਧਨ ਦੌਲਤ ਹੋਵੇ ਉਹਨੇ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਹੁੰਦੇ ਨੇ। ਬੜੀ ਵਾਰਾਂ ਯਤਨ ਕੀਤਾ ਤੇ ਗੱਲ ਨਾ ਬਣੀ। ਫਿਰ ਸਾਧ ਸੰਗਤ ਨੇ ਇੱਕ ਤਰੀਕਾ ਵਰਤਿਆ ਵੀ ਨਕਲੀ ਗੁਰਸਿੱਖ ਬਣ ਗਿਆ ਤੇ ਮਹਾਰਾਜ ਦੀ ਬਾਣੀ ਦੇ ਕੁਝ ਸ਼ਬਦ ਕੰਠ ਕਰ ਲਏ। ਅੱਜ ਵੀ ਭਾਰਤ ਦੇ ਵੱਡੇ ਸ਼ਹਿਰਾਂ ਦੇ ਵਿੱਚ ਤੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਕੁਝ ਲੋਕ ਐਸਾ ਕਰਦੇ ਨੇ, ਮੈਂ ਕਿਸੇ ਦਾ ਨਾਮ ਨਹੀਂ ਲਵਾਂਗਾ, ਕਿ ਬਾਣੀ ਕੰਠ ਕਰ ਲੈਣੀ, ਕੜਾ ਪਾ ਲੈਣਾ ਤੇ ਸਾਡੀਆਂ ਧੀਆਂ ਭੈਣਾਂ ਨੂੰ ਇੱਕ ਸਿੱਖ ਹੋਣ ਦੇ ਨਾਤੇ ਵਰਗਲਾ ਕੇ ਉਹਨਾਂ ਦਾ ਧਰਮ ਪਰਿਵਰਤਨ ਕਰਾ ਦੇਣਾ। ਇਹ ਜਿਹੜਾ ਚੋਰ ਸੀ ਸਿੱਖ ਬਣ ਗਿਆ ਜੀ, ਬਾਣਾ ਪਾ ਲਿਆ, ਥੋੜੀ ਬਾਣੀ ਵੀ ਕੰਠ ਕਰ ਲਈ। ਸ਼ਾਮਾਂ ਦੇ ਸਮੇਂ ਭਾਈ ਮਾਧੋ ਜੀ ਦੇ ਘਰ ਚਲਾ ਗਿਆ, ਦਰਵਾਜ਼ਾ ਖੜਕਾਇਆ। ਉਹਨਾਂ ਸਵਾਲ ਕੀਤਾ ਵੀ ਗੁਰਮੁਖੋ ਕਿੱਥੋਂ ਆਏ ਜੇ? ਕਹਿਣ ਲੱਗਾ ਜੀ ਅੰਮ੍ਰਿਤਸਰ ਸਾਹਿਬ ਤੋਂ ਆਇਆ। ਦੋਵਾਂ ਜੀਆਂ ਨੇ ਚਰਨ ਪਰਸੇ, ਸੋਹਣੇ ਪਲੰਘੇ ਤੇ ਬਿਠਾਇਆ, ਜਲ ਪਾਣੀ ਛਕਾਇਆ, ਪਹਿਨਣ ਵਾਸਤੇ ਬਸਤਰ ਦਿੱਤੇ। ਹੁਣ ਇਹਦੀ ਮਨਸ਼ਾ ਵਿੱਚ ਤੇ ਪਾਪ ਸੀ ਜੀ। ਰਾਤ ਜਦੋਂ ਦੋਵੇਂ ਜੀ ਵਿਸ਼ਰਾਮ ਕਰਨ ਲੱਗੇ ਇਹਨੇ ਵਾਰ ਵਾਰ ਯਤਨ ਕੀਤਾ ਵੀ ਤਾਲਾ ਖੋਲ੍ਹ ਕੇ ਕਿਸੇ ਤਰ੍ਹਾਂ ਚੋਰੀ ਕਰ ਲਵਾਂ, ਪਰ ਗੱਲ ਨਾ ਬਣੀ। ਕਰਦਿਆਂ ਕਰਦਿਆਂ ਅੰਮ੍ਰਿਤ ਵੇਲਾ ਹੋ ਗਿਆ। ਹੁਣ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਦੋਵੇਂ ਜੀ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਨ ਕੀਤਾ ਤੇ ਬਾਣੀ ਪੜ੍ਹਨ ਲੱਗ ਪਏ ਜੀ। ਭਾਈ ਮਾਧੋ ਜੀ ਦੀ ਘਰਵਾੜੀ ਨੂੰ ਸ਼ੱਕ ਹੋਇਆ ਵੀ ਜਿਹੜਾ ਆ ਸੱਜਣ ਸਾਡੇ ਘਰ ਆਇਆ ਨਾ, ਇਹ ਮਹਾਰਾਜ ਦਾ ਸਿੱਖ ਨਹੀਂ ਜਾਪਦਾ। ਵੀ ਸਿੱਖ ਤੇ ਉਹ ਜਿਹੜਾ ਅੰਮ੍ਰਿਤ ਵੇਲਾ ਸਾਂਭੇ। ਖਿਮਾ ਕਰਿਓ ਗੁਰਮੁਖੋ, ਅੱਜ ਬਹੁਤਾਤ ਵਿੱਚ ਗੁਰੂ ਕੇ ਸਿੱਖ ਅੰਮ੍ਰਿਤ ਵੇਲਾ ਸਾਂਭਣ ਤੋਂ ਇਨਕਾਰੀ ਹੋ ਗਏ। ਮਜਬੂਰੀ ਹੋ ਸਕਦੀ ਹੈ ਪਰ ਸਾਰਿਆਂ ਦੀ ਮਜਬੂਰੀ ਨਹੀਂ। ਉਹਨੇ ਆਪਣੇ ਘਰ ਵਾਲੇ ਨੂੰ ਸਵਾਲ ਕੀਤਾ ਵੀ ਸਵਾਮੀ ਜੀ, ਮੈਨੂੰ ਇੰਝ ਲੱਗਦਾ ਹੈ ਆ ਜਿਹੜਾ ਸਿੱਖ ਸਾਡੇ ਘਰ ਆਇਆ ਨਾ, ਇਹ ਕੱਚਾ ਪਿੰਡਾ ਹੈ, ਇਹ ਅੰਮ੍ਰਿਤ ਵੇਲੇ ਉੱਠਿਆ ਨਹੀਂ। ਹੁਣ ਭਾਈ ਸਾਹਿਬ ਵੀ ਸਾਰਾ ਕੁਝ ਜਾਣਦੇ ਸੀ ਪਰ ਸਿੱਖ ਦਾ ਪਰਦਾ ਕਿਵੇਂ ਕੱਢਣਾ ਹੈ। ਕਹਿਣ ਲੱਗੇ ਭਗਵਾਨੇ, ਗੁਰੂ ਕੇ ਸਿੱਖਾਂ ਦੇ ਉੱਤੇ ਸ਼ੰਕਾ ਨਹੀਂ ਕਰੀਦਾ, ਇਹ ਵਿਚਾਰਾ ਦੂਰੋਂ ਚੱਲ ਕੇ ਆਇਆ, ਥੱਕ ਗਿਆ ਹੋਵੇਗਾ। ਜਦੋਂ ਦਿਨ ਚੜੇ ਚੋਰ ਉੱਠਿਆ, ਭਾਈ ਸਾਹਿਬ ਨੇ ਜਲ ਪਾਣੀ ਛਕਾਇਆ, ਇਹ ਜਾਣ ਲੱਗਾ ਤੇ ਭਾਈ ਮਾਧੋ ਜੀ ਕਹਿਣ ਲੱਗੇ, ਸੱਜਣਾ ਮੈਂ ਤੈਨੂੰ ਜਾਣ ਨਹੀਂ ਦੇਣਾ ਕਿਉਂਕਿ ਤੂੰ ਰਾਤ ਲੇਟ ਆਇਆ ਸਾਂ ਤੇ ਤੇਰੀ ਸੋਹਣੇ ਢੰਗ ਨਾਲ ਸੇਵਾ ਨਹੀਂ ਹੋ ਸਕੀ। ਮੈਂ ਬਾਜ਼ਾਰ ਜਾਣਾ ਤੇਰੇ ਵਾਸਤੇ ਛਕਣ ਵਾਸਤੇ ਪਦਾਰਥ ਲਿਆਉਣਾ, ਤੂੰ ਘਰ ਬੈਠ। ਭਾਈ ਸਾਹਿਬ ਜੀ ਬਾਜ਼ਾਰ ਚਲੇ ਗਏ। ਇਹਨੇ ਸੋਚਿਆ ਵੀ ਹੁਣ ਮੇਰਾ ਦਾਅ ਲੱਗੇਗਾ, ਇਹਨੇ ਭਾਈ ਸਾਹਿਬ ਦੀ ਘਰਵਾਲੀ ਨੂੰ ਕਤਲ ਕਰ ਦਿੱਤਾ ਜੀ ਤੇ ਘਰ ਦਾ ਗਹਿਣਾ ਗੱਟਾ ਜੋ ਕੁਝ ਸੀ ਸਾਰਾ ਕੁਝ ਲਪੇਟ ਕੇ ਇੱਕ ਪੌਣੇ ਦੇ ਵਿੱਚ ਇੱਕ ਝੋਲੀ ਵਿੱਚ ਬੰਨ ਲਿਆ। ਬੜੀ ਕਾਹਲੀ ਦੇ ਨਾਲ ਭਾਈ ਸਾਹਿਬ ਦੇ ਘਰੋਂ ਤੁਰਿਆ ਤੇ ਰਸਤੇ ਦੇ ਵਿੱਚ ਹੀ ਭਾਈ ਮਾਧੋ ਜੀ ਫਿਰ ਮਿਲ ਪਏ। ਹੁਣ ਉਹ ਬਾਹ ਫੜ ਕੇ ਘਰ ਲਿਆਉਣ ਤੇ ਇਹ ਘਰ ਜਾਣ ਦਾ ਨਾਂ ਨਾ ਲਵੇ ਕਿਉਂਕਿ ਚੋਰੀ ਕੀਤੀ, ਪਾਪ ਕੀਤਾ ਸੀ, ਕਤਲ ਕਰਕੇ ਆਇਆ। ਭਾਈ ਸਾਹਿਬ ਜੀ ਬੜੀ ਜ਼ਬਰਦਸਤੀ ਪ੍ਰੇਮ ਦੇ ਵੱਸ ਕਰਕੇ ਇਹਨੂੰ ਘਰ ਲੈ ਆਏ ਜੀ। ਜਦੋਂ ਦਰਵਾਜ਼ਾ ਖੋਲ੍ਹਿਆ, ਖੂਨ ਵਗਿਆ ਹੋਇਆ ਸੀ, ਘਰਵਾਲੀ ਦੀ ਮੌਤ ਹੋ ਗਈ, ਚੋਰ ਕੰਬ ਗਿਆ ਜੀ। ਇਹਨੇ ਸਾਰਾ ਕੁਝ ਬਿਆਨ ਕਰ ਦਿੱਤਾ ਤੇ ਭਾਈ ਸਾਹਿਬ ਨੇ ਆਖਿਆ, ਗੁਰਮੁਖਾ, ਜੋ ਕੁਝ ਹੋਣਾ ਸੀ ਪਰਮਾਤਮਾ ਦੇ ਭਾਣੇ ਦੇ ਵਿੱਚ ਹੋ ਗਿਆ, ਹੁਣ ਆਪਾਂ ਸ਼ੋਰ ਨਹੀਂ ਪਾਉਣਾ, ਆ ਸੰਸਕਾਰ ਕਰੀਏ। ਲੱਕੜਾਂ ਇਕੱਠੀਆਂ ਕੀਤੀਆਂ, ਸੰਸਕਾਰ ਕੀਤਾ, ਉਸ ਚੋਰ ਨੂੰ ਜਲ ਪਾਣੀ ਛਕਾਇਆ। ਇਹ ਮੁਸਲ ਫਾਨੀ ਮੁਸਲਮਾਨ ਵਿਦਵਾਨ ਨੇ ਲਿਖਿਆ ਜੀ। ਜਲ ਪਾਣੀ ਛਕਾ ਕੇ ਟਹਿਲ ਸੇਵਾ ਕਰਕੇ ਜਿਹੜੇ ਗਹਿਣੇ ਗੱਟੇ ਸੀ, ਕਹਿਣ ਲੱਗਾ, ਸੱਜਣਾ ਜੇ ਤੈਨੂੰ ਲੋੜ ਹੈ ਤੇ ਲੈ ਜਾ। ਸਿੱਖ ਦਾ ਕਿਰਦਾਰ ਦੇਖੋ, ਖਿਮਾ ਕਰਿਓ ਸਾਧ ਸੰਗਤ, ਅੱਜ ਅਸੀਂ ਬੜੇ ਚਾਅ ਦੇ ਨਾਲ ਇੱਕ ਸਿੱਖ ਦਾ ਪਰਦਾ ਫਰੋਲਣ ਤੇ ਲੱਗ ਜਾਂਦੇ। ਸਾਡੇ ਰਹਿਤਨਾਮਿਆਂ ਨੇ ਲਿਖਿਆ ਹੋਇਆ ਵੀ ਸਿੱਖ ਨੂੰ ਸਿੱਖ ਦਾ ਪਰਦਾ ਕੱਢਣਾ ਚਾਹੀਦਾ। ਕਈ ਵਾਰਾਂ ਅਸੀਂ ਕਿਸੇ ਸਿੱਖ ਦਾ ਪਰਦਾ ਕੱਢਣ ਦੀ ਬਜਾਏ ਉਹਦੇ ਔਗਣਾਂ ਨੂੰ ਇੰਨੇ ਵੱਡੇ ਪੱਧਰ ਤੇ ਫਰੋਲਦੇ ਹਾਂ ਜੀ, ਸਮਾਜ ਵਿੱਚ, ਸੰਸਾਰ ਦੇ ਵਿੱਚ ਉਹਦੀ ਹਾਨੀ ਹੋ ਜਾਂਦੀ ਹੈ। ਯਾਦ ਰੱਖਿਓ ਸਾਧ ਸੰਗਤ, ਸਮਾਂ ਆਉਣ ਤੇ ਜੇ ਉਹ ਨਿਰਦੋਸ਼ ਸਾਬਤ ਹੋ ਜਾਵੇ ਤੇ ਜਿਨ੍ਹਾਂ ਨੇ ਉਹਦੇ ਖਿਲਾਫ਼ ਇਹ ਸਾਰਾ ਕੁਝ ਕੀਤਾ ਹੁੰਦਾ, ਉਹ ਗੁਰੂ ਨੂੰ ਕਿਹੜਾ ਮੂੰਹ ਵਿਖਾਉਣਗੇ ਜੀ। ਅਦਾਲਤਾਂ ਤਾਂ ਸਮਾਂ ਲਾ ਕੇ ਕਿਸੇ ਨੂੰ ਬਰੀ ਕਰਦੀਆਂ ਨੇ ਨਾ, ਪਰ ਜੇਕਰ ਕਿਸੇ ਨੇ ਜਾਣ ਬੁੱਝ ਕੇ ਕਿਸੇ ਨੂੰ ਨੀਵਾਂ ਵਿਖਾਇਆ, ਕਿਸੇ ਦਾ ਪਰਦਾ ਕੱਢਣ ਦੀ ਬਜਾਏ ਉਹਨੂੰ ਫਰੋਲਿਆ, ਤੇ ਜੇ ਸਾਧ ਸੰਗਤ ਕਿਤੇ ਉਹ ਨਿਰਦੋਸ਼ ਸਾਬਤ ਹੋ ਜਾਏ ਤੇ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਸੀ ਉਹ ਗੁਨਾਹਗਾਰ ਨਹੀਂ ਹੋਣਗੇ। ਧਿਆਨ ਦਿਓ, ਜਦੋਂ ਉਹਨੇ ਇਹ ਸਾਰਾ ਕਰ ਲਿਆ, ਭਾਈ ਮਾਧੋ ਨੇ ਉਹਦਾ ਪਰਦਾ ਕੱਜਿਆ ਜੀ, ਕਹਿੰਦੇ ਚੋਰ ਪਾਗਲ ਹੋ ਗਿਆ, ਪਛਤਾਵੇ ਦੀ ਅੱਗ ਦੇ ਵਿੱਚ ਸੜਿਆ, ਚੈਨ ਨਾ ਆਵੇ। ਚੱਲ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਗਿਆ। ਸਿੱਖ ਦਾ ਜੀਵਨ ਵੇਖੋ ਜੀ, ਵੱਡੇ ਵੱਡੇ ਚੋਰ ਵੀ ਸਿੱਖ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਗੁਰੂ ਵਾਲੇ ਬਣ ਜਾਂਦੇ ਆ। ਮਹਾਰਾਜ ਦਾ ਦਰਬਾਰ ਸਜਿਆ ਸੀ, ਉਹਨੇ ਆ ਕੇ ਆਪਣੇ ਪਾਪਾਂ ਨੂੰ ਕਬੂਲ ਕੀਤਾ, ਮਹਾਰਾਜ ਮੇਰੇ ਕੋਲੋਂ ਏਡਾ ਵੱਡਾ ਗੁਨਾਹ ਹੋ ਗਿਆ, ਕਿਰਪਾ ਕਰਕੇ ਮੈਨੂੰ ਬਖਸ਼ ਲਓ, ਮੇਰੇ ਪਛਤਾਵੇ ਦੀ ਅੱਗ ਨੂੰ ਸਾੜ ਦਿਓ। ਉਸ ਵੇਲੇ ਕਹਿੰਦੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬੜੇ ਵਜਦ ਵਿੱਚ ਆਏ। ਮਹਾਰਾਜ ਜੀ ਬਹੁਤ ਪ੍ਰਸੰਨ ਹੋਏ ਤੇ ਉਹਨਾਂ ਨੇ ਕੁਝ ਬਚਨ ਕੀਤੇ ਸੀ। ਕਹਿਣ ਲੱਗੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਦੀ ਸਿੱਖੀ, ਧੰਨ ਗੁਰੂ ਕਾ ਸਿੱਖ ਭਾਈ ਮਾਧੋ, ਧੰਨ ਉਹਦੀ ਅਰਧਾਂਗਣੀ ਸਿਦਕਵਾਨ ਪੁੱਤਰੀ ਨਿਹਾਲ ਕਲਿਆਣ ਧੀਏ, ਤੇਰਾ ਗੁਰੂ ਦੇ ਚਰਨਾਂ ਵਿੱਚ ਵਾਸਾ ਹੋਵੇ। ਆਹ ਬਚਨ ਕੀਤੇ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ। ਫਿਰ ਮਹਾਰਾਜ ਜਦੋਂ ਕਸ਼ਮੀਰ ਗਏ ਨਾ, ਸਤਿਗੁਰੂ ਮਹਾਰਾਜ ਜੀ ਨੇ ਕਸ਼ਮੀਰ ਦੀ ਧਰਤੀ ਤੇ ਜਾ ਕੇ ਉਸ ਭਾਈ ਮਾਧੋ ਦੇ ਘਰ ਜਾ ਕੇ ਉਹਨੂੰ ਰਹਿਮਤਾਂ ਨਾਲ ਨਵਾਜਿਆ, ਗੁਰਮੁਖਾ ਤੂੰ ਧੰਨ ਹੈ, ਤੂੰ ਸਿੱਖੀ ਦੇ ਪਰਦੇ ਨੂੰ ਕੱਜਿਆ ਹੈ। ਯਤਨ ਕਰੀਏ ਸਾਧ ਸੰਗਤ, ਸਿੱਖ ਸਿੱਖ ਦਾ ਪਰਦਾ ਉਛਾਲੇ ਨਾ, ਕੱਜਣ ਦਾ ਯਤਨ ਕਰੇ। ਅਸੀਂ ਸਾਰੇ ਗੁਰਸਿੱਖ ਭਰਾ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਰੱਬ ਦੇ ਨਾਮ ਦੇ ਨਾਲ ਜੁੜ ਜਾਈਏ ਨਾ, ਫਿਰ ਸਾਰੇ ਮਨੋਰਥ ਪੂਰੇ ਹੁੰਦੇ ਨੇ। ਜੀਵਨ ਦੇ ਵਿੱਚ ਸਹਿਜ ਆਉਂਦਾ ਹੈ, ਸੁਰਤ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਂਦੀ ਹੈ।
1: ਮਨ ਰੇ ਰਾਮ ਭਗਤ ਚਿਤ ਲਾਈਐ।
0: ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਮਨ ਨੂੰ ਮੁਖਾਤਿਬ ਹੋ ਕੇ ਕਹਿ ਰਹੇ ਨੇ, ਮੇਰੇ ਮਨ ਪਰਮਾਤਮਾ ਦੀ ਭਗਤੀ ਵਿੱਚ ਆਪਣਾ ਚਿੱਤ ਆਪਣੀ ਸੁਰਤ ਨੂੰ

ਜਦੋਂ ਗੁਰੂ ਦੀ ਕਿਰਪਾ ਦੇ ਨਾਲ ਹਿਰਦੇ ਵਿੱਚ ਭਾਵਨਾ ਬਣਾ ਕੇ ਪਰਮਾਤਮਾ ਦੇ ਨਾਮ ਨੂੰ ਜਪਿਆ ਜਾਵੇ ਫਿਰ ਸਹਿਜ ਛੇਤੀ ਘਰ ਜਾਈਏ ਦਾ ਅਰਥ ਹੈ ਕਿ ਮਨੁੱਖ ਆਪਣੀ ਪਤ ਸਲਾਮਤ ਰਹਿ ਕੇ ਗੁਰੂ ਵਾਲਾ ਬਣ ਕੇ ਉਹਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ। ਮਹਾਰਾਜ ਜੀ ਨੇ ਵਿਸ਼ਰਾਮ ਦੇ

ਹੁਣ ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਨੇ ਨਾ ਤਾਂ ਮਨ ਦੀ ਭਟਕਣਾ ਮੁੱਕ ਸਕਦੀ ਹੈ ਜੀ। ਇਹ ਸਤਿਗੁਰੂ ਦੀ ਬਾਣੀ ਦੀ ਵਿਸ਼ੇਸ਼ਤਾ ਹੈ ਕਿ ਬਾਣੀ ਦੇ ਹਰ ਇੱਕ ਸ਼ਬਦ ਵਿੱਚ ਮਹਾਰਾਜ ਜੀ ਨੇ ਦੋਨਾਂ ਪੱਖਾਂ ਦਾ ਜ਼ਿਕਰ ਕੀਤਾ ਹੈ। ਸਾਹਿਬ ਕਹਿੰਦੇ ਨੇ ਨਾਮ ਤੋਂ ਬਿਨਾਂ ਨਾ ਮਨੁੱਖ ਦੇ ਮਨ ਦੀ ਭਟਕਣਾ ਮੁੱਕ ਸਕਦੀ ਹੈ, ਨਾ ਰੱਬ ਦੇ ਨਾਲੋਂ ਦੂਰੀ ਜਿਹੜੀ ਖਤਮ ਹੋ ਸਕਦੀ ਹੈ, ਨਾ ਉਹਦੀ ਵਿਕਾਰਾਂ ਤੋਂ ਬੰਦ ਖਲਾਸੀ ਹੋ ਸਕਦੀ ਹੈ, ਤੇ ਨਾ ਉਹਦਾ ਆਉਣ ਜਾਣ ਦਾ ਗੇੜ

0: ਪਰਮਾਤਮਾ ਦੇ ਨਾਮ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੋਣੀ ਤੇ ਮਨੁੱਖ ਦੇ ਹਾਲਾਤ ਐਸੇ ਬਣਨਗੇ ਜਿਵੇਂ ਪਾਣੀ ਤੋਂ ਬਿਨਾਂ ਹੀ ਡੁੱਬ ਜਾਏ। ਯਾਦ ਰੱਖਿਓ ਸਾਧ ਸੰਗਤ, ਉਹਨਾਂ ਬੰਦਿਆਂ ਦੀ ਗਿਣਤੀ ਬਹੁਤ ਥੋੜ੍ਹੀ ਹੈ ਜਿਹੜੇ ਸੰਸਾਰ ਦੇ ਸਮੁੰਦਰਾਂ ਦੇ ਵਿੱਚ, ਦਰਿਆਵਾਂ ਦੇ ਵਿੱਚ, ਪਾਣੀ ਦੇ ਵਿੱਚ ਡੁੱਬ ਕੇ ਮਰ ਜਾਂਦੇ ਆ। ਉਹਨਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ, ਹਜ਼ਾਰਾਂ ਦੇ ਵਿੱਚ ਹੋਵੇਗੀ, ਲੱਖਾਂ ਦੇ ਵਿੱਚ ਵੀ ਹੋ ਸਕਦੀ ਹੈ ਜੀ। ਪਰ ਜਿਹੜੇ ਪਰਮਾਤਮਾ ਦੇ ਨਾਮ ਤੋਂ ਬੇਮੁੱਖ ਹੋ ਕੇ ਵਿਕਾਰਾਂ ਦੀਆਂ ਲਹਿਰਾਂ ਦੇ ਵਿੱਚ ਰੁੜ ਜਾਂਦੇ ਨੇ, ਵਿਸ਼ੇ ਵਿਕਾਰਾਂ ਦੇ ਸਮੁੰਦਰ ਦੇ ਵਿੱਚ ਗੋਤੇ ਖਾਂਦੇ ਨੇ, ਉਹਨਾਂ ਦੀ ਗਿਣਤੀ ਬੇਅੰਤ ਹੈ। ਮਹਾਰਾਜ ਕਹਿੰਦੇ ਇੱਕ ਹੁੰਦਾ ਸੰਸਾਰ ਦੇ ਪਾਣੀ ਦੇ ਵਿੱਚ ਡੁੱਬ ਜਾਣਾ, ਇੱਕ ਹੁੰਦਾ ਜੀ ਵਾਸ਼ਨਾ ਦੀਆਂ ਲਹਿਰਾਂ ਦੇ ਵਿੱਚ ਗਰਕ ਹੋ ਜਾਣਾ। ਸਤਿਗੁਰੂ ਮਹਾਰਾਜ ਕਹਿ ਰਹੇ ਨੇ ਰੱਬ ਤੋਂ ਟੁੱਟਾ ਹੋਇਆ ਮਨੁੱਖ ਨਾ ਤਾਂ ਮੁਕਤੀ ਪ੍ਰਾਪਤ ਕਰ ਸਕਦਾ ਹੈ, ਤੇ ਉਹਦੇ ਹਾਲਾਤ ਇਸ ਤਰ੍ਹਾਂ ਹੁੰਦੇ ਨੇ ਜਿਵੇਂ ਪਾਣੀ ਤੋਂ ਬਿਨਾਂ ਡੁੱਬਾ ਹੋਵੇ, ਭਾਵ ਵਿਕਾਰਾਂ ਦੀਆਂ ਲਹਿਰਾਂ ਵਿੱਚ ਗਲਤਾਨ ਹੋ ਜਾਵੇ।
1: ਧੰਦਾ ਕਰਤ ਸਗਲੀ ਪਤ ਖੋਵਸ ਧਰਮ ਨਾ ਮਿਟਸ ਗਵਾਰਾ।
0: ਆਪਣੇ ਮਨ ਨੂੰ ਮੁਖਾਤਿਬ ਹੋ ਕੇ ਕਹਿ ਰਹੇ ਨੇ ਮੇਰੇ ਮੂਰਖ ਗਵਾਰ ਮਨ, ਜੇ ਤੂੰ ਸੰਸਾਰ ਦੇ ਧੰਦਿਆਂ ਦੇ ਵਿੱਚ ਗਲਤਾਨ ਰਹੇਗਾ। ਧੰਦੇ ਦੇ ਵਿੱਚ ਤੇ ਕਿਰਤ ਵਿੱਚ ਸਾਧ ਸੰਗਤ ਫਰਕ ਹੈ। ਇਹ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਹੈ ਕਿ ਮਹਾਰਾਜ ਜੀ ਨੇ ਆਖਿਆ ਸੀ ਮੇਰੇ ਸਿੱਖ ਨੂੰ ਕਿਰਤ ਕਰਨੀ ਚਾਹੀਦੀ ਹੈ, ਧੰਦਾ ਨਹੀਂ ਕਰਨਾ ਚਾਹੀਦਾ। ਧੰਦੇ ਵਿੱਚ ਝੂਠ ਵੀ ਹੈ, ਧੰਦੇ ਵਿੱਚ ਫਰੇਬ ਵੀ ਹੋ ਸਕਦੇ, ਪਰ ਜਿਹੜੀ ਕਿਰਤ ਹੈ ਨਾ ਉਹ ਸੱਚੀ ਸੁੱਚੀ ਪਾਕ ਪਵਿੱਤਰ ਹੁੰਦੀ ਹੈ। ਮਹਾਰਾਜ ਕਹਿੰਦੇ ਨੇ ਦੁਨਿਆਵੀ ਧੰਦੇ ਕਰਦਿਆਂ ਤੇਰੀ ਜਿਹੜੀ ਇੱਜ਼ਤ ਹੈ ਉਹ ਵੀ ਖਰਾਬ ਹੋਵੇਗੀ, ਪੱਤ ਖੋ ਜਾਏਗੀ, ਤੇ ਮੂਰਖ ਮਨ, ਤੇਰੇ ਮਨ ਦੇ ਜਿਹੜੇ ਭਰਮ ਨੇ ਉਹ ਵੀ ਖਤਮ ਨਹੀਂ।

ਕਹਿੰਦਾ ਮੇਰੇ ਅੰਨੇ ਮਨ ਗੁਰੂ ਦੇ ਸ਼ਬਦ ਤੋਂ ਬਿਨਾਂ ਵਿਕਾਰਾਂ ਤੋਂ ਖਲਾਸੀ ਨਹੀਂ ਹੋਣੀ। ਜਿਹੜਾ ਇਹ ਦੁਨੀਆਂ ਦਾ ਧੰਦਿਆਂ ਦਾ ਪਸਾਰਾ ਹੈ, ਇਹਨਾਂ ਵਿੱਚ ਵੜ ਕੇ ਇਹਨਾਂ ਵਿੱਚ ਗਲਤਾਨ ਹੋ ਕੇ ਤੇਰੀ ਸੁਰਤ ਦਾ ਟਿਕਾ ਨਹੀਂ ਬਣਨਾ, ਇਹ ਹਮੇਸ਼ਾ ਖਿੰਡੀ

ਨਿਰੰਜਨ ਦਾ ਅਰਥ ਹੈ ਸਾਧ ਸੰਗਤ ਜੀ ਕਾਲਖ ਤੋਂ ਰਹਿਤ ਪਰਮਾਤਮਾ। ਅਕੁੱਲ ਦਾ ਅਰਥ ਹੈ ਜਿਹੜੇ ਵਾਹਿਗੁਰੂ ਦੀ ਕੋਈ ਕੁੱਲ ਨਹੀਂ। ਜਦੋਂ ਕਹਿੰਦੇ ਉਸ ਪਰਮਾਤਮਾ ਦੇ ਨਾਲ ਜੁੜ ਜਾਈਦਾ ਜਿਹੜਾ ਹਰ ਤਰ੍ਹਾਂ ਦੀ ਕਾਲਖ ਤੋਂ ਰਹਿਤ ਹੈ, ਜਿਹੜਾ ਜਨਮ ਦੇ ਵਿੱਚ ਨਹੀਂ ਆਉਂਦਾ, ਜਿਹੜਾ ਕੁੱਲ ਤੋਂ ਰਹਿਤ ਹੈ, ਜਦੋਂ ਉਹਦੇ ਸ਼ਬਦ ਵਿੱਚ ਸਾਡਾ ਮਨ ਪਤੇ ਜਾਂਦਾ ਹੈ ਨਾ, ਫਿਰ ਮਹਾਰਾਜ ਕਹਿੰਦੇ ਮਨ ਹੀ ਤੇ ਮਨ ਮੂਆ। ਜਿਹੜਾ ਮਨ ਹੈ ਉਹ ਦੁਨੀਆਂ ਦੇ ਝਮੇਲਿਆਂ ਵੱਲੋਂ ਮਰ ਜਾਂਦਾ ਹੈ। ਤਿੰਨ ਤਰ੍ਹਾਂ ਦੀ ਮੌਤ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਇੱਕ ਹੈ ਸਾਧ ਸੰਗਤ ਪਰਮਾਤਮਾ ਦੇ ਨਾਮ ਨੂੰ ਵਿਸਾਰ ਦੇਣਾ, ਇਹ ਜਗਤ ਮਮਤਾ ਮੂਆ ਜੀਵਨ ਕੀ ਬਿਦ ਨਾਹੀ, ਗੁਰ ਕੈ ਭਾਣੇ ਜੋ ਚੱਲੇ ਤਾਂ ਜੀਵਨ ਪਦਵੀ ਪਾਏ। ਮਮਤਾ ਦੇ ਵਿੱਚ ਆ ਕੇ ਰੱਬ ਨੂੰ ਭੁੱਲ ਜਾਣਾ ਇਹ ਇੱਕ ਮੌਤ ਹੈ। ਬਿਨ ਸਤਿਗੁਰ ਸੇਵੇ ਜਗਤ ਮੂਆ ਬਿਰਥਾ ਜਨਮ ਗਵਾਏ। ਰੱਬ ਦੇ ਨਾਂ ਤੋਂ ਬਿਨਾਂ, ਗੁਰੂ ਦੀ ਸੇਵਾ ਤੋਂ ਬਿਨਾਂ ਵੀ ਸੰਸਾਰ ਕਹਿੰਦੇ ਮੋਇਆਂ ਦੇ ਵਾਂਗ ਹੈ। ਤੇ ਦੂਸਰੀ ਮੌਤ ਹੈ ਜੀ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਕੇ ਆਪਣੇ ਮਨ ਨੂੰ ਵਿਕਾਰਾਂ ਵਾਲੇ ਪਾਸੇ ਤੋਂ ਪਰਤਾ ਲੈਣਾ, ਅੱਖੀਂ ਵਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਵਾਜੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭੈ ਵਾਜੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤੋ ਖਸਮੈ ਮਿਲਣਾ। ਅੱਖਾਂ ਤੋਂ ਬਿਨਾਂ ਕਿਵੇਂ ਵੇਖਿਆ ਜਾ ਸਕਦਾ, ਹੱਥਾਂ ਤੋਂ ਬਿਨਾਂ ਕਰਮ ਕਿਵੇਂ ਕੀਤੇ ਜਾ ਸਕਦੇ ਨੇ, ਜੀਭ ਤੋਂ ਬਿਨਾਂ ਬੋਲਿਆ ਕਿਵੇਂ ਜਾ ਸਕਦਾ, ਕੰਨਾਂ ਤੋਂ ਬਿਨਾਂ ਸੁਣਿਆ ਕਿਵੇਂ ਜਾ ਸਕਦਾ ਜੀ, ਇਹ ਬੁਝਾਰਤ ਹੈ ਨਾ। ਤੇ ਮਹਾਰਾਜ ਜੀ ਨੇ ਇਹਦਾ ਹੱਲ ਵੀ ਕੀਤਾ, ਕਹਿੰਦੇ ਦਿਸਾ ਸੁਣਿਆ ਜਾਣੀਆਂ ਸਾਉ ਨਾ ਪਾਇਆ ਜਾਏ, ਰੋਹ ਲਾ ਟੁੰਡਾ ਅੰਧੁਲਾ ਕੈ ਗੱਲ ਲੱਗਾ ਧਾਏ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹੈ ਸਿਆਣੀ ਇਵਕੰਤ ਮਿਲਾਵਾ ਹੋਏ। ਰੱਬ ਦੇ ਭੈ ਵਿੱਚ ਰਹਿਣਾ ਆ ਜਾਏ ਇਹ ਬਣ ਗਏ ਚਰਨ, ਉਹਦੇ ਨਾਲ ਪਿਆਰ ਬਣ ਜਾਵੇ ਇਹ ਬਣ ਗਏ ਹੱਥ, ਅੱਖਾਂ ਜਿਹੜੀਆਂ ਨੇ ਸੁਰਤ ਵਾਲੀਆਂ ਆ ਜਾਣ, ਤੇ ਫਿਰ ਵਾਹਿਗੁਰੂ ਦੇ ਨਾਲ ਮਿਲਾਪ ਹੋਵੇਗਾ, ਇਹ ਹੈ ਜੀਵਤ ਮਰ ਜਾਣਾ। ਤੇ ਤੀਸਰੀ ਮੌਤ ਹੈ ਜੀ ਸਵਾਸਾਂ ਦਾ ਰੁਕ ਜਾਣਾ। ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਜਦੋਂ ਨਾਮ ਦੇ ਵਿੱਚ ਸੁਰਤ ਜੁੜ ਜਾਂਦੀ ਹੈ ਫਿਰ ਮਨ ਜਿਹੜਾ ਹੈ ਉਹ ਜਿਉਂਦੇ

ਇਸ ਅਵਸਥਾ ਤੇ ਪਹੁੰਚਾ ਹੋਇਆ ਜਿਹੜਾ ਮਨੁੱਖ ਹੈ ਉਹਨੂੰ ਆਪਣੇ ਹਿਰਦੇ ਵਿੱਚ ਵੀ ਪਰਮਾਤਮਾ ਨਜ਼ਰ ਆਉਂਦਾ ਹੈ। ਜਿਹੜੇ ਪਾਸੇ ਵੇਖਦਾ ਉਹਨੂੰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਉਹਨੂੰ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਉਹਦੇ ਮਨ ਵਿੱਚੋਂ ਦੂਜੇ ਦਾ ਖਿਆਲ ਸਤਸੰਗ ਜੀ ਖਤਮ ਹੋ ਜਾਂਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਤੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੇ ਰਹਿਮਤ ਕਰਕੇ ਅੱਜ ਦੇ ਪਾਵਨ ਮੁੱਖ ਵਾਕ ਦੇ ਵਿੱਚ, ਅੱਜ ਦੇ ਲੜੀਵਾਰ ਸ਼ਬਦ ਵਿੱਚ ਨਾਮ ਦੀ ਵਡਿਆਈ ਸਾਡੇ ਸਾਰਿਆਂ ਦੀ ਝੋਲੀ ਵਿੱਚ ਪਾਈ। ਅਰਦਾਸ ਕਰੀਏ ਮਹਾਰਾਜ ਜੀ ਨਾਮਦਾਨ ਇਸ਼ਨਾਨ ਦੀ ਦਾਤ ਬਖਸ਼ ਕੇ ਨਿਹਾਲ ਕਰਨ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਨੇ। ਸਮਰੱਥ ਗੁਰੂ ਗੁਰੂ ਕੀ ਸੰਗਤ ਬਖਸ਼ਿੰਦ ਹੈ ਮਹਾਰਾਜ, ਸ੍ਰੇਸ਼ਟ ਮਤ ਬਖਸ਼ ਕੇ ਨਿਹਾਲ ਕਰਨ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੁਗੋ ਜੁਗ ਅਟਲ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜੀ। ਸਨਮਾਨਯੋਗ ਸਿੰਘ ਸਾਹਿਬਾਨ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਆਓ ਆਖਰੀ ਬਚਨ

0: वाहेगुरु जी की फतेह।
1: तुरकी बाणी आई तिन सगली चिंत मिटाई। तुरकी बाणी सानू गुरु साहिबान ने साडे ते तरस करके अपनी कृपा द्वारा प्रेम पदार्थ बख्शिया है। जद असीं गुरबाणी विचारदे हां तां साडियां गुरु साहिबां नाल गल्लां हुंदियां हन। गुरु साहिबां नाल गल्लां करन दा इक नमाणा जिहा हीला प्रोग्राम गुरबाणी विचार दे तहत हर रोज सुनना शामी हरमन रेडियो ते।
2: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ
3: 24 ਘੰਟੇ ਜਿਸਨੂੰ ਕਹਿੰਦੇ ਨੇ ਉਹ ਧਰਤੀ ਦਾ ਸਿਰਫ ਉਹੀ ਟੋਟਾ ਨਹੀਂ ਜਿੱਥੇ ਪੰਜ ਦਰਿਆ ਵਹਿੰਦੇ ਸਨ। ਇਸ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵੀ ਧਰਤੀ ਉੱਤੇ ਕਈ ਪੰਜਾਬ ਵਸਦੇ ਨੇ। ਸੋ ਇਸ ਪੰਜਾਬ ਅਤੇ ਉਸ ਪੰਜਾਬ ਵਿਚਲੀ ਸਾਂਝ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਉੱਤੇ। ਸੁਣਦੇ ਰਹੋ ਅਤੇ ਸਾਂਝ ਪਾਉਂਦੇ ਰਹੋ।

0: ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ, ਕੀ ਹਾਲ ਹੈ ਤੁਹਾਡਾ? ਸਾਡੀ ਇਹ ਨਵੀਂ ਪੋਇਟਰੀ ਫੀਸ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਹ ਜ਼ਰੂਰ ਕਮੈਂਟ ਕਰਕੇ ਦੱਸਿਓ, ਅਤੇ ਨਾਲੇ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਲਓ, ਅਤੇ ਨਾਲੇ ਨੋਟੀਫਿਕੇਸ਼ਨ ਬੈਲ 'ਤੇ ਜ਼ਰੂਰ ਕਲਿੱਕ ਕਰ ਦਿਓ। ਬਹੁਤ ਮਿਹਰਬਾਨੀ।
1: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਚੋਰੀ ਦੇ ਕੱਪੜੇ ਡਾਂਗਾਂ ਦੇ ਗਸ।
2: ਹਰਾਮ ਦੀ ਕਮਾਈ ਭੰਗ ਦੇ ਪਾੜੇ ਜਾਂਦੀ ਹੈ।
1: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਆਸਟ੍ਰੇਲੀਆ।

ਭਾਰਤ ਦੀ ਕਹਾਵਤ ਅਨੁਸਾਰ ਊਠ ਦੀ ਉਚਾਈ ਦਾ ਫੈਸਲਾ ਉਦੋਂ ਕਰਨਾ ਚਾਹੀਦਾ ਹੈ ਜਦੋਂ ਉਹ ਪਹਾੜ ਦੇ ਪੈਰਾਂ ਕੋਲ ਖੜਾ ਹੋਵੇ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਸਲਾਹ ਬਾਰੇ ਬੇਨਿਨ ਦੀ ਕਹਾਵਤ ਹੈ ਕਿ ਸਲਾਹ ਦੇਣ ਨਾਲੋਂ ਲੈਣੀ ਜ਼ਿਆਦਾ ਸੁਰੱਖਿਅਤ ਹੁੰਦੀ ਹੈ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ।

ਲੱਗੇ ਆਪਣੇ ਪਰਿਵਾਰ ਦੀ ਗਰੀਬੀ ਜ਼ਰੂਰ ਯਾਦ ਕਰ ਲਵੋ। ਅਤੇ ਫਾਰਸੀ ਦੀ ਕਹਾਵਤ ਹੈ ਕਿ ਸ਼ੇਰ ਦੇ ਹੌਸਲੇ ਨੂੰ ਲੂੰਬੜੀ ਵਾਲੇ ਡਰ ਦੇ ਵਿੱਚ ਬਦਲ ਵਾਲੀ ਚੀਜ਼ ਨੂੰ ਗਰੀਬੀ ਕਿਹਾ ਜਾਂਦਾ ਹੈ। ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

ਭੁੱਖ ਬਾਰੇ ਜਪਾਨ ਦੀ ਕਹਾਵਤ ਹੈ ਕਿ ਭੁੱਖੇ ਨੂੰ ਫੌਜੀ ਵਰਗਾ ਪਹਾੜ ਵੀ ਸੋਹਣਾ ਨਹੀਂ ਲੱਗਦਾ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ।

ਖੁਸ਼ਾਮਦੀ ਬਾਰੇ ਹੰਗਰੀ ਦੀ ਕਹਾਵਤ ਹੈ ਕਿ ਖੁਸ਼ਾਮਦੀ ਲੁਕਵਾਂ ਦੁਸ਼ਮਣ ਹੁੰਦਾ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

ਉਹ ਧਰਤੀ ਦਾ ਸਿਰਫ ਉਹੀ ਟੋਟਾ ਨਹੀਂ ਜਿੱਥੇ ਪੰਜ ਦਰਿਆ ਵਹਿੰਦੇ ਸਨ। ਇਸ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵੀ ਧਰਤੀ ਉੱਤੇ ਕਈ ਪੰਜਾਬ ਵਸਦੇ ਨੇ। ਸੋ ਇਸ ਪੰਜਾਬ ਅਤੇ ਉਸ ਪੰਜਾਬ ਵਿਚਲੀ ਸਾਂਝ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਤੇ। ਸੁਣਦੇ ਰਹੋ ਅਤੇ ਸਾਂਝ ਪਾਉਂਦੇ ਰਹੋ।

0: ਪਛਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ ਇਲ ਛੁਰਾਟੀ ਤਾੜੀ ਜਠੇਰੀਆਂ ਤੇ ਚਾੜੀ।
1: ਇਸ ਦਾ ਮਤਲਬ ਹੈ ਕਿ ਜਦੋਂ ਕੋਈ ਚੀਜ਼ ਹੱਥੋਂ ਜਾ ਰਹੀ ਹੋਵੇ ਜਾਂ ਖਰਾਬ ਹੋ ਰਹੀ ਹੋਵੇ ਅਤੇ ਉਹੀ ਚੀਜ਼ ਕਿਸੇ ਨੂੰ ਦੇ ਕੇ ਅਹਿਸਾਨ ਜਤਾਉਣਾ।
0: ਮੁਹਾਵਰੇ ਅਖਾਣ ਅਤੇ ਪੰਜਾਬੀ ਬੋਲੇ ਹਰਮਨ ਰੇਡੀਓ ਆਸਟ੍ਰੇਲੀਆ।

0: ਓ ਆਜੋ ਆਜੋ ਤਾਇਆ ਜੀ ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ।
1: ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ?
0: ਲੋ ਤਾਇਆ ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
1: ਪੰਜਾਬੀ ਫਰਨੀਚਰ?
0: ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ।
1: ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ
0: ਲਾਇਆ ਤਾਂ ਤੂੰ ਮੇਰੀ ਟੈਂਸ਼ਨ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲਗਾ ਰਹਿੰਦਾ ਲੀੜੇ ਲੱਤੇ ਸਾਹਮਣ ਦਾ।
1: ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ।
0: ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ।
1: ਅਕਾਲ ਕਰ ਲਿਓ ਤਾਇਆ ਜੀ 0404000536 ਤੇ।
0: ਵੈਬਸਾਈਟ ਹੈ ਜੀ punjabifurniture.com.au।
1: ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਰੋਟੀ ਹਜਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
3: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
4: ਲੋਕਤੰਤਰ ਅਤੇ ਤਾਨਾਸ਼ਾਹੀ ਵਿੱਚ ਫਰਕ ਇਹ ਹੁੰਦਾ ਹੈ ਕਿ ਲੋਕਤੰਤਰ ਵਿੱਚ ਤੁਸੀਂ ਵੋਟਾਂ ਪਹਿਲਾਂ ਪਾਉਂਦੇ ਹੋ ਤੇ ਹੁਕਮ ਬਾਅਦ ਵਿੱਚ ਸੁਣਦੇ ਹੋ। ਤਾਨਾਸ਼ਾਹੀ ਵਿੱਚ ਤੁਸੀਂ ਵੋਟਾਂ ਲਈ ਆਪਣਾ ਵਕਤ ਸਾਫ ਨਹੀਂ ਕਰਦੇ। ਚਾਰਲਸ ਬੁਕੋਸਬਿਕੀ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਜਿਸ ਪਿੰਦਰ ਭੱਲਾ ਭਗਵੰਤ ਮਾਨ
1: ਸਾਡੀ ਰੈਲੀ ਚ ਪਹਿਲੀ ਬੜੇ ਨੰਗ ਤੇ ਮਲੰਗ ਇਕੱਠੇ ਹੋਏ ਆ
0: ਭਜਨਾ ਅਮਲੀ
2: ਬੜੇ ਵੱਡੇ ਸ਼ਿਕਾਰੀ ਰਹੇ ਸੰਤਗੇ
0: ਗੁਰਪ੍ਰੀਤ ਘੁੱਗੀ
3: ਮੈਂ ਤੇ ਉਹਨੂੰ ਕਰਦਾ ਸੌਰੀ ਦਿਓ
0: ਮਾਈ ਮੋਣੋ
4: ਪੋਸਤੀਆਂ
0: ਪੋਸਤੀ
1: ਆਪਣੀ ਮਾਰੀ ਜਾਂਦੇ ਮੇਰੀ ਵੀ ਸੁਣੋ
0: ਪੋਟੂ ਸ਼ਾਹ
5: ਪੋਟੂ ਸ਼ਾਹ ਯਾਰ ਜੇਲ ਜਾ ਕੇ ਬੁੱਲੇ ਸ਼ਾਹ ਤਾਂ ਨੀ ਬਣ ਗਿਆ
0: ਹੋਰ ਖਾਸ ਖਾਸ ਕਲਾਕਾਰਾਂ ਦੀ ਕਾਮੇਡੀ
1: ਬਹੁਤਾ ਨਾ ਬੋਲ ਮੈਂ ਪਤਾ ਨੀ ਕਿਹੜੀ ਗੱਲਾਂ ਚੱਪੇ
0: ਹਰ ਰੋਜ਼ ਸ਼ਾਮ ਨੂੰ 7 ਤੋਂ 8 ਵਜੇ ਤੱਕ ਸਿਡਨੀ ਸਮੇਂ ਮੁਤਾਬਿਕ
6: ਉਹ ਮੈਨੂੰ ਦੱਸੋ ਤਾਂ ਸਹੀ ਕਿ ਸਾਡਾ ਪੰਜਾਬ ਹੁਣ ਕਿਹੜੀ ਗੱਲੋਂ ਮੋਹਰੀ ਆ
4: ਵਾਕਈ ਸ਼ਰਮਾ ਜੀ ਮੋਹਰੀ ਤਾਂ ਉਦੋਂ ਸੀ ਜਦੋਂ ਪੰਜਾਬ ਦੇ ਕਿਸਾਨਾਂ ਨੇ ਖੇਤੀਬਾੜੀ ਯੂਨੀਵਰਸਿਟੀ ਦੀ ਦਿਸ਼ਾ ਥੱਲੇ ਆਪਣੀ ਸਖਤ ਮਿਹਨਤ ਨਾਲ ਹਰਾ ਇਨਕਲਾਬ ਲਿਆਉਂਦਾ ਸੀ
6: ਫਿਰ ਹਰਾ ਇਨਕਲਾਬ ਲਿਆ ਕੇ ਪੰਜਾਬ ਦੇ ਕਿਸਾਨਾਂ ਨੇ ਕੀ ਖੱਟਿਆ ਉਹ ਸਾਰੇ ਮੁਲਕ ਦੀ ਸਿਹਤ ਬਣਾ ਕੇ ਤੇ ਆਪਣੀ ਧਰਤ ਦੀ ਸਿਹਤ ਗਵਾ ਕੇ ਸਿਰਫ ਇੱਕ ਨਾਂ ਹੀ ਖੱਟਿਆ ਅੰਨਦਾਤਾ ਬਸ ਇੱਕ ਉਹਦਾ ਫੱਟਾ ਜੜਿਆ ਤੇ ਮੁੜ ਕੇ ਕਿਸੇ ਨੇ ਉਸ ਅੰਨਦਾਤਾ ਦੀ ਸਾਰ ਲਈ ਆ ਕਿ ਉਹ ਜਿਉਂਦਾ ਕਿ ਮਰਿਆ
7: ਚਾਚਾ ਜੀ ਕਿਸੇ ਨੇ ਐਵੇਂ ਨੀ ਕਿਹਾ ਹੱਥੀ ਵਣਜ ਸੁਨੇਹੀ ਖੇਤੀ ਕਦੇ ਨਾ ਹੁੰਦੀ ਬੱਤਰੀਓ ਤੇਤੀ ਸੋ ਖੇਤੀ ਖਸਮਾ ਸੇਤੀ
6: ਓਏ ਹੁਣ ਤਾਂ ਖੇਤੀ ਕਰਨੀ ਹੋ ਗਈ ਔਖੀ ਗੱਲ ਵਾਧੂ ਦਾ ਜੰਜਾਲ ਫਸ ਗਏ ਜੱਟ ਝੋਨਾ ਲਾ ਕੇ ਬਿਜਲੀ ਦਾ ਕਾਲ ਪਾਣੀ ਇੱਥੇ ਹੋ ਗਏ ਡੂੰਘੇ ਸੁੱਕੇ ਪਏ ਖਾਲ ਰੇਹਾਂ ਸਪਰੇਆਂ ਨੇ ਜੱਟ ਕਰਤਾ ਕੰਗਾਲ ਕਰਜ਼ੇ ਚ ਫਸ ਗਿਆ ਉਹਦਾ ਵਾਲ ਵਾਲ ਕਿਸੇ ਨੇ ਅੱਕ ਕੇ ਫਾਹਾ ਲੈ ਲਿਆ ਕਿਸੇ ਨੇ ਮਾਰੀ ਨਹਿਰ ਚ ਛਾਲ
7: ਮੈਨੂੰ ਸਮਝ ਨਹੀਂ ਆਉਂਦੀ ਹੈ ਕਿਵੇਂ ਕਹੀ ਜਾਂਦੇ ਜੀ ਸਾਨੂੰ ਤਾਂ ਵਾਰਡ ਮਿਲਿਆ ਸਾਨੂੰ ਤਾਂ ਇੰਨਾ ਪਤਾ ਕਿ ਸਾਡਾ ਸੂਬਾ ਖੁਸ਼ਹਾਲ ਹੈ।

0: ਚਾਚਾ ਜੀ ਜੋ ਵੀ ਹੈ ਕਿਸੇ ਵੇਲੇ ਪੰਜਾਬ ਦੇ ਸਿਦਕੀ ਕਿਸਾਨਾਂ ਦੇ ਸਿਰ ਤੇ ਹੀ ਹਿੰਦੁਸਤਾਨ ਸੋਨੇ ਦੀ ਚਿੜੀਆ ਕਹਾਉਂਦਾ ਸੀ
1: ਓਏ ਉਦੋਂ ਕਹਾਉਂਦਾ ਸੀ ਪਰ ਹੁਣ ਨਹੀਂ ਹਿੰਦੁਸਤਾਨ ਸੋਨੇ ਦੀ ਚਿੜੀਆ ਕਹਾਉਂਦਾ ਹੁਣ ਕੀ ਕਹਾਉਂਦਾ ਹੁਣ ਤਾਂ ਸੋਨੀਆ ਦੀ ਚਿੜੀਆ ਕਹਾਉਂਦਾ
0: ਵੇਖ ਲੋ ਚਾਚਾ ਜੀ ਮੁਲਕ ਦੀ ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਕੋਈ ਹੋਰ ਹੈ ਤੇ ਬੱਲੇ ਬੱਲੇ ਸੋਨੀਆ ਗਾਂਧੀ ਜੀ ਦੀ ਹੈ
1: ਓਏ ਕਮਲੀਏ ਹੁਣ ਲਿਵੜੇ ਵਾਲੇ ਆਪ ਥੋੜਾ ਮੱਥਾ ਚਲਾਉਂਦੇ ਆ ਅੱਗੋਂ ਉਹਨਾਂ ਨੇ ਡਰਾਈਵਰ ਰੱਖੇ ਹੁੰਦੇ ਆ ਲਓ ਇਸ ਗੱਲ ਤੋਂ ਮੈਨੂੰ ਇੱਕ ਕਥਾ ਯਾਦ ਆ ਗਈ ਕਿ ਇੱਕ ਵਾਰੀ ਕਿਸੇ ਜਨਾਨੀ ਨੂੰ ਇੱਕ ਜਾਦੂ ਦੀ ਛੜੀ ਲੱਭੀ ਛੜੀ ਕਹਿੰਦੀ ਮੰਗ ਜਿਹੜੇ ਤਿੰਨ ਵਚਨ ਮੰਗਣੇ ਆ ਜਨਾਨੀ ਸੋਚ ਸੋਚ ਕੇ ਕਹਿੰਦੀ ਮੈਨੂੰ ਦੁਨੀਆ ਦੀ ਸਭ ਤੋਂ ਅਮੀਰ ਔਰਤ ਬਣਾਇਆ ਜਾਵੇ ਤਥਾਸਤੂ ਲਓ ਜੀ ਉਹ ਅਮੀਰ ਬਣ ਗਈ ਦੂਜਿਆਂ ਵਾਰ ਉਹਨੇ ਮੰਗਿਆ ਕਿ ਹੁਣ ਮੇਰੇ ਕੋਲ ਦੁਨੀਆ ਦੀ ਸਭ ਤੋਂ ਮਹਿੰਗੀ ਤੇ ਆਲੀਸ਼ਾਨ ਕਾਰ ਆ ਜਾਵੇ ਤਥਾਸਤੂ ਲਓ ਜੀ ਕਾਰ ਵੀ ਆ ਗਈ ਤੀਜਾ ਵਾਰ ਮੰਗਿਆ ਕਿ ਹੁਣ ਮੈਨੂੰ ਕਾਰ ਵੀ ਚਲਾਉਣੀ ਆ ਜਾਵੇ ਅਰਥਾਤ ਮੈਂ ਡਰਾਈਵਿੰਗ ਵਿੱਚ ਐਕਸਪਰਟ ਹੋ ਜਾਵਾਂ ਛੜੀ ਸੋਚਾਂ ਚ ਪੈ ਗਈ ਕਿ ਆ ਇਹਨੇ ਕੀ ਮੰਗ ਲਿਆ ਪਰ ਉਹਨੇ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰਨਾ ਪੈਣਾ ਸੀ ਤਥਾਸਤੂ ਲਓ ਜੀ ਉਹਨੂੰ ਔਖੀ ਸੌਖੀ ਡਰਾਈਵਿੰਗ ਤਾਂ ਆ ਗਈ ਪਰ ਉਹ ਜਨਾਨੀ ਤੋਂ ਬੰਦਾ ਬਣ ਗਈ
0: ਚਾਚਾ ਜੀ ਤੁਹਾਡਾ ਮਤਲਬ ਕੀ ਹੈ ਜਨਾਨੀਆਂ ਨੂੰ ਸਾਰੀ ਉਮਰ ਡਰਾਈਵਿੰਗ ਨਹੀਂ ਆ ਸਕਦੀ
2: ਉਹ ਨਹੀਂ ਨੀਲੂ ਜੀ ਤੁਸੀਂ ਚਾਚੇ ਦਾ ਇਸ਼ਾਰਾ ਸਮਝੇ ਨਹੀਂ ਇਹ ਕਹਿ ਰਹੇ ਨੇ ਕਿ ਸੋਨੀਆ ਜੀ ਨੂੰ ਇਸ ਗੱਲ ਦਾ ਇਲਮ ਸੀ ਕਿ ਉਹਨਾਂ ਕੋਲੋਂ ਦੇਸ਼ ਦੀ ਗੱਡੀ ਚੱਲਣੀ ਨਹੀਂ ਇਸੇ ਕਰਕੇ ਉਹਨਾਂ ਨੇ ਸਦਾ ਮਨਮੋਹਨ ਸਿੰਘ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਛੱਡਿਆ
1: ਉਹ ਭਤੀਜ ਮੈਂ ਤਾਂ ਸਿੱਧ ਪੁੱਤਰੀ ਕਥਾ ਸੁਣਾਈ ਆ ਮਤਲਬ ਤੂੰ ਆਪ ਕੱਢਿਆ
0: ਚਾਚਾ ਜੀ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਸਾਡੇ ਮੁਲਕ ਦਾ ਸਟੇਰਿੰਗ ਐਡੇ ਇਮਾਨਦਾਰ ਬੁੱਧੀਮਾਨ ਅਰਥ ਸ਼ਾਸਤਰੀ ਤੇ ਐਕਸਪਰਟ ਡਰਾਈਵਰ ਦੇ ਹੱਥ ਵਿੱਚ ਹੋਣ ਦੇ ਬਾਵਜੂਦ ਗੱਡੀ ਫੇਰ ਕਿਉਂ ਟੱਕ ਡੋਲੇ ਖਾਈ ਜਾਂਦੀ ਹੈ
1: ਨੀਲੂ ਮੈਨੂੰ ਸਰਦਾਰ ਮਨਮੋਹਨ ਸਿੰਘ ਜੀ ਦੀ ਦਸ਼ਾ ਰੇਲਵੇ ਦੇ ਉਸ ਮਜ਼ਬੂਤ ਡਰਾਈਵਰ ਨਾਲ ਮਿਲਦੀ ਜੁਲਦੀ ਲੱਗਦੀ ਹੈ ਜਿਹਨੂੰ ਸਾਹਮਣੇ ਦਿਖਾਈ ਗਈ ਲਾਈਨ ਤੇ ਚੱਲਣਾ ਪੈਂਦਾ ਆਪਣੀ ਮਰਜ਼ੀ ਨਾਲ ਨਾ ਵਿਚਾਰਾ ਸੱਜੇ ਮੋੜ ਸਕਦਾ ਤੇ ਨਾ ਖੱਬੇ ਮੋੜ ਸਕਦਾ ਸੋ ਬੇਟਾ ਜੀ ਉੱਥੇ ਐਕਸਪਰਟ ਨਿਪੁੰਨ ਐਫੀਸ਼ੀਐਂਟ ਡਰਾਈਵਰ ਕੀ ਕਰੂ ਜਿੱਥੇ ਦੇਸ਼ ਰੂਪੀ ਗੱਡੀ ਦੀਆਂ ਬ੍ਰੇਕਾਂ ਲਾਲੂ ਜੀ ਦੇ ਹੱਥ ਚ ਨੇ ਤੇ ਕਾਂਟੇ ਉਹਨਾਂ ਦੇ ਸਾਲਾ ਸਾਹਿਬ ਜਾਣੀ ਕਿ ਸਾਧੂ ਯਾਦਵ ਦੇ ਹੱਥ ਚ ਨੇ
3: ਹਮ ਤੋ ਇੱਕ ਨੰਬਰ ਪਲੇਟਫਾਰਮ ਪਰ ਬੈਠੇ ਹਾਂ ਗਾੜੀ ਜਾਏਗੀ ਤਾਂ ਇਧਰ ਹੀ ਤਾਂ ਜਾਏਗੀ
1: ਤੇ ਸਿਗਨਲ ਕਾਮਰੇਡਾਂ ਦੇ ਹੱਥ ਚ ਨੇ
2: ਵੈਸੇ ਗੱਲ ਤਾਂ ਚਾਚਾ ਜੀ ਦੀ ਸਹੀ ਆ ਗੱਡੀ ਤਾਂ ਹੀ ਚੱਲੂ ਜੇ ਚੱਲਣ ਦੇਣਗੇ
1: ਲਓ ਇਸੇ ਗੱਲ ਤੋਂ ਮੈਨੂੰ ਇੱਕ ਹੋਰ ਕਥਾ ਯਾਦ ਆ ਗਈ ਕਿ ਰੇਲਵੇ ਦੇ ਇੱਕ ਕਾਂਟੇ ਤੇ ਡਿਊਟੀ ਦੇਣ ਵਾਲੇ ਕਰਮਚਾਰੀ ਨੇ ਆਪਣੇ ਪਿੰਡ ਚ ਤੜੀ ਜਮਾਈ ਹੋਈ ਕਿ ਮੇਰੀ ਮਹਿਕਮੇ ਚ ਇੰਨੀ ਚੱਲਦੀ ਹੈ ਕਿ ਜੇ ਮੈਂ ਨਾ ਚਾਹਾਂ ਤਾਂ ਗੱਡੀ ਖੜੀ ਰਹਿੰਦੀ ਆ ਤੇ ਜੇ ਮੈਂ ਚਾਹਾਂ ਤਾਂ ਗੱਡੀ ਚੱਲਦੀ ਆ ਲਓ ਜੀ ਦੂਏ ਦਿਨ ਪਿੰਡ ਵਾਲੇ ਉਹਦੀ ਤੜੀ ਵੇਖਣ ਲਈ ਪਹੁੰਚ ਗਏ ਉਧਰੋਂ ਗੱਡੀ ਆ ਗਈ ਤੇ ਇਧਰ ਪੱਟੂ ਕਾਟਾ ਨਾ ਬਦਲੇ ਗੱਡੀ ਦੀਆਂ ਘੜਾਵੀਆਂ ਚੀਕਾਂ 5 ਮਿੰਟ 10 ਮਿੰਟ 20 ਮਿੰਟ ਨਿਕਲੇ ਤੇ ਇਧਰ ਪਤੰਦਰ ਕਾਂਟੇ ਨੂੰ ਨਾ ਛੇੜੇ ਫਿਰ ਡਰਾਈਵਰ ਤੇ ਗਾਰਡ ਉਤਰੇ ਆ ਕੇ ਦੋ ਮਾਰੇ ਲਫੇੜੇ ਸਾਲਿਆ ਅੱਧਾ ਘੰਟਾ ਹੋ ਗਿਆ ਤੇਰੇ ਮੂੰਹ ਵੱਲ ਵੇਖਦੇ ਆ ਤੂੰ ਕਾਂਟਾ ਕਿਉਂ ਨੀ ਬਦਲਦਾ ਕਹਿੰਦਾ ਬਦਲ ਦਿੰਦੇ ਆ ਗਾਹਾਂ ਜਾ ਕੇ ਗੱਡੀ ਚੜ੍ਹਨਾ ਲਓ ਜੀ ਲਿਚ ਗਿੜਕੀਆਂ ਕਰਦੇ ਨੇ 10 ਮਿੰਟਾਂ ਬਾਅਦ ਕਾਂਟਾ ਬਦਲਿਆ ਤਾਂ ਜਾ ਕੇ ਗੱਡੀ ਚੱਲੀ ਬਾਅਦ ਚ ਪਿੰਡ ਵਾਲਿਆਂ ਨੂੰ ਕਹਿੰਦਾ ਫਿਰ ਵੇਖਿਆ ਮੇਰੀ ਕਿੰਨੀ ਚੱਲਦੀ ਆ
0: ਫਿਰ ਪਿੰਡ ਵਾਲੇ ਕੀ ਕਹਿੰਦੇ
1: ਉਹ ਕਹਿੰਦੇ ਚੱਲਦੀ ਤਾਂ ਤੇਰੀ ਬਹੁਤ ਆ ਪਰ ਮਹਿਕਮੇ ਚ ਤੇਰਾ ਇੱਜ਼ਤ ਮਾਣ ਗਿਆ ਨੀ
2: ਚਾਚਾ ਜੀ ਗੱਲ ਗੋਲ ਮੋਲ ਨਾ ਕਰੋ ਜੋ ਵੀ ਸੰਦੇਸ਼ ਦੇਣਾ ਚਾਹੁੰਦੇ ਹੋ ਗੱਲ ਸਾਫ ਸਾਫ ਕਰੋ
1: ਨਾ ਸਾਫ ਕਰਨ ਨੂੰ ਮੇਰੀ ਗੱਲ ਕਿਹੜਾ ਲਿਬੜੀ ਹੋਈ ਆ ਨਾਲੇ ਸਮਝਦਾਰਾਂ ਲਈ ਤਾਂ ਇਸ਼ਾਰੇ ਬਥੇਰੇ ਆ ਮੈਂ ਤਾਂ ਇੰਨਾ ਹੀ ਕਹੂੰਗਾ ਕਿ ਜਿਹੜੇ ਚੱਲਦੀ ਗੱਡੀ ਚੜੇ ਚਣਾ ਪਾਉਂਦੇ ਆ ਉਹਨਾਂ ਦਾ ਹੱਲ ਸਿਰਫ ਲਫੇੜੇ ਆ।

0: ਹੱਸਦੇ ਰਹੋ ਬਸਦੇ ਰਹੋ ਹਰਮਨ ਰੇਡੀਓ ਹਰਮਨ ਰੇਡੀਓ
1: ਹਾਂ ਤੈਂ ਕੁਛ ਦੇਖਿਆ
2: ਨਾ
1: ਲੈ ਉਹ ਮਦਨ ਬਾਣੀ ਨਾ ਕੱਚ ਚ ਬਹੀ ਦਿੱਤੀ ਹੋਈ ਤੇ ਚਾਚੀ ਅਤਰੋ ਦੇ ਆ ਕੇ ਅੰਦਰ ਵੜ ਗਿਆ ਅਤਰੋ ਤੇ ਬਾਹਰ ਡਾਲਿਆ ਅੱਗੋ
2: ਤੇ ਫੇਰ ਕੀ ਹੋ ਗਿਆ ਸੌ ਲੈਣਾ ਦੇਣਾ ਹੋਊ ਅਗਲੇ ਦਾ ਹਿਸਾਬ ਕਿਤਾਬ ਕਰਨ ਆਇਆ ਹੋਊਗਾ
1: ਅੱਛਾ
2: ਚੱਲ ਆਪਾਂ ਚੱਲ ਕੇ ਦੇਖ ਲੈਣੀ ਹੈ
1: ਚੱਲ ਫੇਰ

0: ਵੈਸੇ ਵਾਰੇ ਵਾਰੇ ਜਾਈਏ ਜੀ ਸਾਇੰਸ ਦੀਆਂ ਤਰੱਕੀਆਂ ਦੇ। ਆ ਫੋਰਨ ਚ ਜਿਹੜਾ ਮੈਂ ਸਿਸਟਮ ਵੇਖ ਕੇ ਆਇਆ ਨਾ, ਕਾਰਾਂ ਚ ਆਇਆ ਹੀ ਨਵਾਂ ਸਿਸਟਮ, ਨੈਵੀਗੇਸ਼ਨ ਸਿਸਟਮ।
1: ਨੈਵੀਗੇਸ਼ਨ ਸਿਸਟਮ ਇਹ ਕੀ ਹੁੰਦਾ?
0: ਬਸ ਤੁਸੀਂ ਕਾਰ ਚ ਬਹਿ ਕੇ ਉਹਦੇ ਚ ਲੱਗੇ ਕੰਪਿਊਟਰ ਚ ਐਡਰੈਸ ਪਾ ਦਿਓ ਵੀ ਤੁਸੀਂ ਅਮਰੀਕਾ ਕੈਨੇਡਾ ਦੀ ਕਿਹੜੀ ਸਟੇਟ ਦੇ, ਕਿਹੜੇ ਸ਼ਹਿਰ ਦੇ, ਕਿਹੜੇ ਮਹੱਲੇ ਦੀ, ਕਿਹੜੀ ਗਲੀ ਦੇ, ਕਿਹੜੇ ਘਰ ਜਾਣਾ। ਕੰਪਿਊਟਰ ਨੇ ਤੁਹਾਨੂੰ ਬੋਲ ਬੋਲ ਕੇ ਟਿਕਾਣੇ ਤੇ ਲੈ ਜਾਣਾ। ਮਤਲਬ ਜੇ ਕਿਤੇ ਗਲਤ ਵੀ ਮੁੜ ਗਏ ਤਾਂ ਕੰਪਿਊਟਰ ਨੇ ਤੁਹਾਨੂੰ ਇਹ ਵੀ ਦੱਸ ਦੇਣਾ ਵੀ ਤੁਸੀਂ ਗਲਤ ਮੁੜ ਗਏ ਹੋ ਤੇ ਫਲਾਣੀ ਥਾਂ ਤੋਂ ਗੱਡੀ ਮੋੜ ਕੇ ਲਿਆਓ। ਨਾਲ ਹੀ ਕੰਪਿਊਟਰ ਨੇ ਤੁਹਾਨੂੰ ਤਿਆਰ ਵੀ ਕਰੀ ਜਾਣਾ ਵੀ ਆਹ ਸਟਰੀਟ ਆਪਾਂ ਹੁਣ ਮੁੜਨੀ ਹੈ ਤੇ ਤਿਆਰ ਹੋ ਜਾਓ ਮੁੜਨ ਵਾਸਤੇ। ਮਤਲਬ ਕਿ ਤੁਸੀਂ ਸੱਤ ਬਗਾਨੇ ਸ਼ਹਿਰ ਵੀ ਜਾਣਾ ਹੋਵੇ ਨਾ, ਬਿਨਾਂ ਕਿਸੇ ਕੋਲੋਂ ਪੁੱਛਿਆ ਐਨ ਸਿੱਧਾ ਟਿਕਾਣੇ ਜਾ ਕੇ ਬ੍ਰੇਕ ਮਾਰੋਗੇ।
1: ਵਾਹ ਬਈ ਵਾਹ, ਕਮਾਲ ਆ! ਇਹ ਸਿਸਟਮ ਇੱਥੇ ਆਪਣੀਆਂ ਕਾਰਾਂ 'ਚ ਨਹੀਂ ਲੱਗ ਸਕਦਾ?
0: ਪੁੱਛੋ ਪਰਾਂ ਕਿਤੇ ਰੱਬ ਦਾ ਨਾਂ ਲੈ, ਕੋਈ ਇੱਥੇ ਵੈਸੇ ਕੋਈ ਸਿਸਟਮ ਹੈ ਨਹੀਂ ਤਾਂ ਕਾਰਾਂ ਦੇ ਕੰਪਿਊਟਰ 'ਚ ਕੀ ਪਾ ਦਈਏ? ਇੱਥੇ ਕਾਰਾਂ ਦਾ ਕੰਪਿਊਟਰ ਕੀ ਦੱਸੇਗਾ ਵੀ ਇੱਥੋਂ ਨਹਿਰੋ ਨਹਿਰ ਸਿੱਧੇ ਹੋ ਜਾਓ, ਉਹ ਟੁੱਟੇ ਜੇ ਟ੍ਰਾਂਸਫਾਰਮਰ ਦੇ ਉੱਪਰ ਦੀ ਹੋ ਜਾਓ, ਅੱਗੇ ਇੱਕ ਚਿੱਟੀ ਜੀ ਗਾਂ ਬੰਨੀ ਹੋਏਗੀ ਡੱਬ ਖੜੱਬੀ ਬੱਚੀ ਵਾਲੀ, ਉੱਥੋਂ ਖੱਬੇ ਮੁੜ ਜਿਓ, ਪਾਣ ਵਾਲੇ ਖੋਖੇ ਤੋਂ ਸੱਜੇ, ਛੱਪੜ ਦੇ ਨਾਲ ਨਾਲ ਕੱਚੇ ਕੱਚੇ ਹੋ ਜਿਓ, ਆ ਪਿੱਪਲ ਲੰਘ ਕੇ ਪ੍ਰਾਇਮਰੀ ਸਕੂਲ ਤੋਂ ਅੱਗੇ ਕੂੜੇ ਦੇ ਵੱਡੇ ਵੱਡੇ ਢੇਰ ਤੋਂ ਮੁੜ ਜਿਓ, ਸਾਹਮਣੇ ਘਰ ਹੈ। ਉਦਣ ਕਿਤੇ ਕਿਸੇ ਮੰਤਰੀ ਸਾਹਿਬ ਨੇ ਆਉਣਾ ਹੋਵੇ, ਕੂੜਾ ਚੁੱਕਿਆ ਗਿਆ ਹੋਵੇ ਤੇ ਕਾਰ ਵਿਚਾਰੀ ਬੌਂਦਲੀ ਫਿਰੇ ਵੀ ਹੁਣ ਕਿੱਧਰ ਨੂੰ ਜਾਵਾਂ।
2: ਹਰਮਨ ਰੇਡੀਓ 24 ਘੰਟੇ 7 ਦਿਨ।

0: ਕਚਹਿਰੀ ਸ਼ਾਦੀ ਜੁਦਾ ਗੜੇ ਤੇ ਕੁਆਇਓ ਝਗੜੇ ਛੱਡ ਕੇ ਦੋ ਮਿੰਟ ਹੱਸੋ
1: ਜੱਟਾਂ ਦੇ ਮੁੰਡੇ ਸਾਡੇ ਨਾਲ ਹੈਗੇ ਚੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
2: ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਏ
1: ਰੁਕਦੇ ਫੱਟਾ
3: ਹੁਣ ਚੁੱਪ ਕਰੋ ਮੇਰੀ ਵਾਰੀ ਆ ਮੇਰੀ ਵਾਰੀ ਆ ਮੇਰੀ ਵਾਰੀ ਆ
4: ਉਹ ਚੱਲ ਤੂੰ ਕੱਢ ਲੈ ਜਿਹੜਾ ਤੇਰਾ ਡਕਾਰ ਫਸਿਆ
3: ਲੋ ਬੁੱਝੋ ਕੌਣ ਚੋਲੇ ਵਿੱਚ ਰਹਿੰਦਾ ਕੱਸਿਆ ਵਿੱਚ ਕਬੂਤਰ ਬਾਜੀ ਫਸਿਆ ਜਾ ਭੱਜੋ ਮੈਂ ਨੀ ਸੁਣਾਉਂਦਾ
5: ਅੱਛਾ ਬਿਸ਼ਰਮਾ ਅੱਛਾ ਤਾਂ ਲੈ ਤੂੰ ਵੀ ਆਪਣੀ ਬੁਝਾਰਤ ਪੂਰੀ
3: ਸੋਹਣੀ ਪੱਗ ਤੇ ਸੋਹਣਾ ਗੋਟਾ ਪੰਗੇ ਲੈਂਦਾ ਭਾਈ ਵੀ ਛੋਟਾ ਇਹ ਕੋਈ ਸਲੀਕਾ ਮੈਂ ਚੱਲਿਆ ਨਾਲੇ ਇਹ ਕੋਈ ਟੁੱਟੀਆਂ ਜੇ ਬੁਝਾਰਤਾਂ ਨੇ ਜੋ ਤੁਸੀਂ ਪਾ ਰਹੇ ਹੋ ਬੁਝਾਰਤਾਂ ਤਾਂ ਪੈ ਰਹੇ ਨੇ ਬੋਰਡ ਥੱਲੇ ਜੇ ਪਿਓ ਦੇ ਪੁੱਤ ਉੱਥੇ ਆ ਕੇ ਬੁੱਝ ਕੇ ਦਿਖਾਓ
4: ਉਹ ਬਾਲੇ
6: ਮੇਰੇ ਨਾਲ ਕੁੱਤੇ ਖਾਣੀ ਕਰੋ ਮੈਂ ਆਪ ਚੱਲਿਆ ਓਕੇ ਮਾਸੀ ਜਾ ਜਾ ਚਾਚੇ ਜਾ ਜਾ
4: ਚੰਦਕੁਰੇ ਆਪਣਾ ਬਾਲਾ ਤਾਂ ਵੇਖ
5: ਚਤਰਿਆ ਕੀ ਵੇਖਾ ਹੁਣ ਬਾਲਾ ਨੇ ਪਿੱਛੇ ਵੇਖਦਾ ਬੋਰਡ ਥੱਲੇ ਲੱਗੀਆਂ ਤੀਆਂ ਉੱਥੇ ਅੱਖਾਂ ਸੇਕਦਾ ਬੋਰਡ ਥੱਲੇ ਲੱਗੀਆਂ ਤੀਆਂ ਉੱਥੇ ਅੱਖਾਂ ਸੇਕਦਾ
7: ਟੌਪ ਦੇ ਗੀਤ ਅਤੇ ਹਾਸਿਆਂ ਦੀ ਫੁਹਾਰ ਹਰਮਨ ਰੇਡੀਓ

0: मामिन हाल चाल सुना न्याणे निके सब ठीक ठाक ने
1: करे सारा सुख शांति है शांति है न्याणे निके बढ़िया बड़ी जांदे आ पर मुंडे अजकल न्याणे चंट बहुत आ
0: की गल होगी
1: ओ जेड़ा बड़े तो छोटा उम्र तो अजे ओदी कुछ भी नहीं है मेनू कहंदा बाबा मेनू कोई ना कोई बिजनेस तोर के दे
0: अच्छा
1: मैं क्या पुत तेरी हजे उम्र बहुत छोटी आ बंदा हौली हौली तरक्की करदा बंदा हौली हौली थल्यो तहां नूं जांदा
0: आहो
1: पता मेनू की जवाब देता
0: की
1: कहंदा ओ बाबा जी कहंदा जिवें तुसी बूट पॉलिश करदे करदे ना हुण सिर दी मालिश ते आ गए कांतिए न्याणे ता हुण इन्ने बोलदे आ पुठा ही जवाब दिंदे
0: जे होया की
1: मेरे बड़े न्याणे नूं मैं परसों कहा मैं कहा गल सुण मेनू तेरी मम्मी तो पता लग गया भी तू स्कूल नहीं जांदा हुण
0: अच्छा
1: मेनू पता शांतिए की कहंदा
0: की
1: कहंदा बाबा जी हुण मम्मी दी गल मन्ना के तुहाडी गल मन्ना मैं कहा की गल होगी कहंदा तुसी तां बाबा जी कहा सी भी इक जगह बार बार जाण नाल बंदे दी इज्जत घटदी आ मैं कहा बुत मेनू तेरे रादे नेक नहीं लगते पहला तू मेनू ए दस तू जिंदगी च बनना की चाहना
0: ना तेरा मुंडा की कहंदा
1: कहंदा बाबा जी मैं ना जिंदगी च पायलट बनना
0: अच्छा
1: मैं जानती है बड़ा खुश है मैं कहा चल मुंडा जिंदगी च कुछ ना कुछ बनू ता सही
0: आहो
1: मैं कहा बुत ते पायलट का तो बनना
0: हुण की कहंदा
1: कहंदा बाबा जी तुसी तां तीजे एक दिन कह दिंदे हो भी तू धरती ते बो जा मैं कहा बुत विचार ता तेरे हैगे अगां बधू मैं कहा आज तेरा टेस्ट ही लेके देख लिए भी तेरी जनन नॉलेज किन्नी का
0: पजनिया टेस्ट नु की पुछया
1: मैं उन्हें शांति पे दो सवाल पूछे
0: हाँ।
1: मैं कहा बुत आए दस भाई ओ केड़े दो शहर सी जिन्ना से अमरीका ने एटम बम सिटे
0: ना तेरे मुंडे ने की जवाब दिता
1: कहंदा बाबा जी ओ ना हीरो हांडा ते कावासाकी सी ओ मैं कहा भूत नहीं दिया केड़े प्यो दा हीरो हांडा ते कावासाकी आ गया ओ हीरो सीमा ते नागासाकी सी तांती मैं सोचा भी न्याणा दी जेड़े काम च रुचि होवे न्याणा नु उसे काम च पाउणा चाहिदा
0: पजनिया ते ठीक ही सोचिया
1: मैं कहा बुत तुरिया मैं कहा ऐ कर तू एक सवाल मैं तेनू होर पुछदा इहदा जवाब कहंदा दसो बाबा जी की सवाल आ मैं कहा बुत पहले जमाना दे विच बंदे दी उमर हुंदी सी 100 साल किसे दी 110 साल किसे दी 120 साल ए अज कल मैं कहा बंदे 60-65 साल दी उमर च पूरे हो जांदे ऐ की गल कहंदा बाबा जी उदो ना डॉक्टर नहीं सी आंटी मेरे न्याणे तो बिगड़ बहुत गए
0: वे होया की
1: रात दी गल सुन ला पूरे 12 बजे तक मैं रात नो दी डी कर रहे
0: अच्छा
1: ते रात दे 12 बजे आके दरवाजा खड़का
0: हाय हाय
1: मैं कहा इस वे कित्थों आया होए कहंदा बाबा जी मैं ना फिल्म देख के आया मां दी ममता
0: अच्छा
1: मैं चक ली डांग मैं कहा पुत हुण प्यो दा गुस्सा भी देख
0: ਭਜਨਿਆ ਜਵਾਕ ਇੰਨਾ ਖਰਚਾ ਕਰਦੇ ਨੇ ਪੈਸੇ ਆਉਂਦੇ ਕਿੱਥੋਂ ਨੇ
1: ਇਹਨੂੰ ਪੈਸੇ ਆਉਣ ਦੀ ਗੱਲ ਦੱਸ ਦਿੰਦਾ ਵੀ ਇਹਨਾਂ ਨੇ ਖਰਚੇ ਬੜੇ ਵਧਾਇਆ ਮੈਂ ਫਿਰ ਸੋਚਿਆ ਵੀ ਇਹ ਫਿਲਮਾਂ ਦੇਖਦਾ ਇਹ ਕਿੱਥੋਂ ਲੈ ਕੇ ਜਾਂਦਾ ਪੈਸੇ
0: ਉਹੀ ਤਾਂ ਗੱਲ ਆ
1: ਮੈਂ ਇੱਕ ਦਿਨ ਬਿੜਕ ਰੱਖੀ ਸ਼ਾਂਤੀ ਇਹ ਮੇਰੇ ਬਟੂਏ ਦੇ ਵਿੱਚੋਂ ਪੈਸੇ ਕੱਢੀ ਜਾ
0: ਨਹੀਂ ਮੈਂ ਮਰ ਜਾ
1: ਮੈਂ ਜਾ ਕੇ ਗੁੱਟ ਫੜ ਲੈ
0: ਅੱਛਾ
1: ਮੈਂ ਕਿਹਾ ਪੁੱਤ ਸਾਰੇ ਦੇ ਸਾਰੇ ਪੈਸੇ ਰੱਖ ਦੇ ਇੱਥੇ
0: ਆਹੋ
1: ਕਹਿੰਦਾ ਬਾਬਾ ਸਾਰੇ ਕਿਵੇਂ ਰੱਖਦੇ ਆ ਕਹਿੰਦਾ ਅੱਧੇ ਵਿੱਚੋਂ ਮੰਮੀ ਦੇ ਵੀ ਆ ਸ਼ਾਂਤੀ ਹੁਣ ਤਾਂ ਫਿਰ ਮੈਂ ਨਿਆਣਾ ਤੋਂ ਤੰਗ ਆ ਗਿਆ ਵੱਡੇ ਤੋਂ ਤਾਂ ਮੈਂ ਇੰਨਾ ਤੰਗ ਮੈਂ ਕਿਹਾ ਗੱਲ ਸੁਣਨ ਨੇ ਜ਼ਿੰਦਗੀ ਚ ਬਣਨਾ ਤਾਂ ਕੁਛ ਨਹੀਂ ਮੈਂ ਕਿਹਾ ਐਂ ਕਰੋ ਕੱਲ ਤੋਂ ਬਾਅਦ ਮੈਂ ਕਿਹਾ ਡੰਗਰਾਂ ਦੇ ਮਗਰ ਲੱਗ ਜਾ ਤੇ ਡੰਗਰਾਂ ਨੂੰ 4 ਕਿੱਲੇ ਕਰ
0: ਚੰਗਾ ਕੀਤਾ ਭਜਨਿਆ
1: ਮੈਂ ਕਿਹਾ ਚੱਲ ਦੁੱਧ ਬਾਅਦ 2-4 ਕਿੱਲੋ ਪਾ ਲਿਆ ਕਰਾਂਗੇ ਸ਼ਾਂਤੀ ਇਹ ਮਹਿੰਗਾਈ ਇੰਨੀ ਹੈ ਵੀ ਚੱਲ ਮਾੜਾ ਮੋਟਾ ਘਰ ਦਾ ਖਰਚਾ ਚੱਲ ਪੂ
0: ਆਹੋ
1: ਸ਼ਾਂਤੀ ਇਹ ਪਰਸੋਂ ਮੈਂ ਦੇਖਿਆ ਏਡਾ ਭੂਤਨੀ ਦਾ ਕੱਟੇ ਦੇ ਨਾ ਮੋਮੀ ਕਾਗਜ਼ ਦੀਆਂ ਹਰੀਆਂ ਐਨਕਾਂ ਲਾਈ ਬਰੇ
0: ਹਰੀਆਂ ਐਨਕਾਂ
1: ਮੈਂ ਕਿਹਾ ਕੀ ਕੀਤਾ
0: ਕੀ ਕਹਿੰਦਾ
1: ਕਹਿੰਦਾ ਬਾਬਾ ਜੀ ਪਹਿਲਾਂ ਨਾ ਇਹ ਕਹਿੰਦਾ ਤੂੜੀ ਨੂੰ ਨਾ ਸੁੱਕੀ ਸਮਝ ਕੇ ਮੂੰਹ ਨਹੀਂ ਸੀ ਲਾਉਂਦਾ ਕਹਿੰਦਾ ਜਿੱਦਣ ਦੀਆਂ ਹਰੀਆਂ ਐਨਕਾਂ ਲਾਈਆਂ ਕਹਿੰਦਾ ਹੁਣ ਦੇ ਲਾ ਸੁੱਕੇ ਘਾਹ ਨੂੰ ਵੀ ਨਾ ਹਰਾ ਸਮਝ ਕੇ ਕੁੱਖਾਂ ਕੱਢੀ ਜਾ ਸ਼ਾਂਤੀ ਹੁਣ ਮੈਂ ਨਿਆਣੇ ਤੋਂ ਇੰਨਾ ਤੰਗ ਹੋ ਗਿਆ ਨਾ ਮੈਨੂੰ ਪਤਾ ਲੱਗ ਗਿਆ ਵੀ ਇਹ ਡੰਗਰ ਵੀ ਨਹੀਂ ਸੰਭਾਲ ਸਕਦਾ
0: ਵੇ ਭਜਨਿਆ ਹੁਣ ਕੀ ਲੋੜਾ ਆ ਗਿਆ
1: ਕੱਲ ਮੈਂ ਖੇਤੋਂ ਤੁਰਿਆ ਆਉਂਦਾ ਸੀ
0: ਅੱਛਾ
1: ਤੇ ਉੱਥੇ ਸਰਕਾਰੀ ਹਸਪਤਾਲ ਦੇ ਮੂਹਰੇ ਮੱਝ ਨੂੰ ਲਈ ਖੜਾ
0: ਭਜਨਿਆ ਡੰਗਰਾਂ ਦੇ ਹਸਪਤਾਲ ਲੈ ਕੇ ਖੜਾ ਹੋ
1: ਉਹ ਕਾਹਨੂੰ ਬੰਦਿਆਂ ਦੇ ਹਸਪਤਾਲ ਦੀ ਗੱਲ ਕਰਦਾ
0: ਬੰਦਿਆਂ ਦੇ ਹਸਪਤਾਲ
1: ਮੈਂ ਕਿਹਾ ਇੱਥੇ ਕੀ ਕਰਦਾ ਕਹਿੰਦਾ ਬਾਪਾ ਜੀ ਤੁਹਾਨੂੰ ਪਤਾ ਰਹੇਗਾ ਵੀ ਮੱਝ ਸੂਣ ਵਾਲੀ ਆ ਮੈਂ ਕਿਹਾ ਫਿਰ ਇਹਨੂੰ ਇੱਥੇ ਲਈ ਖੜਾ ਕੀ ਕਰਦਾ ਕਹਿੰਦਾ ਬਾਬਾ ਜੀ ਥਾਂ ਥਾਂ ਤੇ ਦਾ ਬੋਰਡ ਲੱਗੇ ਹੋਏ ਆ ਬਈ ਗਰਭ ਠਹਿਰਨ ਪਿੱਛੋਂ ਨਰਸ ਭੈਣ ਜੀ ਕੋਲੇ ਨਾਂ ਦਰਜ ਕਰਾਓ
0: ਇਹੋ ਜਿਹੇ ਜਵਾਕ ਨਾਲ ਤਾਂ ਚੰਗਾ ਵੀ ਤੂੰ ਉਹਨੂੰ ਬੇਦਖਲ ਹੀ ਕਰ ਦੇ।
1: ਬੇਦਖਲ ਵਾਲਾ ਵੀ ਮੈਂ ਨੁਸਖਾ ਉਹਦੇ ਤੇ ਵਰਤ ਕੇ ਦੇਖਿਆ ਸੀ, ਜਾਂਤੀ ਇਹ ਵੀ ਨੀ ਚੱਲਿਆ।
0: ਉਹ ਕਿਵੇਂ?
1: ਜਦੋਂ ਮੈਂ ਉਹਨੂੰ ਕਹਿੰਦਾ ਨਾ, ਮੈਂ ਕਿਹਾ ਗੱਲ ਸੁਣੋ, ਮੈਂ ਤੈਨੂੰ ਬੇਦਖਲ ਕਰ ਦੂ।
0: ਆਹੋ,
1: ਉਲਟਾ ਮੈਨੂੰ ਕਹਿੰਦਾ ਬਾਬਾ ਤੈ ਮੈਨੂੰ ਕੀ ਬੇਦਖਲ ਕਰਨਾ, ਮੈਂ ਤੈਨੂੰ ਬੇਦਖਲ ਕਰ ਦੂ, ਤੇਰੇ ਪਿਓ ਵਾਲੇ ਲੱਛਣ ਹੀ ਹੈ ਨੀ। ਮੈਨੂੰ ਕਹਿੰਦਾ ਤੂੰ ਮੇਰਾ ਪਿਓ ਹੀ ਨੀ ਲੱਗਦਾ।
2: ਇਸ ਘੰਟੇ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਗੀਤ ਅਤੇ ਪੰਜਾਬੀ ਕਾਮੇਡੀ।
3: ਵਾਰਨਿੰਗ, ਇਸ ਗੀਤ ਵਿੱਚ ਅਸਭਿਅਕ ਵਿਸ਼ੇ ਵਸਤੂ ਦੀ ਵਰਤੋਂ ਕੀਤੀ ਗਈ ਹੈ। ਜੇ ਇਤਰਾਜ਼ ਹੈ ਤਾਂ ਸਰੋਤੇ ਥੋੜੇ ਸਮੇਂ ਲਈ ਆਵਾਜ਼ ਕੱਟ ਕਰ ਸਕਦੇ ਹਨ।

0: ਮੈਨੂੰ ਪਾਉਣ ਵਾਲਾ,
1: ਢਿੱਡੀ ਪੀੜਾ ਪਾਉਣ ਵਾਲਾ,
0: ਖਰੀਆਂ ਖਰੀਆਂ ਸੁਣਾਉਣ ਵਾਲਾ,
1: ਭਗਵੰਤ ਮਾਨ ਜਨਤਾ ਦੀ ਕਚਹਿਰੀ ਚ ਹਾਜ਼ਰ ਹੋ।
2: ਮੇਰੇ ਪਿਆਰੇ ਇਮਾਨਦਾਰੋ, ਰਿਸ਼ਵਤ ਖੋਰੋ, ਵੈਸ਼ਨੋ ਤੇ ਸ਼ਰਾਬੀਓ, ਦੇਸ਼ਾਂ ਵਿਦੇਸ਼ਾਂ ਚ ਵਸਦੇ ਸਾਰੇ ਪੰਜਾਬੀਓ, ਮੇਰੇ ਵੀਰੋ, ਭੈਣੋ, ਬੱਚਿਓ, ਬਜ਼ੁਰਗੋ ਤੇ ਭਾਬੀਓ, ਡਰਾਈਵਰੋ, ਕੰਡਕਟਰੋ, ਅੱਧੀ ਤੇ ਪੂਰੀ ਸਵਾਰੀਓ, ਵੱਖ ਵੱਖ ਮਹਿਕਮਿਆਂ ਦੇ ਮੁਲਾਜ਼ਮੋ, ਪ੍ਰਾਈਵੇਟ ਜਾਂ ਸਰਕਾਰੀਓ, ਹੋਮਗਾਰਡ, ਸੀਆਰਪੀ ਤੇ ਹੋਰ ਪੁਲਿਸ ਦੇ ਕਰਮਚਾਰੀਓ, ਬਿਜਲੀ, ਫੂਡ ਸਪਲਾਈ, ਕਾਨੂੰਗੋ ਤੇ ਪਟਵਾਰੀਓ, ਪੂਰੇ ਪੰਜਾਬ ਦੀਓ ਨੂਹੋ ਤੇ ਸੱਸੋ, ਝਗੜੇ ਛੱਡ ਕੇ ਦੋ ਮਿੰਟ ਹੱਸੋ, ਪਿਆਰੇ ਪੇਂਡੂ ਸ਼ਹਿਰੀ, ਸ਼ਾਦੀਸ਼ੁਦਾ ਛੜੇ ਤੇ ਕੁਆਰਿਓ, ਛੋਟੇ ਵੱਡੇ ਦੁਕਾਨਦਾਰੋ ਤੇ ਕਲਾਕਾਰੋ ਸਾਰਿਓ, ਜਨਤਾ ਦੀ ਕਚਹਿਰੀ ਚ ਇੱਕ ਵਾਰ ਫੇਰ ਹਾਜ਼ਰ ਹੈ ਤੁਹਾਡਾ ਗੁਨਾਹਗਾਰ ਭਗਵੰਤ ਮਾਨ।
0: ਕਾਰਵਾਈ ਸ਼ੁਰੂ ਕੀਤੀ ਜਾਵੇ।
3: ਜ਼ੋਰ ਲਗਾ ਕੇ
4: ਹਰੀ ਸ਼ਾ,
3: ਮੂਡ ਬਣਾ ਕੇ
4: ਹਰੀ ਸ਼ਾ,
3: ਖਿੱਚ ਜਵਾਨਾ
4: ਹਰੀ ਸ਼ਾ।
2: ਇੱਕ ਮਿੰਟ ਜੁਗਨੂ ਜੀ, ਆ 20-25 ਆਦਮੀ ਨਾਲ ਲੈ ਕੇ ਤੁਸੀਂ ਕੀ ਰੌਲਾ ਪਾਈ ਜਾ ਰਹੇ ਹੋ?
5: ਅਸੀਂ ਆਪਣੇ ਮੁਲਕ ਨੂੰ ਧੱਕਾ ਲਾ ਰਹੇ ਹਾਂ।
2: ਕਿਉਂ? ਕੀ ਗੱਲ?
5: ਕਿਉਂਕਿ ਰਿਸ਼ਵਤ ਖੋਰੀ ਨੇ ਪੂਰੀ ਦੁਨੀਆ 'ਚ ਮੁਲਕ ਨੂੰ ਬਦਨਾਮ ਕਰਤਾ, ਮਤਲਬੀ ਲੀਡਰਾਂ ਨੇ ਮੁਲਕ ਦਾ ਇੰਜਣ ਜਾਮ ਕਰਤਾ, ਬੈਟਰੀ ਚੋਰੀ ਹੋ ਗਈ, ਤੇਲ ਵਾਲੀ ਟੈਂਕੀ 'ਚ ਮੋਰੀ ਹੋ ਗਈ, ਮੋਬਾਇਲ ਦੀ ਘਾਟ ਹੈ, ਇਸੇ ਕਰਕੇ ਹਿੰਦੁਸਤਾਨ ਅੱਜ ਕੱਲ੍ਹ ਧੱਕਾ ਸਟਾਰਟ ਹੈ।
2: ਥੋੜਾ ਚਿਰ ਪਹਿਲਾਂ ਤਾਂ ਆਪਣੇ ਮੁਲਕ ਦਾ ਇੰਜਣ ਠੀਕ ਸੀ, ਹੁਣ ਕੀ ਹੋ ਗਿਆ?
5: ਉਹ ਇੰਜਣ ਵੀ ਕੀ ਕਰੇ, ਟਾਇਰ ਘਸੇ ਪਏ ਨੇ, ਸੜਕਾਂ ਮਾੜੀਆਂ ਨੇ, ਅੱਜ ਕੱਲ ਇਸ ਗੱਡੀ 'ਚ 90 ਕਰੋੜ ਸਵਾਰੀਆਂ ਨੇ, ਸਵਾਰੀਆਂ ਸੀਟਾਂ ਪਿੱਛੇ ਲੜਦੀਆਂ ਨੇ, 2 ਉਤਰਦੀਆਂ ਨੇ, 20 ਚੜ੍ਹਦੀਆਂ ਨੇ, ਬਹੁਤ ਲੰਮੀ ਵਾਟ ਹੈ, ਇਸੇ ਕਰਕੇ ਆਪਣਾ ਮੁਲਕ ਆਟ ਹੈ।
2: ਕਮਾਲ ਹੈ ਯਾਰ, ਬਾਹਰਲੇ ਮੁਲਕ ਇੰਨੇ ਇੰਨੇ ਪੁਰਾਣੇ ਮਾਡਲ ਹੈ, ਫਿਰ ਵੀ ਅਜੇ ਤੱਕ ਇੰਨੇ ਵਧੀਆ ਚੱਲਦੇ ਆ, ਆਪਣਾ ਮੁਲਕ ਤਾਂ ਅਜੇ 47 ਮਾਡਲ ਹੀ ਹੈ, ਫਿਰ ਇੰਨੀ ਜਲਦੀ ਇਹਦਾ ਇੰਜਣ ਖਰਾਬ ਕਿਵੇਂ ਹੋ ਗਿਆ?
5: ਉਹ ਬਸ ਗਰੀਬੀ ਦੇ ਵੈਰਿੰਗ ਨੇ, ਅਨਪੜਤਾ ਦੀ ਗਰੀਸ ਹੈ, ਬੇਈਮਾਨੀ ਦੇ ਹੰਪ ਨੇ ਕਰਦਾ ਅਮਰੀਕਾ ਦੀ ਰੀਸ ਹੈ, ਤਰੱਕੀ ਵਾਲਾ ਗੇਅਰ ਫਸਿਆ ਪਿਆ ਤਾਂ ਹੀ ਦਲ ਦਲ ਚ ਧਸਿਆ ਪਿਆ, ਉੱਤੋਂ ਫੋਕੀ ਠਾਠ ਹੈ, ਇਸੇ ਕਰਕੇ ਅੱਜ ਕੱਲ ਆਪਣਾ ਇੰਡੀਆ ਧੱਕਾ ਸਟਾਰਟ ਹੈ।
3: ਜ਼ੋਰ ਲਗਾ ਕੇ ਹਰੀ ਸ਼ਾ, ਮੂਡ ਬਣਾ ਕੇ
4: ਹਰੀ ਸ਼ਾ,
3: ਖਿੱਚ ਜਵਾਨਾ
4: ਹਰੀ ਸ਼ਾ।
2: ਅੱਛਾ ਗੱਲ ਸੁਣ
5: ਯਾਰ, ਧੱਕਾ ਲਾ ਲੈਣ ਦੇ ਯਾਰ,
2: ਗੱਲ ਤਾਂ ਸੁਣ,
5: ਜਲਦੀ ਸੁਣਾ
2: ਇਹ ਦੱਸ ਵੀ ਆਪਣੇ ਮੁਲਕ 'ਚ ਹੋਰ ਕੀ ਕੀ ਘਾਟਾਂ ਨੇ?
5: ਘਾਟਾਂ ਬਸ ਜਿਹੜੇ ਆਉਂਦੇ ਨੇ ਉਹੀ ਸੈਲਫਾਂ ਮਾਰ ਕੇ ਤੁਰ ਜਾਂਦੇ ਨੇ, ਤਾਂ ਹੀ ਹਰੇਕ ਸਾਲ ਪਾਰਲੀਮੈਂਟ ਦੀ ਗਰਾਰੀ ਦੇ ਦੰਦੇ ਭੁਰ ਜਾਂਦੇ ਨੇ। ਬਾਹਰਲੇ ਮੁਲਕਾਂ ਦਾ ਕਰਜਾਈ ਹੈ, ਕਲੱਚ ਪਲੇਟ ਘਸੀ ਪਈ ਹੈ, ਡੈਨ ਵੋ ਸ਼ਾਟ ਹੈ, ਇਸੇ ਕਰਕੇ ਆਪਣਾ ਮੁਲਕ ਧੱਕਾ ਸਟਾਰਟ ਹੈ, ਤੂੰ ਵੀ ਨਾਲ ਧੱਕਾ ਲਾ।
3: ਜ਼ੋਰ ਲਗਾ ਕੇ ਖਿੱਚ ਜਵਾਨਾ
4: ਹਰੀ ਸ਼ਾ,
3: ਜ਼ੋਰ ਲਗਾ ਕੇ
4: ਹਰੀ ਸ਼ਾ,
3: ਮੂਡ ਬਣਾ ਕੇ
4: ਹਰੀ ਸ਼ਾ।
6: ਕਾਮੇਡੀ ਆਵਰ ਹਰਮਨ ਰੇਡੀਓ।

0: ਹਾਂ ਵੀ ਕੀ ਗੱਲ ਆ?
1: ਆ ਜਨਾਬ ਕੈਬਨ ਚ ਮਰੀਜ਼ ਬੈਠਾ।
0: ਮਰੀਜ਼ ਬੈਠਾ ਤਾਂ ਅਸੀਂ ਉਹਨੂੰ ਦਵਾਈ ਦੇਣੀ ਆ।
1: ਉਹ ਜਨਾਬ ਦਵਾਈ ਲੈਣ ਨੀ ਆਇਆ, ਉਹ ਅਨਪੜ੍ਹ ਡਾਕਟਰਾਂ ਤੋਂ ਦੁਖੀ ਹੋ ਕੇ ਰਿਪੋਰਟ ਲਿਖਾਉਣ ਆਇਆ।
0: ਗੱਲ ਏਦਾਂ ਆਈ ਆ ਕਿ ਮੇਲੇ ਚ ਬਹੁਤ ਜ਼ਿਆਦਾ ਬਿਜੀ, ਅੱਜ ਅਸੀਂ ਕਿਸੇ ਦੀ ਰਿਪੋਰਟ ਨੀ ਲਿਖਣੀ, ਪਰ ਉਹਨੂੰ ਇੰਨੀ ਗੱਲ ਕਹਿ ਦੇ ਉਹ ਰਿਪੋਰਟ ਅਸੀਂ ਲਿਖਣੀ ਨਹੀਂ। ਜੇ ਉਹ ਰਿਪੋਰਟ ਸੁਣਾਉਣੀ ਚਾਹੁੰਦਾ ਤਾਂ ਸਟੇਜ ਤੇ ਆ ਕੇ ਗਾ ਕੇ ਸੁਣਾ ਸਕਦਾ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।

0: ਹਰਮਨ ਰੇਡੀਓ ਤੁਹਾਡੇ ਨਾਲ 24 ਘੰਟੇ ਸੱਤੇ।
1: ਇੰਜੀਨੀਅਰ, ਡਾਕਟਰ ਜਾਂ ਵਕੀਲ ਬਣਨ ਦੀ ਇੱਕ ਉਮਰ ਹੁੰਦੀ ਹੈ, ਪਰ ਚੰਗਾ ਇਨਸਾਨ ਹਰੇਕ ਉਮਰ ਵਿੱਚ ਬਣਿਆ ਜਾ ਸਕਦਾ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।

0: Harman Radio, 24/7.
1: நச்சு நச்சு ஹாய் தொட்டு கேட்கும் குருவும்.

ਦੱਸਿਆ ਯਾਰ ਮੰਨਦਾ ਨਹੀਂ ਜੋ ਕੀ ਮੈਨੂੰ ਜੋਗ ਸਿਖਾ ਦੇ ਦਿਲ ਦਾ ਕਲਮਾ ਰੱਬ ਸਮਝਾ ਦੇ ਰਹਿ ਜਾਵਾਂ ਮੈਂ ਇਸ ਜੋਗੀ ਦੀ ਐਵੇਂ ਦਾ ਜੋਗੀ ਸਬਕ ਪੜਾ ਦੇ ਹੋਸ਼ ਨਾ ਆਵੇ ਹੋਸ਼ ਮੇਰੇ ਨੂੰ।

ਵਿੱਚ ਘੁੰਗਰੂ ਉਸ ਦੀ ਮਾਲਾ ਗਲ ਵਿੱਚ ਪਾ ਦੇ ਆਪ ਤੋਂ ਵਿਛੜੇ ਮੁੱਦਤਾਂ ਹੋਈਆਂ ਮੈਨੂੰ ਮੇਰੇ ਨਾਲ ਮਿਲਾ ਦੇ ਜੋ ਕਿ ਮੈਨੂੰ ਜੋਗ ਸਿਖਾ ਦੇ ਦਿਲ ਦਾ ਕਲਮਾ ਰੱਬ ਸਮਝਾ ਦੇ ਇਸ਼ਕ ਨਚਾਵੇ ਨੱਚੀ ਜਾਵਾਂ ਪੈਰੀ ਝਾਂਜਰਾਂ ਪਾਵੇ ਮਾਹੀ ਦੀਦ ਤੇਰੇ ਤਰਸਾਵੇ ਮਾਹੀ ਆਪਣਾ ਮੁੱਖ ਵਿਖਾਵੇ ਮਾਹੀ ਗਲ ਵਿੱਚ ਬਾਹਾਂ ਪਾਵੇ ਮਾਹੀ ਮੈਨੂੰ ਸੀਨੇ ਲਾਵੇ ਮਾਹੀ ਤਾਰਾ ਬਣ ਕੇ ਆਵੇ ਮਾਹੀ ਯਾਦਾਂ ਨੂੰ ਚਮਕਾਵੇ ਮਾਹੀ ਹਿਜਰ ਦੀ ਅੱਗ ਸਾੜੇ ਮੈਨੂੰ।

0: ਹਰਮਨ ਰੇਡੀਓ 24 ਘੰਟੇ 7 ਦਿਨ।
1: ਪਹਿਲਾਂ ਜਿੰਦੜੀ ਰੋਲਦੀ ਦੇਖ, ਫਿਰ ਹਕੀਕਤ ਖੋਲਦੀ ਦੇਖ। ਧੁੱਪ ਨੂੰ ਕੁਝ ਵੀ ਹੋਇਆ ਨਾ, ਜਾ ਕੇ ਰੰਗਤ ਫੁੱਲਦੀ ਦੇਖ। ਕਲਾ ਕੀ ਹੈ? ਮਨੁੱਖੀ ਸੱਭਿਆਚਾਰ ਦਾ ਉਹ ਭਾਗ ਕਲਾ ਹੈ ਜਿਸ ਨੂੰ ਕਰੜੀ ਤੇ ਜੀ ਤੋੜ ਸਾਧਨਾ ਦੀ ਲੋੜ ਹੋਵੇ। ਉਹ ਕਲਾ ਭਾਵੇਂ ਸੰਗੀਤ ਨਾਲ ਜੁੜੀ ਹੋਵੇ, ਚਾਹੇ ਚਿੱਤਰਕਾਰੀ ਨਾਲ ਜਾਂ ਸਾਹਿਤ ਪਰਚਾਵੇ ਨਾਲ।

ਰੱਬ ਬਾਰੇ ਇਟਲੀ ਦੀ ਇੱਕ ਕਹਾਵਤ ਅਨੁਸਾਰ ਤੁਹਾਡੀ ਰੂਹ ਰੱਬ ਕੋਲ, ਤੁਹਾਡਾ ਸਰੀਰ ਮਿੱਟੀ ਕੋਲ ਅਤੇ ਤੁਹਾਡੀ ਜ਼ਮੀਨ ਰਿਸ਼ਤੇਦਾਰ ਕੋਲ ਚਲੀ ਜਾਂਦੀ ਹੈ। ਇਹ ਹੀ ਮਨੁੱਖ ਦੀ ਹੋਣੀ ਹੈ।

0: ਬਲਾਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7
2: ਉਫਕ ਦੇ ਰੰਗ ਅਨਸ਼ੋਤ ਰੇਲ ਕਲੀਆਂ ਦੀ ਹਯਾਤ ਦੇ ਮੇਰੇ ਹਰ ਖਿਆਲ ਨੂੰ ਤੂੰ ਧੁੱਪ ਜਿਹਾ ਇੱਕ ਫਲਸਫਾ ਦੇ ਮੈਂ ਤਿੜਕੇ ਰਿਸ਼ਤਿਆਂ ਦੇ ਰੂਹ ਤੋਂ ਲੰਗਾਰ ਲਾ ਸਕਦਾ ਮੇਰੇ ਸੁਖਮ ਜਿਹੇ ਅਹਿਸਾਸ ਨੂੰ ਵਕਤ ਦੀ ਸ਼ੁਦਾ ਦੇ ਨਿਆਮਤ ਦੇਣ ਨੂੰ ਆਈਏ ਤਾਂ ਇੰਨੀ ਇਲਤਜਾ ਮੇਰੀ ਤੂੰ ਜੀਵਨ ਨੂੰ ਸਲੀਕਾ ਸੁਹਜ ਤੇ ਸੰਵੇਦਨਾ ਦੇ ਦੇ ਇਹ ਜੀਵਨ ਜੀਣ ਦੀ ਮੈਨੂੰ ਸੁਚੱਜੀ ਜਾਂਚ ਦਿੰਦਾ ਹੈ ਮੇਰੀ ਤੂੰ ਜ਼ਿੰਦਗੀ ਨੂੰ ਫਿਰ ਤੋਂ ਕੋਈ ਹਾਦਸਾ ਦੇ ਦੇ ਦਿਲ ਦੇ ਸ਼ੀਸ਼ਿਆਂ ਤੋਂ ਦੁਸ਼ਮਣੀ ਦੀ ਗਰਦ ਲਾ ਦੇਵਾਂ ਸਫ਼ਰ ਅੰਦਰ ਪੜਾ ਦੇ ਦੇ ਕੋਈ ਐਸਾ ਟਿਕਾ ਦੇ ਦੇ ਮੇਰੇ ਜੀਵਨ ਨੂੰ ਦੇ ਦੇ ਤਲਖੀਆਂ ਲੱਖਾਂ ਮੇਰੇ ਜੀਵਨ ਨੂੰ ਦੇ ਦੇ ਤਲਖੀਆਂ ਲੱਖਾਂ ਮਗਰ ਮੈਨੂੰ ਗਜ਼ਲ ਦੀ ਪੈੜ ਦੇ ਵਿੱਚ ਪੈੜ ਰੱਖਣ ਦੀ ਅਦਾ ਦੇ ਦੇ ਪੈੜ ਰੱਖਣ ਦੀ ਅਦਾ ਦੇ ਦੇ
3: ਹਾਰਮਨ ਰੇਡੀਓ
1: 24/7
4: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ

0: ਅਰਮਾ ਰੇਡੀਓ ਆਸਟ੍ਰੇਲੀਆ
1: 24 ਘੰਟੇ ਸੱਤੇ ਦੇ
2: ਸਤਿਕਾਰ ਦੋਸਤੋ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਹਰਮਨ ਰੇਡੀਓ ਦੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿਗੁਰੂ ਕਿਰਪਾ ਕਰੇ ਤੰਦਰੁਸਤੀ ਬਖਸ਼ੇ ਸਭ ਨੂੰ ਥੈਂਕ ਯੂ।

ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜ਼ੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ। ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।

0: ਜਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸਨ।
1: ਜਦੋਂ ਤੁਹਾਨੂੰ ਲਗਾਤਾਰ ਨਿੰਦਾ ਸੁਣਨੀ ਪੈਂਦੀ ਹੈ ਅਤੇ ਤੁਹਾਡਾ ਦਿਮਾਗ ਕਿਸੇ ਅਣਚਾਹੇ ਮਸਲੇ ਵਿੱਚ ਘਿਰਿਆ ਰਹਿੰਦਾ ਹੈ, ਸਿਰਫ ਉਦੋਂ ਹੀ ਤੁਹਾਡੇ ਵਿਅਕਤੀਤਵ ਦਾ ਵਿਕਾਸ ਸੰਭਵ ਹੁੰਦਾ ਹੈ। ਜੇ ਤੁਸੀਂ ਸਿਰਫ ਪ੍ਰਸ਼ੰਸਾ ਸੁਣਨਾ ਪਸੰਦ ਕਰਦੇ ਹੋ ਤਾਂ ਤੁਸੀਂ ਆਪਣੇ ਜੀਵਨ ਨੂੰ ਕਿਸੇ ਮਾਰੂ ਜ਼ਹਿਰ ਨਾਲ ਨਸ਼ਟ ਕਰ ਰਹੇ ਹੋ। ਹੁਆਨ ਦਾਓ ਸੈਨ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਵਾਇਬ੍ਰੈਂਟ ਰੇਡੀਓ ਦਿਲ ਪੰਜਾਬੀ ਜਜ਼ਬਾ ਪੰਜਾਬੀ ਪੰਜਾਬੀ
1: ਉਹ ਭਾਵੇਂ ਪਾਰਦਰਸ਼ੀ ਸੰਦਲੀ ਨੀਲੀ ਸੁਨਹਿਰੀ ਹੈ ਉਹ ਭਾਵੇਂ ਪਾਰਦਰਸ਼ੀ ਸੰਦਲੀ ਨੀਲੀ ਸੁਨਹਿਰੀ ਹੈ ਨਦੀ ਦੀ ਤੋਰ ਦੱਸ ਦੇਵੇ ਉਹ ਕਿੰਨੀ ਕੁ ਗਹਿਰੀ ਹੈ।

ਕਿਸੇ ਪੁਰਾਣੀ ਪ੍ਰਸਿੱਧੀ ਨੂੰ ਵਿਰਾਸਤ ਵਿੱਚ ਕਬੂਲ ਕਰਨਾ ਬਿਰਤਾ ਮੁੱਲ ਲੈਣਾ ਹੁੰਦਾ ਹੈ। ਰਵਿੰਦਰ ਨਾਥ ਟੈਗੋਰ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਬਲੌਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਮੈਂ ਤੈਨੂੰ ਫੇਰ ਮਿਲਾਂਗੀ, ਕਿੱਥੇ ਕਿਸ ਤਰ੍ਹਾਂ ਪਤਾ ਨਹੀਂ, ਸ਼ਾਇਦ ਤੇਰੀ ਤਰਕਹਿਲ ਦੀ ਚਿਣਕ ਬਣ ਕੇ ਤੇਰੀ ਕੈਨਵਸ ਤੇ ਉਤਰਾਂਗੀ, ਜਾਂ ਖੋਦੇ ਤੇਰੀ ਕੈਨਵਸ ਦੇ ਉੱਤੇ ਇੱਕ ਰਹਿਸਮਈ ਲਕੀਰ ਬਣ ਕੇ ਖਾਮੋਸ਼ ਤੈਨੂੰ ਤੱਕਦੀ ਰਹਾਂਗੀ, ਜਾਂ ਖੋਰੇ ਸੂਰਜ ਦੀ ਲੋ ਬਣ ਕੇ ਤੇਰੇ ਰੰਗਾਂ ਵਿੱਚ ਕੁਲਾਂਗੀ, ਜਾਂ ਰੰਗਾਂ ਦੀਆਂ ਬਾਹਾਂ ਵਿੱਚ ਬੈਠ ਕੇ ਤੇਰੇ ਕੈਨਵਸ ਨੂੰ ਵਲਾਂਗੀ। ਪਤਾ ਨਹੀਂ ਕਿਸ ਤਰ੍ਹਾਂ ਕਿੱਥੇ, ਪਰ ਤੈਨੂੰ ਜ਼ਰੂਰ ਮਿਲਾਂਗੀ, ਜਾਂ ਖੋਰੇ ਇੱਕ ਚਸ਼ਮਾ ਬਣੀ ਹੋਵਾਂਗੀ, ਤੇ ਜਿਵੇਂ ਚਰਨਿਆਂ ਦਾ ਪਾਣੀ ਉੱਡਦਾ ਮੈਂ ਪਾਣੀ ਦੀਆਂ ਬੁੰਦਾਂ ਤੇਰੇ ਪਿੰਡੇ ਤੇ ਮਲਾਂਗੀ, ਤੇ ਇੱਕ ਠੰਡਕ ਜੇ ਬਣ ਕੇ ਤੇਰੀ ਛਾਤੀ ਦੇ ਨਾਲ ਲੱਗਾਂਗੀ। ਮੈਂ ਹੋਰ ਕੁਝ ਨਹੀਂ ਜਾਣਦੀ, ਪਰ ਇੰਨਾ ਜਾਣਦੀ ਤੇ ਵਕਤ ਜੋ ਵੀ ਕਰੇਗਾ ਇਹ ਜਨਮ ਮੇਰੇ ਨਾਲ ਤੁਰੇਗਾ। ਇਹ ਜਿਸਮ ਮੁੱਕਦਾ ਹੈ ਤਾਂ ਸਭ ਕੁਝ ਮੁੱਕ ਜਾਂਦਾ, ਪਰ ਚੇਤਿਆਂ ਦੇ ਧਾਗੇ ਕਾਇਨਾਤੀ ਕਣਾਂ ਦੇ ਹੁੰਦੇ, ਮੈਂ ਉਹਨਾਂ ਕਣਾਂ ਨੂੰ ਚੁਣਾਂਗੀ, ਧਾਗਿਆਂ ਨੂੰ ਵਾਲਾਂਗੀ, ਤੇ ਤੈਨੂੰ ਮੈਂ ਫੇਰ ਮਿਲਾਂਗੀ, ਮੈਂ ਫੇਰ ਮਿਲਾਂਗੀ।
0: ਹਰਮਨ ਰੇਡੀਓ 24 ਘੰਟੇ।

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਤੁਹਾਡਾ ਆਪਣਾ ਸ਼ੈਰੀਮਾਨ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਸਾਰੇ ਸਰੋਤਿਆਂ ਦਾ, ਫੈਨਸ ਦਾ ਧੰਨਵਾਦ ਕਰਨਾ ਚਾਹੁੰਦਾ। ਸੋ ਇਸੇ ਤਰ੍ਹਾਂ ਸਾਨੂੰ ਪਿਆਰ ਦਿੰਦੇ ਰਹੋ, ਰੱਬ ਰੱਖੇ।

ਸਤਿ ਸ੍ਰੀ ਅਕਾਲ ਜੀ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਗੀਤ ਸਾਡੇ ਮਿਆਰ ਤੇ ਖਰਾ ਨਹੀਂ ਉਤਰਦਾ ਤਾਂ ਗੀਤ ਦੇ ਬੋਲ ਅਤੇ ਟਾਈਮ ਈਮੇਲ ਜਾਂ ਮੈਸੇਜ ਰਾਹੀਂ ਸਾਨੂੰ ਦੱਸੋ। ਅਸੀਂ ਚੰਗੀ ਬ੍ਰੌਡਕਾਸਟਿੰਗ ਲਈ ਵਚਨਬੱਧ ਹਾਂ। ਹਰਮਨ ਰੇਡੀਓ ਆਸਟ੍ਰੇਲੀਆ।

0: ਕਲੌਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ?
3: ਮੈਂ ਤਾਂ ਭਾਗਾਂ ਵਾਲੀ ਹੋ ਗਈ ਜੋਨ ਜੋਗਿਆ, ਲਾਵਾਂ ਤੇਰੇ ਨਾਲ ਲੈ ਕੇ ਸੱਚੀ ਚਾਰ ਵੇ। ਮੈਂ
2: ਹਰ ਰੋਜ਼ ਸ਼ਾਮ 8 ਤੋਂ 11 ਤੱਕ ਸਿੰਨੀ ਸਮੇਂ ਦੇ ਅਨੁਸਾਰ

0: ਯੁੱਧ ਬਾਰੇ ਕੁਰਦਾਂ ਦੀ ਇੱਕ ਕਹਾਵਤ ਹੈ, ਯੁੱਧ ਦੇ ਮੈਦਾਨ ਤੋਂ ਦੂਰ ਬੈਠੇ ਲੋਕ ਹੀ ਆਪਣੀਆਂ ਤਲਵਾਰਾਂ ਬਾਰੇ ਫੜਾ ਮਾਰਦੇ ਹਨ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
1: ਰਮ ਤੇਰੇ

0: ਹਰਮਨ ਰੇਡੀਓ ਕਮਾਲ ਬਾ ਕਮਾਲ।
1: ਸਾਰੀਆਂ ਔਰਤਾਂ ਇੱਕ ਦਿਨ ਆਪਣੀਆਂ ਮਾਵਾਂ ਵਰਗੀਆਂ ਬਣ ਜਾਂਦੀਆਂ ਹਨ, ਇਹ ਹੀ ਉਹਨਾਂ ਦਾ ਦੁਖਾਂਤ ਹੈ। ਪਰ ਹਰ ਕੋਈ ਬੰਦਾ ਆਪਣੀ ਮਾਂ ਵਰਗਾ ਨਹੀਂ ਬਣ ਸਕਦਾ, ਇਹ ਉਹਨਾਂ ਦਾ ਦੁਖਾਂਤ ਹੈ। ਵਿਚਾਰ ਆਸਕਰ ਵਾਇਲਡ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ।

0: Harman Radio
1: 24/7.
2: Miley McNoakham Tarat Vishore Tahalani Miley McNoakham Tarat Vishore Tahalani Dukha Di Roti Sula Da Salam Ahi Da Palam Palani Maini Maginu Akha Darat Vishore Da Halani Jangal Pele Phira Tudendi Ajena Payo Lalani Maini Maginu Akha Darat Vishore Da Halani Tumha Tukhe Mere Murshid Wala Jafo Lata Lalani Maini Maginu Akha Darat Vishore Da Halani Sola Mar Diwani Kiti Birhu Pya ਸਾਡੇ ਖਿਆਲ ਨੇ ਮਾਇਨੇ ਮੈਂ ਕਿੰਨੂ ਆਖਾਂ ਦਰਦ ਵਿਛੋੜੇ ਦਾ ਹਾਲ ਨੇ ਕਹੇ ਹੁਸੈਨ ਫਕੀਰ ਨੀ ਮਾਨਾ ਸ਼ੋ ਮਿਲੇ ਤਾਂ ਧੀਮਾ ਨਿਹਾਲ ਨੇ ਮਾਇਨੇ ਮੈਂ ਕਿੰਨੂ ਆਖਾਂ ਦਰਦ ਵਿਛੋੜੇ ਦਾ ਹਾਲ ਨੀ ਮਾਇਨੀ ਮੈਂ ਕਿੰਨੂ ਆਖਾਂ।

0: ਹਰਮਨ ਰੇਡੀਓ ਆਸਟ੍ਰੇਲੀਆ
1: 24 ਘੰਟੇ 7 ਦਿਨ।
2: ਗਿਲਾ ਕਰੀਨਾ ਮੈਂ ਮੋਢੇ ਤੋਂ ਜੇ ਤੇਰਾ ਹੱਥ ਹਟਾ ਦੇਵਾਂ, ਗਿਲਾ ਕਰੀਨਾ ਜੇ ਮੈਂ ਮੋਢੇ ਤੋਂ ਤੇਰਾ ਹੱਥ ਹਟਾ ਦੇਵਾਂ, ਆਪੋ ਆਪਣੀ ਸੂਲੀ ਦਾ ਹੀ ਭਾਰ ਬਥੇਰਾ ਹੁੰਦਾ ਹੈ।

0: ਹਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸਨ।
1: ਨਾ ਤੂੰ ਜਾਣਿਆ ਮੈਨੂੰ, ਨਾ ਮੈਂ ਤੈਨੂੰ ਜਾਣਿਆ, ਫਿਰ ਵੀ ਦੋਹਾਂ ਚ ਅਜੀਬ ਜਿਹੀ ਖਿੱਚ ਸੀ ਇੱਕ ਦੂਜੇ ਨੂੰ ਵੇਖਣ ਦੀ। ਦੂਰੋਂ ਦੂਰੋਂ ਤੱਕਦੇ ਰਹਿੰਦੇ, ਅਣਜਾਣ ਸੀ, ਵਾਕਫ ਹੋਣਾ ਚਾਹੁੰਦੇ ਸਨ, ਪਰ ਅੰਦਰੋਂ ਅੰਦਰੀ ਘਬਰਾਹਟ ਹੁੰਦੀ ਸੀ। ਜਦ ਨਜ਼ਰ ਨਾ ਪੈਂਦੀ ਇਧਰ ਉਧਰ ਤੱਕਦਾ, ਤੇ ਜਦੋਂ ਨਜ਼ਰ ਮਿਲਦੀ ਤਾਂ ਸਕੂਨ ਆ ਜਾਂਦਾ। ਚਿਹਰਿਆਂ ਤੇ ਕੋਈ ਹਾਵ ਭਾਵਨਾ, ਪਰ ਰੂਹ ਖੁਸ਼ ਹੋ ਜਾਂਦੀ। ਇੰਜ ਲੱਗਦਾ ਜਿਵੇਂ ਮੱਕਾ ਤੇ ਮਦੀਨਾ ਮਿਲ ਗਏ ਹੋਣ। ਉਹ ਆਖਰੀ ਮੁਲਾਕਾਤ ਸੀ ਜਦੋਂ ਆਪਾਂ ਕੋਲ ਕੋਲ ਸੀ। ਤੂੰ ਵੀ ਨਾ ਬੋਲੀ ਤੇ ਮੈਂ ਵੀ ਚੁੱਪ ਸਾਂ। ਫਿਰ ਕੀ ਹੋਇਆ, ਤੂੰ ਤਾਂ ਉਹਨਾਂ ਥਾਵਾਂ ਨੂੰ ਛੱਡ ਦਿੱਤਾ ਜਿੱਥੇ ਹਰ ਰੋਜ਼ ਇੱਕ ਦੂਜੇ ਨੂੰ ਦੇਖਦੇ ਸਾਂ। ਮੈਂ ਨਿੱਤ ਉਹਨਾਂ ਰਾਹਾਂ 'ਚ ਤੇਰੀ ਉਡੀਕ ਕਰਨੀ ਤੇ ਤੂੰ ਨਾ ਆਉਣਾ। ਜੇ ਕੁਝ ਸੀ ਉਹ ਤੇਰੀ ਹੋਣ ਦਾ ਅਹਿਸਾਸ। ਵਰੇ ਬੀਤ ਜਾਣ ਮਗਰੋਂ ਟੱਕਰੀ ਤੇ ਉਹ ਤੇਰੀ ਖਾਮੋਸ਼ੀ ਵੀ ਟੁੱਟੀ। ਆਲਮ ਤੇਰੀ ਮੁਹੱਬਤ ਹੋਰ ਹਿੱਸੇ ਆਈ, ਮੇਰੇ ਹਿੱਸੇ ਮੇਰੀ ਅਧੂਰੀ ਮੁਹੱਬਤ।

ਜੇ ਕੋਈ ਚੀਜ਼ ਬਤਕ ਵਰਗੀ ਨਜ਼ਰ ਆਵੇ, ਬਤਕ ਵਾਂਗ ਤੁਰੇ ਅਤੇ ਕੈਂ ਕੈਂ ਵੀ ਬਤਕ ਵਾਂਗ ਹੀ ਕਰੇ ਤਾਂ ਇਹ ਬਤਕ ਹੀ ਹੋ ਸਕਦੀ ਹੈ। ਵਾਲਟਰ ਰਿਊਥਰ। ਸੁਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਬਲੌਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।

ਪਹਿਲਾਂ ਬੁਰਾ ਹਾਲ ਕਰਦੇ ਹੋ ਤੇ ਫਿਰ ਸਵਾਲ ਕਰਦੇ ਹੋ ਤੇ ਹੋਇਆ ਕਿਉਂ ਰੋਂਦੇ ਹੋ ਕਿਉਂ ਅੱਖਾਂ ਲਾਲ ਕਰਦੇ ਹੋ ਇਹ ਦਿਖਾਵਾ ਹੈ ਜਾਂ ਫਿਰ ਖਿਆਲ ਕਰਦੇ

0: 24 ਘੰਟੇ 7 ਦਿਨ।
1: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੀਤਕਾਰ ਦਵਿੰਦਰ ਬੈਨੀਪਾ। ਤੁਸੀਂ ਮੇਰੇ ਗੀਤਾਂ ਨੂੰ ਅਥਾਹ ਪਿਆਰ ਬਖਸ਼ਿਆ, ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਹਰਮਨ ਰੇਡੀਓ ਜਿਸ ਨੇ ਬਹੁਤ ਘੱਟ ਸਮੇਂ ਵਿੱਚ ਬਹੁਤ ਵੱਡੀ ਪਹਿਚਾਣ ਬਣਾਈ ਹੈ, ਮੈਂ ਤੈਅ ਦਿਲੋਂ ਅਰਦਾਸ ਕਰਦਾ ਹਾਂ ਕਿ ਸਦਾ ਹੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ। ਸੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

زمانے بدل گئے، انداز بدل گئے، کچھ تا ہے جو آج بھی ٹھہریا ہویا جیدے نال مینو روزانہ سمے در سمے محسوس ہوندا ہے اپنا پن، پرانے گیتاں دی خوشبو، ستھاں دی مہک، زندگی دا جشن، خوبصورت کویتا، جیٹھ دیاں رتاں، سون دے چھراٹے، پت چڑھ دے احساس، کچھ تا ہے جو محسوس ہوندا ہے ਕੁੱਲੀਆਂ ਵਿਸਰੀਆਂ ਕਹਾਣੀਆਂ ਵਿਹੜਿਆਂ ਦੀ ਸਾਂਝ ਤਾਰਿਆਂ ਨਾਲ ਸਜਿਆ ਹੋਇਆ ਅੰਬਰਾਂ ਦਾ ਥਾਲ ਵਾਢੀ ਦਾ ਮੌਸਮ ਝੋਨਿਆਂ ਦੀ ਢੋਲਾਂ ਤੇ ਪੈਂਦੀ ਥਾਪ ਬੋਰਡ ਤੇ ਪੂੜਿਆਂ ਦੇ ਉੱਤੇ ਬਿਸਤਰਾ ਵਿਛਾ ਰਾਖੀ ਕਰਨਾ ਕੁਛ ਤਾਂ ਹੈ ਜੋ ਅਜੇ ਵੀ ਬਾਕੀ ਹੈ ਰਾਵੀ ਦੇ ਪਾਣੀ ਸਤਲੁਜ ਦੀ ਮਹਿਕ ਪ੍ਰਭਾਤ ਦੀ ਪਾਣੀ ਤਰਕਾਲਾਂ ਦੀ ਰਹਿ ਰਾਸ ਰਾਤ ਦੀਆਂ ਬਾਤਾਂ ਕੁਝ ਤਾਂ ਹੈ ਜੋ ਅੱਜ ਵੀ ਗੁਣਗੁਣਾ ਲਈਦਾ ਇਹ ਆਪਣਾਪਣ ਇਹ ਸਾਂਝ ਵਿਦੇਸ਼ਾਂ ਚ ਬੈਠੇ ਮੇਰੇ ਵਰਗੇ ਲਈ ਮੇਰੀਆਂ ਯਾਦਾਂ ਚ ਪੰਜਾਬ ਅੱਜ ਵੀ ਜਿਉਂ ਦਾ ਤਿਉਂ ਹੈ ਬੇਸ਼ੱਕ ਤੱਤੀਆਂ ਹਵਾਵਾਂ ਕਾਲੀਆਂ ਰਾਤਾਂ ਹਨੇਰ ਕਰਦੀ ਵੀ ਹੈ ਪਰ ਕੁਝ ਤਾਂ ਹੈ ਜੋ ਅੱਜ ਵੀ ਮੇਰਾ ਮੇਰੇ ਹੋਣ ਦਾ ਮੇਰੇ ਤੱਕ ਪਹੁੰਚਦਾ ਸੱਥਾਂ ਦੀ ਸਾਂਝੀ ਆਵਾਜ਼ ਹਰਮਨ ਰੇਡੀਓ ਆਸਟ੍ਰੇਲੀਆ

0: Carmen Radio.
1: 24/7.
2: ਤਕਲੀਫਾਂ ਕਿੰਨੀਆਂ ਝੱਲੀਆਂ ਦਸਤਾਰਾਂ ਨੂੰ ਪਤਾ, ਮਿਲੀਆਂ ਨੇ ਕਿੰਨੀਆਂ ਮਹਿੰਗੀਆਂ ਸਰਦਾਰਾਂ ਨੂੰ ਪਤਾ, ਸਿਰ ਕਿੰਨੇ ਗਏ ਨੇ ਆਜ਼ਾਦੀ ਲਈ ਸਿਰ ਲੱਥ ਜਾਣ ਤੇ, ਜਾਨੋ ਗਿਆ ਹੈ ਕੌਣ ਕੌਣ ਤਲਵਾਰਾਂ ਨੂੰ ਪਤਾ, ਜਾਨਾਂ ਬਚਾ ਕੇ ਦੌੜੇ ਕੀ ਛੱਡ ਆਏ ਸਨ, 47 ਵਿਚ ਉੱਜੜੇ ਹੋਏ ਪਰਿਵਾਰਾਂ ਨੂੰ ਪਤਾ, ਕਿੰਨਿਆਂ ਨੂੰ ਚਿੱਟਾ ਖਾ ਗਿਆ ਇਹ ਸਾਥੋਂ ਪੁੱਛ ਲਵੋ, ਕਮਾਈ ਕਿੰਨੀ ਪੰਜਾਬ ਦੇ ਗੁਨਾਹਗਾਰਾਂ ਨੂੰ ਪਤਾ, ਲੁੱਟ ਹੋ ਕੇ ਕੁੱਟ ਖਾ ਕੇ ਵੋਟਾਂ ਪਾਉਣਗੇ, ਲੋਕਾਂ ਦੀ ਯਾਦਾਸ਼ਤ ਹੈ ਸਰਕਾਰਾਂ ਨੂੰ ਪਤਾ, ਮਾਲਕ ਜੋ ਚਾਹੁੰਦੇ ਉਹਨਾਂ ਦੇ ਵਿਚ ਉਹੀ ਛਪਦਾ ਏ, ਅੰਦਰਲੀ ਗੱਲ ਹੁੰਦੀ ਨਹੀਂ, ਅਖਬਾਰਾਂ ਨੂੰ ਪਤਾ, ਚੋਟੀ ਤੇ ਪਹੁੰਚਿਆਂ ਨੂੰ ਸਾਰੀ ਦੁਨੀਆਂ ਦੇਖਦੀ, ਰਾਹਾਂ ਦੀ ਜੋ ਤਕਲੀਫ਼ ਦੇਬੀ ਯਾਰਾਂ ਨੂੰ ਪਤਾ। ਦੇਬੀ ਮਖਸੂਸਪੁਰੀ ਦੇ ਰੰਗ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਦੇ ਸਾਹ।

0: ਮੁੰਡਾ ਤੈਨੂੰ ਕਰਨ ਸਟਾਪ ਨਿਕਲੇ
1: ਨਾ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ ਸੈਡ ਗੀਤ ਪੰਜਾਬੀ ਸ਼ਾਇਰੀ ਵਿਚਾਰ ਅਤੇ ਪੁਰਾਣਾ ਗੀਤ
2: ਹਾਰਮਨ ਰੇਡੀਓ 24/7
3: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ

0: रोटी हजम नहीं होंगी। वरतो गोल्डन ग्रेन फ्लोर मिल्स का गरेवाल चक्की आटा, ताजा घट कैमिकल की वरतों वाली कणक जेडी के सीधी खेतों चो मिल च लाई जाती। आस्ट्रेलिया का बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्ट हन। वधेरे जानकारी लई विजिट करो गरेवाल गोल्डन ग्रेन डॉट कॉम डॉट ए यू या फोन करो 04288955564।
1: आ गया ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਤੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ। ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਵੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਯਾ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 04044000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
3: ਹੁਣ ਪੇਸ਼ ਹੈ ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਇਸ ਘੰਟੇ ਦੀਆਂ ਖਬਰਾਂ ਦਾ ਬੁਲੇਟਿਨ। ਵਰਲਡ ਨਿਊਜ਼ ਵਿੱਚ ਤੁਹਾਡਾ ਸਵਾਗਤ। ਦੁਨੀਆ ਭਰ ਦੀਆਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੈ ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ। ਪਹਿਲਾਂ ਚੋਣਵੀਆਂ ਖਬਰਾਂ।
4: ਨੇਤਨਯਾਹੂ ਦਾ ਕਹਿਣਾ ਹੈ ਕਿ ਸੁਰੱਖਿਆ ਮੁਖੀਆਂ ਨੇ ਹਮਾਸ ਦੇ 7 ਅਕਤੂਬਰ ਦੇ ਹਮਲੇ ਨੂੰ ਅਭਿਆਸ ਸਮਝਣ ਦੀ ਗਲਤੀ ਕੀਤੀ। ਰੂਸ ਨੇ ਜਾਪਾਨੀ ਪੱਤਰਕਾਰ ਨੂੰ ਜਾਸੂਸੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ। AI ਦੇ ਗੋਡਫਾਦਰ ਦਾ ਡੇਰੀਓ ਅਮੋਡੇਈ ਦੇ AI ਵਿਕਾਸ ਰੋਕਣ ਦੇ ਸੱਦੇ ਦਾ ਵਿਰੋਧ। ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਅਗਲੇ ਹਫਤੇ ਭਾਰਤ ਦਾ ਦੌਰਾ ਕਰਨਗੇ। ਤੇਲ ਦੀਆਂ ਕੀਮਤਾਂ ਚ ਵਾਧਾ ਹੁੱਤੀ ਹਮਲਿਆਂ ਨੇ ਚਿੰਤਾਵਾਂ ਵਧਾਈਆਂ। ਪਾਕਿਸਤਾਨ ਪੰਜਾਬ ਚ ਯਾਤਰੀ ਰੇਲ ਗੱਡੀ ਪਟੜੀ ਤੋਂ ਉਤਰੀ, 5 ਮੌਤਾਂ, ਕਈ ਜ਼ਖਮੀ। ਹੁਣ ਖਬਰਾਂ ਵਿਸਥਾਰ ਵਿਚ।
2: ਨੇਤਨਯਾਹੂ ਦਾ ਕਹਿਣਾ ਹੈ ਕਿ ਸੁਰੱਖਿਆ ਮੁਖੀਆਂ ਨੇ ਹਮਾਸ ਦੇ 7 ਅਕਤੂਬਰ ਦੇ ਹਮਲੇ ਨੂੰ ਅਭਿਆਸ ਸਮਝਣ ਦੀ ਗਲਤੀ ਕੀਤੀ। ਨਰਿੰਦਰ ਮੋਦੀ ਨੇ ਸੁਰੱਖਿਆ ਮੁਖੀਆਂ ਬਾਰੇ ਕਿਹਾ ਕਿ ਉਹ ਹਮਾਸ ਦੁਆਰਾ ਹਮਲੇ ਕਰਵਾ ਸਕਦੇ ਸਨ, ਭਾਵੇਂ ਕਿ ਉਹ ਅਜਿਹਾ ਕਰਨਾ ਨਹੀਂ ਚਾਹੁੰਦੇ ਸਨ। ਇਹ ਗੱਲ ਦ ਟਾਈਮਸ ਆਫ ਇਜ਼ਰਾਈਲ ਨੇ ਲਿਖੀ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਸੁਰੱਖਿਆ ਅਧਿਕਾਰੀਆਂ ਨੇ ਹਮਾਸ ਦੀਆਂ ਤਿਆਰੀਆਂ ਨੂੰ ਫੌਜੀ ਅਭਿਆਸ ਜਾਂ ਇੱਕ ਛੋਟੇ ਹਮਲੇ ਵਜੋਂ ਗਲਤ ਸਮਝਿਆ, ਭਾਵੇਂ ਕਿ ਸੰਕੇਤ ਮਿਲ ਰਹੇ ਸਨ ਕਿ ਫਲਸਤੀਨੀ ਅੱਤਵਾਦੀ ਸਮੂਹ ਹਮਲੇ ਦੀ ਤਿਆਰੀ ਕਰ ਰਿਹਾ ਸੀ। ਨਰਿੰਦਰ ਮੋਦੀ ਦੇ ਅਨੁਸਾਰ ਅਧਿਕਾਰੀਆਂ ਨੇ ਦੇਖਿਆ ਸੀ ਕਿ ਹਮਾਸ ਦੇ ਅੱਤਵਾਦੀ ਆਪਣੇ ਫੋਨਾਂ ਵਿਚ ਇਜ਼ਰਾਈਲੀ ਸਿਮ ਕਾਰਡ ਪਾ ਰਹੇ ਸਨ ਅਤੇ ਹਮਾਸ ਦੇ ਸੀਨੀਅਰ ਕਮਾਂਡਰ ਜ਼ਮੀਨਦੋਜ਼ ਹੋ ਰਹੇ ਸਨ। ਪ੍ਰਧਾਨ ਮੰਤਰੀ ਨੇ ਹਮਲੇ ਦੇ ਆਲੇ ਦੁਆਲੇ ਦੀਆਂ ਅਸਫਲਤਾਵਾਂ ਲਈ ਵਾਰ ਵਾਰ ਇਜ਼ਰਾਈਲ ਦੇ ਸੁਰੱਖਿਆ ਪ੍ਰਬੰਧਨ ਨੂੰ ਦੋਸ਼ੀ ਠਹਿਰਾਇਆ ਹੈ, ਪਰ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸਨੇ ਗਾਜ਼ਾ ਤੋਂ ਇੱਕ ਵੱਡੇ ਹਮਲੇ ਦੀਆਂ ਪੇਸ਼ਗੀ ਚੇਤਾਵਨੀਆਂ ਪ੍ਰਾਪਤ ਕੀਤੀਆਂ ਅਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ। ਇਸ ਤੋਂ ਇਲਾਵਾ ਨਰਿੰਦਰ ਮੋਦੀ ਨੇ 7 ਅਕਤੂਬਰ ਦੇ ਹਮਲੇ ਤੋਂ ਕੁਝ ਦਿਨ ਪਹਿਲਾਂ ਮਿਸਰ ਦੇ ਖੁਫੀਆ ਮੁਖੀ ਅਬਾਸ ਕਮਲ ਦੀ ਗੁਪਤ ਫੇਰੀ ਬਾਰੇ ਰਿਪੋਰਟਾਂ ਦੀ ਪੁਸ਼ਟੀ ਕੀਤੀ। ਨਰਿੰਦਰ ਮੋਦੀ ਨੇ ਹਾਲਾਂਕਿ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸਨੇ ਕਮਲ ਦੌਰਾਨ ਮੀਟਿੰਗ ਕੀਤੀ ਜਾਂ ਗੱਲਬਾਤ ਕੀਤੀ ਅਤੇ ਕਿਹਾ ਕਿ ਉਸਨੂੰ ਨਹੀਂ ਪਤਾ ਕਿ ਮਿਸਰ ਦੇ ਖੁਫੀਆ ਮੁਖੀ ਕਿਸ ਨੂੰ ਮਿਲੇ ਸਨ। ਉਸਨੇ ਸਵਾਲ ਕੀਤਾ, ਇੱਕ ਖੁਫੀਆ ਮੁਖੀ ਇੱਕ ਰਾਜ ਦੇ ਮੁਖੀ ਨਾਲ ਕਦੋਂ ਮਿਲਦਾ ਹੈ? ਅਤੇ ਅੱਗੇ ਕਿਹਾ, ਮਿਸਰ ਦਾ ਖੁਫੀਆ ਮੁਖੀ ਇੱਥੇ ਸੀ।
4: ਗਾਰਡੀਅਨ ਦੀ ਖਬਰ ਮੁਤਾਬਕ ਰੂਸ ਦੀ ਫੈਡਰਲ ਸਿਕਿਉਰਿਟੀ ਸਰਵਿਸ ਨੇ ਦੱਸਿਆ ਕਿ ਜਾਪਾਨ ਦੇ ਹੋਕਾਇਡੋ ਸ਼ਿੰਬੂਨ ਅਖਬਾਰ ਲਈ ਕੰਮ ਕਰਨ ਵਾਲੇ ਪੱਤਰਕਾਰ ਨੂੰ ਸਤਲਿਨ ਖੇਤਰ ਵਿਚ ਹਿਰਾਸਤ ਵਿਚ ਲਿਆ ਗਿਆ ਸੀ। FSB ने दोष लगाया है कि पत्रकार ने रूस दियां रक्षा समर्थावां बारे जानकारी इकट्ठी कीती अते जापानी खुफिया एजेंसी नूं देण लई स्टोर कीती। सकलिन टापू जापान दे होकाइडो टापू दे उत्तर विच अते रूस दे कामचटका प्रायद्वीप वल वधण वाली कुरील टापूआं दी लड़ी दे पछम विच रूस दे दूर पूरब विच स्थित है। खारोवा ने टोकियो दी आलोचना करदे होए कहा कि विदेशी पत्रकारां द्वारा अजिही जानकारी इकट्ठी करना जो रूसी सुरक्षा नूं कमजोर कर सकदी है बहुत अफसोसनाक है। टोकियो ने रूस विरुद्ध पछमी पाबंदियां विच शामिल होण मगरों मास्को ने जापान नूं एक गैर दोस्ताना देश ऐलान दिता। ए टापू ओखोत्सक सागर अते उत्तरी प्रशांत विचकार अपने स्थान कारण रणनीतिक महत्ता रखदे हन जिस नाल रूस नूं इस खेतर विच एक महत्वपूर्ण स्थिति मिलदी है। रूसी राष्ट्रपति व्लादिमीर पुतिन द्वारा विवादित टापुआं विचों एक इटुर्प दा दौरा करन अते टोकियो वल्लों विरोध प्रदर्शन करन कारण अगस्त विच तनाव वध गया सी। AI दे गॉडफादर दा डेरियो अमोडेई दे AI विकास रोकण दे सद्दे दा विरोध। वड्डे भाषाई मॉडल जिन्हां नूं संखेप विच LLMs आख्या जांदा है नूं ठीक करना औखा है, इस करके कुछ हालतां विच ए इंसानां नूं नुकसान पहुंचा सकदे हन। ज्ञान लेकिन एंथ्रोपिक दे खिलाफ हन अते उन्हां दा कहना है कि ए ज्ञान विरोधी होण तों वखरा नहीं। लेकुन ने कहा कि बेसिक मॉडल वजन तक पहुंच नूं रोकना पुराने समय विच जानकारी नूं लोकां तक पहुंचन तों रोकण वर्गा है। जिवें 15वीं सदी विच ओटोमन साम्राज ने छपाई ते पाबंदी लाई सी। लेकुन अनुसार AI विकास नूं हौली करन दी दलील सिर्फ मार्केटिंग जां लॉबिंग दा एक रूप है अते एंथ्रोपिक सरकारां नूं डराउण लई AI नूं बहुत खतरनाक दिखा रही है। लेकुन ने ए भी कहा कि मनुखी सुपरवाइजर प्रयोगिक वातावरण नूं सही ढंग नाल डिजाइन करन विच असफल रहे जिस कारण AI एजेंट अपने राह तो भटक गए, पर क्योंकि ए एजेंट स्वाभाविक तौर ते बुरे नहीं सन इस लई कोई नुकसान नहीं होया। मीटिंग दौरान लेकुन ने दोहराया कि आर्टिफिशियल इंटेलिजेंस नूं गवर्न करना मुख तौर ते एक तकनीकी चुनौती है ना कि कंट्रोल संकट। अमरीकी विदेश मंत्री रूबियो अगले हफ्ते भारत दा दौरा करनगे। अमरीका दे विदेश मंत्री मार्को रूबियो 17 तो 22 अक्टूबर तक भारत मुंबई अते जामनगर दा दौरा करनगे जिस दा मुख उद्देश दो पक्षी रणनीतिक संबंधां नूं मजबूत करना अते ऊर्जा सहयोग नूं वधाउणा होवेगा। ए दौरा उज़्बेकिस्तान दी यात्रा दा हिस्सा है जिस दौरान ओ समरकंद विखे C5+1 मंत्री मंडल दी मीटिंग विच शामिल होंगे अते उत्थे 5 मध एशियाई देशां जिन्हां विच उज़्बेकिस्तान, तजाकिस्तान, तुर्कमेनिस्तान अते किर्गिज गणराज शामिल हन, नाल वाशिंगटन दे रणनीतिक सहयोग नूं उजागर करनगे। भारत विच रूबियो सीनियर सरकारी अधिकारियां नाल मुलाकात करके अमरीका भारत रणनीतिक भाईवाली नूं होर मजबूत करन खेतरी अते ग्लोबल विकास ते विचार वटांदरा करन अते ऊर्जा सहयोग दे मौकियां ते चर्चा करनगे। इस तो इलावा ओ व्यापारक भाईवाली अते आर्थिक सहयोग लई मौके लभण खातर व्यापारक आगुआं नाल भी मुलाकात करनगे। इस साल ए मार्को रूबियो दा भारत दा दूजा अधिकारत दौरा होवेगा।
2: बुधवार नूं कच्चे तेल दीआं कीमतां विच वाधा होया क्योंकि व्यापारी यमन दे ईरान समर्थित हूती बागियां वल्लों साउदी अरब उत्ते कीते जा रहे हमलियां दे वधदे खतरे अते रूस वल्लों डीजल दीआं वधदीआं बरामदां नाल बाजार विच आउण वाली राहत दीआं उम्मीदां दरमियान स्थिति दा जायजा लै रहे सन। निसान सिक्योरिटीज इन्वेस्टमेंट दे मुख रणनीतिकार हिरोयुकी किकुकावा ने राइटर्स नूं दस्या हुतियां अते साउदी अरब विचाले चल रहे संघर्ष कारण सप्लाई संबंधी चिंतावां कीमतां नूं वधा रहियां हन अते नाल ही उन्हां ने उम्मीद जताई कि रूसी डीजल बरामदां विच वाधा जिहड़ा कीमतां विच वड्डे उतरा चढ़ा नूं सीमित कर सकदा है स्थिति नूं संतुलित रखेगा। साउदी अरब दे ऊर्जा मंत्रालय ने दस्या कि हुतियां ने तारान विच स्थित सरकारी तेल कंपनी साउदी अरामको दी एक प्रबंधकी इमारत उत्ते हमला कीता जिस कारण एक मामूली अग लग गई। इस दौरान ਰਾਇਟਰਸ ਦੁਆਰਾ ਦਿੱਤੇ ਗਏ ਅੰਕੜੇ ਅਨੁਸਾਰ ਸਾਊਦੀ ਅਰਬ ਨੇ ਪਿਛਲੇ ਮਹੀਨੇ ਤੇਲ ਉਤਪਾਦਨ ਵਿੱਚ ਵਾਧਾ ਕੀਤਾ, ਜਿਸ ਕਾਰਨ ਓਪੈਕ ਦੇ ਤੇਲ ਉਤਪਾਦਕਾਂ ਦੇ ਗਠਜੋੜ ਦੇ ਉਤਪਾਦਨ ਵਿੱਚ ਤੇਜ਼ੀ ਆਈ, ਭਾਵੇਂ ਕਿ ਅਮਰੀਕਾ ਈਰਾਨ ਯੁੱਧ ਕਾਰਨ ਸ਼ਿਪਮੈਂਟਾਂ ਵਿੱਚ ਰੁਕਾਵਟ ਆਈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਖੇਤਰੀ ਸੰਘਰਸ਼ ਅਤੇ ਫਿਊਲ ਸਪਲਾਈ ਵਿੱਚ ਸੰਭਾਵੀ ਵਾਧੇ ਦਾ ਮੁਕਾਬਲਾ ਤੇਲ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰੇਗਾ।
4: ਪਾਕਿਸਤਾਨ ਪੰਜਾਬ ਯਾਤਰੀ ਰੇਲ ਗੱਡੀ ਪਟੜੀ ਤੋਂ ਉਤਰੀ, 5 ਮੌਤਾਂ, ਕਈ ਜ਼ਖਮੀ। ਕਰਾਚੀ ਤੋਂ ਪੇਸ਼ਾਵਰ ਜਾ ਰਹੀ ਇੱਕ ਪੈਸੰਜਰ ਰੇਲ ਗੱਡੀ ਪੰਜਾਬ ਸੂਬੇ ਵਿੱਚ ਪਟੜੀ ਤੋਂ ਉਤਰ ਗਈ, ਜਿਸ ਕਾਰਨ ਘੱਟੋ ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਮੰਗਲਵਾਰ ਸਵੇਰੇ ਕਰੀਬ 5:15 ਵਜੇ ਸ਼ੇਰ ਸ਼ਾਹ ਨੇੜੇ ਵਾਪਰਿਆ। ਰੇਲ ਗੱਡੀ, ਜਿਸ ਦਾ ਨਾਮ ਰਹਿਮਾਨ ਬਾਬਾ ਐਕਸਪ੍ਰੈਸ ਸੀ, ਕਰਾਚੀ ਤੋਂ ਪੇਸ਼ਾਵਰ ਵੱਲ ਜਾ ਰਹੀ ਸੀ। ਜ਼ਖਮੀਆਂ ਨੂੰ ਮੁਲਤਾਨ ਦੇ ਨਿਸ਼ਤਰ ਹਸਪਤਾਲ ਲਿਜਾਇਆ ਗਿਆ ਹੈ ਅਤੇ ਬਚਾਅ ਕਾਰਜ ਜਾਰੀ ਹਨ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਜ਼ਖਮੀਆਂ ਨੂੰ ਵਧੀਆ ਡਾਕਟਰੀ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਪਾਕਿਸਤਾਨ ਵਿੱਚ ਰੇਲ ਹਾਦਸੇ ਆਮ ਹਨ, ਜਿਸ ਦਾ ਮੁੱਖ ਕਾਰਨ ਸਿਸਟਮ ਦਾ ਪੁਰਾਣਾ ਹੋਣਾ ਅਤੇ ਨਿਵੇਸ਼ ਦੀ ਘਾਟ ਹੈ। ਪਿਛਲੇ ਸਾਲ ਵੀ ਅਜਿਹਾ ਹੀ ਇੱਕ ਹਾਦਸਾ ਹੋਇਆ ਸੀ, ਜਿਸ ਵਿੱਚ 30 ਲੋਕ ਮਾਰੇ ਗਏ ਸਨ।
3: ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ, ਖਬਰਾਂ ਦਾ ਵਿਸ਼ਲੇਸ਼ਣ, ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਵਾਕ ਚਰਚਾ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼।
2: ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਤੁਸੀਂ ਦਿਨ ਵਿੱਚ 6 ਵਾਰ ਖਬਰਾਂ ਦਾ ਬੁਲੇਟਿਨ ਅਤੇ 2 ਵਾਰ ਵਿਸਤਾਰ ਵਿੱਚ ਖਬਰਸਾਰ ਸੁਣਦੇ ਹੋ। ਤੁਸੀਂ ਇਹ ਬੁਲੇਟਿਨ ਵਟਸਐਪ ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ।
5: ਮੇਰੀ ਪਸੰਦ ਦੇ ਗੀਤਾਂ ਦਾ ਆਨੰਦ ਮਾਣਨ ਦੇ ਲਈ ਤੁਸੀਂ ਹੋ ਹਰਮਨ ਰੇਡੀਓ ਤੇ ਆਪਣੀ ਦੋਸਤ ਸੀਮਾ ਦੇ ਨਾਲ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਗਗਨ ਮਸੌਣ ਹੁਣ ਹਰਮਨ ਰੇਡੀਓ ਤੇ ਆਪਣੀ ਆਵਾਜ਼ ਵਿੱਚ ਪੰਜਾਬੀ ਦੀਆਂ ਪ੍ਰਸਿੱਧ ਕਹਾਣੀਆਂ, ਕਵਿਤਾਵਾਂ ਅਤੇ ਵਿਚਾਰ ਲੈ ਕੇ ਹਾਜ਼ਰ ਹੁੰਦਾ ਹਾਂ। ਮੇਰੀਆਂ ਹੋਰ ਵਧੇਰੇ ਰਚਨਾਵਾਂ ਸੁਣਨ ਅਤੇ ਫੀਡਬੈਕ ਦੇਣ ਲਈ ਮੇਰਾ ਯੂਟਿਊਬ ਚੈਨਲ ਪੰਜਾਬੀ ਕ੍ਰੀਏਸ਼ਨਸ ਸਬਸਕ੍ਰਾਈਬ ਕਰਨਾ ਨਾ ਭੁੱਲਣਾ।
1: ਹਾਜ਼ਰ ਰਹੋ, ਵਾਜਦੇ ਰਹੋ ਤੇ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਇਸ ਉਮਰੇ ਸਾਨੂੰ ਕਿਹੜਾ ਹਮਦਮ ਮਿਲ ਗਿਆ?
1: ਭਗਵਾਨ ਨੇ ਮੈਂ ਉਸ ਹਮਦਮ ਨਹੀਂ ਗੱਲ ਕਰਦਾ, ਮੈਂ ਕਰਦਾ ਹਰਮਨ ਰੇਡੀਓ ਦੀ।
0: ਹਰਮਨ ਰੇਡੀਓ?
1: ਹਾਂ ਹਰਮਨ ਰੇਡੀਓ, ਜਿਹੜਾ 24 ਘੰਟੇ ਚੱਲਦਾ, ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ।
2: ਹਰਮਨ ਰੇਡੀਓ, ਓਲਡ ਇਜ਼ ਗੋਲਡ ਸਮੇਂ ਦੇ ਗੀਤਾਂ ਨੂੰ ਸੁਣਨ ਦੇ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਦੀ ਇੱਕ ਕਹਾਵਤ ਅਨੁਸਾਰ ਜੇ ਇਕਾਂਤ ਵਿੱਚ ਤੁਸੀਂ ਇਕੱਲਾਪਣ ਮਹਿਸੂਸ ਕਰਦੇ ਹੋ ਤਾਂ ਇਸ ਦਾ ਭਾਵ ਹੈ ਕਿ ਤੁਸੀਂ ਕਿਸੇ ਮਾੜੇ ਦਾ ਸਾਥ ਕਰ ਰਹੇ ਹੋ। ਚੰਗੇ ਵਿਚਾਰਾਂ ਲਈ ਜੁੜੇ ਰਹੋ ਅਰਬਨ।

0: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਟੱਕੇ ਦੀ ਹਾਂਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ।
1: ਇਸ ਦਾ ਭਾਵ ਹੈ ਕਿ ਥੋੜੇ ਨੁਕਸਾਨ ਨਾਲ ਹੀ ਕਿਸੇ ਬੰਦੇ ਦੇ ਕਟੀਆ ਸੁਭਾਅ ਦਾ ਪਤਾ ਲੱਗ ਜਾਂਦਾ ਹੈ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਆਸਟ੍ਰੇਲੀਆ।

0: ਕੀਤਾ ਨਿਲਾਮ ਹਾਰ ਕੇ ਉਸਨੇ ਜ਼ਮੀਰ ਨੂੰ ਦੁਨੀਆਂ ਨੂੰ ਰਾਸ ਆ ਗਿਆ ਉਹ ਵੀ ਅਖੀਰ ਨੂੰ
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰ ਮਨ ਰੇਡੀਓ ਤੇ

ਇੱਕ ਕੁਰਤ ਕੁਬੇਨ ਦੀ ਕਹਾਵਤ ਅਨਸਾਰ ਅਸਲ ਵਿੱਚ ਜੋ ਤੁਸੀਂ ਹੈ ਨਹੀਂ ਉਹ ਕੁਝ ਬਣ ਬਣ ਕੇ ਦਿਖਾਉਣ ਨਾਲ ਤੁਸੀਂ ਉਸ ਨੂੰ ਵੀ ਖਰਾਬ ਕਰ ਬੈਠਦੇ ਹੋ ਜੋ ਤੁਸੀਂ ਅਸਲ ਵਿੱਚ ਹੁੰਦੇ ਹੋ। ਚੰਗੇ ਵਿਚਾਰਾਂ ਲਈ ਜੁੜੇ ਰਹੋ ਅਰਮਨ ਰੇਡੀਓ ਦੇ ਨਾਲ।

0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਇਸ ਹੱਥ ਦੇ ਉਸ ਹੱਥ ਲੈ।
1: ਇਸ ਦਾ ਮਤਲਬ ਹੈ ਕਿ ਜਿਹੋ ਜਿਹਾ ਕਿਸੇ ਨਾਲ ਵਰਤਾਰਾ ਕਰੋਗੇ, ਉਹੋ ਜਿਹਾ ਹੀ ਉਹ ਤੁਹਾਡੇ ਨਾਲ ਕਰੇਗਾ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ।

ਜਿੱਥੇ ਅਸੀਂ ਪੈਰ ਟਿਕਾਉਂਦੇ ਪਿੱਛੇ ਨੀ ਕਦੇ ਹਟਾਉਂਦੇ ਮੰਜ਼ਿਲ ਨੂੰ ਹੱਥੇ ਪਾਉਣਾ ਸਾਡੇ ਤੋਂ ਦੂਰ ਨਹੀਂ ਜਿੱਤਣ ਦੇ ਸ਼ੌਂਕੀ ਹਾਂ ਅਸੀਂ ਹਾਰਾ ਮਨਜ਼ੂਰ ਨਹੀਂ ਜਿੱਤਣ ਦੇ ਸ਼ੌਂਕੀ ਹਾਂ ਅਸੀਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਮਣੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਏਰੀਆ ਚੱਲ ਪੰਜਾਬੀ ਤੇ ਜਗਵਾ ਪੰਜਾਬੀ।

ਆਸਟ੍ਰੇਲੀਆ ਆ ਕੇ ਈਸਟਰ ਤੇ ਕ੍ਰਿਸਮਸ ਜੋਗੇ ਹੀ ਰਹਿ ਗਏ। ਆਪਣੇ ਤਿਉਹਾਰਾਂ ਨੂੰ ਵੀ ਯਾਦ ਰੱਖੋ, ਸੁਣੋ ਹਰਮਨ ਰੇਡੀਓ ਨੂੰ ਤੇ ਜੁੜੋ ਆਪਣੇ ਵਿਰਸੇ ਨਾਲ।

0: ਹਰਮੰਦਰ ਰੇਡੀਓ
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਦੀ
2: ਤੇਰੀ ਨੱਕ ਤੇ ਡਾਇਮੰਡ ਪਾਵਾਂਗੀ ਬਸ ਮਨ ਜਾਏਗੀ ਮਨ ਜਾਏਗੀ ਤੈਨੂੰ ਚੰਨ ਤੋਂ ਫੋਨ ਕਰਾਵਾਂ ਬਸ ਮਨ ਜਾਏਗੀ
1: ਆਵੀ
3: ਬੋਲੇ ਕਦੇ ਨੀ ਕੱਢਦੀ
1: ਤਬੀ ਚਲੋ ਕੰਮ ਤੇ ਸੁਣੀ ਜਾਓ ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ

ਕੋਲ ਰੁਕਦੇ ਥੋੜੀਆਂ ਪਤਲੋ ਰਹਿੰਦੇ ਸੋਚਦੇ ਰਿਕਾਰਡੀਏ ਨੇ ਤੋੜਤਾ ਕਿਵੇਂ ਨੀ ਪਿੱਛੇ ਆਉਣਗੇ ਮੇਰੇ ਪੈਣੀ ਲੋੜਤਾ ਕਿਵੇਂ ਨੀ ਪੁੱਛਦੇ ਨੀ ਮੈਨੂੰ ਪਰ ਸੋਚਦੇ ਤਾਂ ਹੁਣੇ ਕੰਧਾਂ ਟੁੱਟੀਆਂ ਸੀ ਹੋਣੀ ਇਹਨਾਂ ਜੋੜਤਾ ਕਿਵੇਂ ਨੀ।

0: ਸ਼ਾਇਰੀ ਦੀ ਗੱਲ ਕਰੀਏ ਤੇ ਕਿਸੇ ਸ਼ਾਇਰ ਦਾ ਬਹੁਤ ਖੂਬਸੂਰਤ ਖਿਆਲ ਸਾਡੇ ਹੱਥ ਆਇਆ, ਸਿਰ ਹੋਵੇ ਸਿਜਦੇ ਚ ਦਿਲ ਚ ਦਗਾਬਾਜ਼ੀ ਹੋਵੇ, ਸਿਰ ਹੋਵੇ ਸਿਜਦੇ ਚ ਦਿਲ ਚ ਦਗਾਬਾਜ਼ੀ ਹੋਵੇ, ਐਸੇ ਸਿਜਦਿਆਂ ਚ ਭਲਾ ਕਿਵੇਂ ਰੱਬ ਰਾਜ਼ੀ ਹੋਵੇ।
1: ਤੁਹਾਡੇ ਮਨ ਦੀ ਬੀਜ ਉਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ, ਹਰ ਮਨ ਦੇ

ਨਾ ਸ਼ੁਕਰਾਪਣ ਬਾਰੇ ਯੂਗੋਸਲਾਵੀਆ ਦੀ ਇਕ ਕਹਾਵਤ ਅਨੁਸਾਰ ਭੁੱਖੀ ਨੂੰ ਖਾਣ ਲਈ ਦਿੱਤਾ ਤਾਂ ਉਹ ਰੱਜਣ ਤੋਂ ਬਾਅਦ ਕਹਿੰਦੀ ਹੈ ਕਿ ਉਸ ਨੂੰ ਮੈਡਮ ਕਹਿ ਕੇ ਬੁਲਾਇਆ ਜਾਵੇ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਸੁਣਾਵਾ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਹੱਥ ਕੰਗਣ ਨੂੰ ਆਰਤੀ ਕੀ।
1: ਇਸ ਅਖਾਣ ਦਾ ਭਾਵ ਸਪਸ਼ਟ ਹੈ ਕਿ ਸਾਹਮਣੇ ਦਿਸਦੀ ਚੀਜ਼ ਨੂੰ ਸਾਬਤ ਕਰਨ ਲਈ ਕਿਸੇ ਪ੍ਰਮਾਣ ਦੀ ਜ਼ਰੂਰਤ ਨਹੀਂ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

0: mixing in the house.
1: हरमन रेडियो ते दो गाने बैक टू बैक।

0: ਕਚਹਿਰੀ ਸਾਡੀ ਜੁਦਾ ਛੜੇ ਤੇ ਕੁਆਇਓ ਝਗੜੇ ਛੱਡ ਕੇ ਦੋ ਮਿੰਟ ਹੱਸੋ
1: ਜਦ ਤੱਕ ਮੁੰਡੇ ਸਾਡੇ ਨਾਲ ਹੈ ਤੇ ਚੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
2: ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਏ
1: ਰੁਕਦੇ ਫੱਟਾਂ
0: ਤੇ ਚਾਚਾ ਜੀ ਵਾਹ ਗੀਤ ਕਾਹਦਾ ਸੀ ਨਿਰੀ ਕੋਕਿਆਂ ਨਾਲ ਜਿਹੜੀ ਡਾਂਗ ਹੀ ਸੀ
3: ਓਏ ਭਤੀਜ ਤੈਨੂੰ ਇਹ ਜਿਹੜੀ ਡਾਂਗ ਦੀਦੀ ਕੋਕਿਆਂ ਨਾਲ ਜੜੀ ਆ ਅਸਲ ਚ ਕੋਕੇ ਨੀ ਇਹ ਤਾਂ ਤੇਰੇ ਮੇਰੇ ਵਰਗੇ ਆਮ ਬੰਦਿਆਂ ਨਾਲ ਕੀਤੇ ਧੋਖਿਆਂ ਨਾਲ ਮੜੀ ਆ
4: ਚਾਚਾ ਜੀ ਗੋਲ ਮੋਲੇ ਗੱਲਾਂ ਕਰਕੇ ਜਨਤਾ ਨੂੰ ਨਾ ਉਲਝਾਓ ਇਹ ਡਾਂਗ ਕੋਕਿਆਂ ਵਾਲੀ ਬਾਰੇ ਜਰਾ ਵਿਸਥਾਰ ਨਾਲ ਸਮਝਾਓ
3: ਲੈ ਸੁਣ ਬੀਬਾ ਫਿਰ ਇਹ ਸੌੜੀ ਸਿਆਸਤ ਦਾ ਪਹਿਲਾ ਕੋਕਾ ਮੈਂ ਜਮਾਂ ਸਿਖਰ ਤੇ ਜੜਿਆ ਜਿਹਦੇ ਕਰਕੇ ਮੁਲਕ ਹੈ ਸਾਡਾ ਗੁਰਬਤ ਦੇ ਵਿੱਚ ਵੜਿਆ ਦੂਜੇ ਨੰਬਰ ਤੇ ਲੱਗਿਆ ਕੋਕਾ ਸੋਨੇ ਵਾਂਗੂ ਚਮਕੇ ਹੁਣ ਨਾ ਕਿਸੇ ਨੂੰ ਮਿਲੇ ਨੌਕਰੀ ਸਿਫਾਰਿਸ਼ ਬਹਿ ਗਏ ਜਮ ਕੇ ਜਾਤ ਪਾਤ ਤੇ ਧਰਮ ਮਜ਼ਹਬ ਦਾ ਜਾਤ ਪਾਤ ਤੇ ਧਰਮ ਮਜ਼ਹਬ ਦਾ ਇਹ ਬੜਾ ਹੈ ਤਕੜਾ ਕੋਕਾ ਸਭ ਤੋਂ ਵੱਡਾ ਮੰਤਰੀਆਂ ਨੂੰ ਇਹ ਦਿੰਦਾ ਹੈ ਮੌਕਾ ਵੋਟਾਂ ਵੇਲੇ ਹਰਕ ਦੇ ਹੁੰਦਾ ਇਹੀ ਮੁੱਦਾ ਫੜਿਆ ਤਾਂਹੀਓ ਤਾਂ ਬੀਬਾ ਇਹ ਕੋਕਾ ਮੈਂ ਤੀਜੇ ਨੰਬਰ ਤੇ ਚੜਿਆ
4: ਚਾਚਾ ਜੀ ਵੋਟਰ ਨੇ ਹੁਣ ਹੋਏ ਸਿਆਣੇ ਸਭ ਸਮਝਦੇ ਕਾਰੇ ਮੀਡੀਆ ਨੇ ਸਭ ਨੰਗੇ ਕਰਤੇ ਪਰਦੇ ਲਾਤੇ ਸਾਰੇ
3: ਬੜੇ ਚਿਰਾਂ ਤੋਂ ਬਹੁਤ ਸਹਿ ਲਿਆ ਧੱਕਾ ਹੁੰਦਾ ਲੋਕਾਂ ਨੇ ਸੋਨੇ ਦੀ ਸਾਡੀ ਚਿੜੀ ਚੂੰਡ ਲਈ ਚਿੰਬੜੀਆਂ ਇਹ ਜੋਕਾਂ ਨੇ ਮੌਕਾ ਦੇਣਾ ਇੱਕ ਅਖੀਰੀ ਛੱਡ ਦੋ ਪੁੱਠੇ ਕਾਰੇ ਨਹੀਂ ਡਾਂਗ ਕੋਕਿਆਂ ਵਾਲੀ ਕਹਿੰਦੀ ਦਿਨੇ ਦਿਖਾ ਦੂ ਤਾਰੇ ਭਤੀਜ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਊਗੀ ਜੇ ਇਹ ਸੁਧਰ ਗਏ ਤਾਂ ਠੀਕ ਆ ਨਹੀਂ ਫਿਰ ਡਾਂਗ ਦੀ ਵਾਰੀ ਆਊਗੀ ਡਾਂਗ ਦੀ ਵਾਰੀ ਆਊਗੀ ਡਾਂਗ ਦੀ ਵਾਰੀ ਆਊਗੀ।

0: ਕਾਟਾ 2005 ਜੜਤੇ ਕੋਕੇ ਕੋਕੇ ਕੋਕੇ
1: ਅਰਬਨ ਰੇਡੀਓ ਦਿਲ ਪੰਜਾਬੀ ਜਜ਼ਬਾ ਪੰਜਾਬੀ ਪੰਜਾਬੀ
2: ਮੈਂ ਤੇਰੇ ਦਰਦ ਨੂੰ ਤੇਰੀ ਕਿਤਾਬ ਤੱਕ ਦੇਖਾਂ ਮੈਂ ਤੇਰੇ ਦਰਦ ਨੂੰ ਤੇਰੀ ਕਿਤਾਬ ਤੱਕ ਦੇਖਾਂ ਤੇ ਉਸ ਕਿਤਾਬ ਨੂੰ ਫਿਰ ਇਨਕਲਾਬ ਤੱਕ ਦੇਖਾਂ।

ਰੁਝੇਵੇਂ ਬਾਰੇ ਤੁਰਕੀ ਵਾਲੇ ਕਹਿੰਦੇ ਹਨ ਕਿ ਲੱਦਿਆ ਖੋਤਾ ਹਿਣਕਣਾ ਭੁੱਲ ਜਾਂਦਾ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ।

0: ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ।
1: ਊਠ ਬੋਲੂਗਾ ਤਾਂ ਲਾਣੇ ਦੀ ਬੋਹੀ ਆਊਗੀ। ਇਸ ਅਖਾਣ ਦਾ ਭਾਵ ਇਹ ਹੈ ਕਿ ਮੂਰਖ ਆਦਮੀ ਸਮਾਂ ਤੇ ਸਥਾਨ ਵੇਖ ਕੇ ਗੱਲ ਨਹੀਂ ਕਰਦਾ, ਜਦੋਂ ਬੋਲੇਗਾ ਮੂਰਖਾਂ ਵਾਲੀ ਗੱਲ ਹੀ ਕਰੇਗਾ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ।

ਇੱਕ ਲੁਧਿਆਣੀਆ ਦੀ ਕਹਾਵਤ ਅਨੁਸਾਰ ਆਲਸੀ ਆਦਮੀ ਨੂੰ ਆਂਡਾ ਦੇਵੋਗੇ ਤਾਂ ਉਹ ਇਸ ਨੂੰ ਛਿਲਕੇ ਦੇਣ ਲਈ ਕਹੇਗਾ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਹੱਬਾਂ ਦੇ ਜੁੱਪੀ ਵਿੱਚ ਰਹਿੰਦੇ ਜੱਟ ਪਿੱਛੋਂ ਆ ਪੰਜਾਬ ਤੋਂ ਪੱਕੇ ਭਾਊ ਹੱਜਦੇ ਆ ਮਾੜੇ ਨਾਲ ਹੱਜ ਤੋਂ ਆਪਾਂ ਦੇ ਜੁੱਪੀ ਵਿੱਚ ਰਹਿੰਦੇ ਜੱਟ ਪਿੱਛੋਂ ਆ ਪੰਜਾਬ ਤੋਂ ਪੱਕੇ ਭਾਊ ਹੱਜਦੇ ਆ ਮਾੜੇ ਨਾਲ ਹੱਜ ਤੋਂ ਔਰ ਰੰਨਾ ਨੀ ਪੜੋਸ ਦੇ ਰੱਬ ਨੂੰ।

ਇੱਕ ਅਜਿਹਾ ਅਦਾਰਾ ਹੁੰਦਾ ਹੈ ਜਿਹੜਾ ਤੁਹਾਨੂੰ ਉਧਾਰ ਤਾਂ ਦਿੰਦਾ ਹੈ ਜੇ ਤੁਸੀਂ ਇਹ ਸਿੱਧ ਕਰਕੇ ਦਿਖਾ ਸਕੋ ਕਿ ਤੁਹਾਨੂੰ ਪੈਸੇ ਦੀ ਕੋਈ ਲੋੜ ਨਹੀਂ ਹੈ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਸੁਣਾਵਾ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਉੱਚਾ ਗਾਉ ਭਲਾ ਨੀਚਾ ਖੇਤ ਭਲਾ।
1: ਇਸ ਅਖਾਣ ਦਾ ਭਾਵ ਇਹ ਹੈ ਕਿ ਪਿੰਡ ਉੱਚੇ ਥਾਂ ਤੇ ਹੀ ਬੰਨਣਾ ਚਾਹੀਦਾ ਹੈ ਤਾਂ ਜੋ ਹੜ੍ਹ ਦਾ ਡਰ ਨਾ ਰਹੇ ਅਤੇ ਖੇਤੀਬਾੜੀ ਜ਼ਮੀਨ ਨੀਵੀ ਥਾਂ ਚੰਗੀ ਹੁੰਦੀ ਹੈ ਜਿੱਥੇ ਪਾਣੀ ਸੌਖ ਨਾਲ ਪੁੱਜ ਜਾਂਦਾ ਹੋਵੇ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ।

ਮੁਸੀਬਤ ਬਾਰੇ ਅਫਰੀਕਾ ਦੀ ਕਹਾਵਤ ਹੈ ਕਿ ਜਦੋਂ ਚੂਹਾ ਅੱਗ ਵੱਲ ਭੱਜਦਾ ਹੈ ਤਾਂ ਇਸ ਦਾ ਮਤਲਬ ਹੈ ਉਹ ਅੱਗ ਤੋਂ ਵੀ ਗਰਮ ਚੀਜ਼ ਤੋਂ ਦੂਰ ਭੱਜ ਰਿਹਾ ਹੈ। ਸੁਣੇ ਵਿਚਾਰਾਂ ਲਈ

0: ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ। ਤੁਹਾਡੇ ਸ਼ਹਿਰ ਵਾਂਗ ਨਹੀਂ ਕਿ ਬਾਲਕੋਨੀ ਤੋਂ ਕੜਚਦੇ ਨੇ ਸੜਕ ਤੇ ਜਾ ਡਿੱਗੇ ਤੇ ਇੱਕਦਮ ਦਮ ਤੋੜ ਜਾਏ। ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ। ਹਾਲਾਂਕਿ ਉਹ ਜਾਣਦਾ ਹੈ ਪਲਕੇ ਉਸ ਫੇਰ ਪਰਤ ਆਉਣਾ ਹੈ, ਪਰ ਜਾਣ ਲੱਗਿਆਂ ਉਹ ਡੈਬਰੇ ਹੋਏ ਬਾਲ ਵਾਂਗ ਬੜੀ ਅੜੀ ਕਰਦਾ ਹੈ। ਰਾਤ ਪਲ ਭਰਦੇ ਵਿਛੋੜੇ ਨੂੰ ਬੜਾ ਦਿਲ ਤੇ ਲਾਉਂਦਾ। ਕਦੇ ਉਹ ਸੁਨਹਿਰੀ ਭੂੰਡੀ ਵਾਂਗ ਸਣ ਦੇ ਫੁੱਲਾਂ ਤੇ ਖੇਡਦਾ, ਕਦੇ ਉਹ ਜੰਗਲੀ ਬਿੱਲੇ ਵਾਂਗ ਮੋਢੇ ਕਮਾਦ ਚ ਲੁਕਦਾ, ਕਦੇ ਉਹ ਟੁੱਟੀ ਪਤੰਗ ਵਾਂਗ ਕਬਰਾਂ ਦੀਆਂ ਕਿੱਕਰਾਂ ਚ ਫਸਦਾ, ਕਦੇ ਉਹ ਉੱਤਰੀ ਕਰਤਾਰੀ ਦੇ ਦੀਵੇ ਵਾਂਗ ਖਾਨਗਾਹ ਤੇ ਬਲਦਾ। ਦੱਸਿਆ ਨਾ, ਜਾਣ ਲੱਗਿਆਂ ਬੜੀ ਅੜੀ ਕਰਦਾ। ਪਹਿਲਾਂ ਮਸੀਤ ਦੇ ਗੁੰਬਦ ਪਿਛਾੜੀ ਲੋਟਣ ਕਬੂਤਰ ਵਾਂਗ ਬਾਜ਼ੀ ਲਾਉਂਦਾ, ਫਿਰ ਪਹਿਲਣਾ ਲਵੇਰੀਆਂ ਨਾਲ ਢਾਬ ਵਿੱਚ ਇੱਕ ਤਾਰੀ ਲਾਉਂਦਾ, ਟਿੱਬੇ ਤੇ ਕੌਡੀ ਖੇਡਦੇ ਨਿਆਣਿਆਂ ਨੂੰ ਘਰੋ ਘਰੀ ਪਹੁੰਚਾਉਂਦਾ, ਰਹਿਰਾਸ ਸੁਣਦਾ ਤੇ ਡੰਡੌਤ ਕਰਦਾ, ਪੀਰ ਫਕੀਰ ਤੇ ਆਉਂਦਾ। ਦੱਸਿਆ ਨਾ, ਰਾਤ ਭਰ ਦੇ ਵਿਛੋੜੇ ਨੂੰ ਬੜਾ ਦਿਲ ਤੇ ਲਾਉਂਦਾ। ਤੁਹਾਡੇ ਸ਼ਹਿਰ ਵਾਂਗ ਨਹੀਂ ਕਿ ਬਾਲਕੋਨੀ ਤੋਂ ਕੜਚਦੇ ਨੇ ਸੜਕ ਤੇ ਜਾ ਡਿੱਗੇ ਤੇ ਇੱਕਦਮ ਦਮ ਤੋੜ ਜਾਏ। ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ। ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਕਦੀ ਗੀਤ ਸੁਣਾਵਾਂਗੇ, ਹਰ ਮਨ ਦੇ ਹਰ ਮਨ ਦੇ।

ਜੇ ਤੁਹਾਡੇ ਬੱਚੇ ਚੰਗੇ ਹਨ ਤਾਂ ਤੁਹਾਨੂੰ ਦੌਲਤ ਦੀ ਕੀ ਲੋੜ ਹੈ? ਜੇ ਤੁਹਾਡੇ ਬੱਚੇ ਮਾੜੇ ਹਨ ਤਾਂ ਵੀ ਤੁਹਾਡੀ ਦੌਲਤ ਕਿਸ ਕੰਮ ਦੀ? ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹੱਥ ਪੱਲਾ ਸੱਖਣਾ, ਖੁਦਾ ਪੜਦਾ ਰੱਖਣਾ।
1: ਜਦੋਂ ਕਿਸੇ ਦੀ ਇੱਜ਼ਤ ਆਬਰੂ ਖਤਰੇ ਵਿੱਚ ਪੈ ਜਾਵੇ ਅਤੇ ਉਹ ਰੱਬ ਉੱਤੇ ਟੇਕ ਰੱਖੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਪੰਜਾਬੀ ਬੋਲੇ ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ।

0: ਤੁਹਾਡੀ ਆਵਾਜ਼, ਤੁਹਾਡੀ ਖਬਰ, ਤੁਹਾਡੀ ਗੱਲ, ਤੁਹਾਡੇ ਅੰਦਾਜ਼ ਚ ਆਓ ਬਣਾਈਏ ਸਮਾਜ ਨੂੰ ਬਿਹਤਰ। ਆਲੇ ਦੁਆਲੇ ਕਿੰਨਾ ਕੁਝ ਵਾਪਰਦਾ ਜੋ ਖਬਰਾਂ ਦਾ ਹਿੱਸਾ ਨਹੀਂ ਬਣਦਾ। ਖਬਰ ਉਹ ਜੋ ਬਿਹਤਰ ਸਮਾਜ ਦਾ ਨਿਰਮਾਣ ਕਰੇ। ਤਾਂ ਫਿਰ ਆਓ ਭੇਜੋ ਆਪਣੇ ਆਲੇ ਦੁਆਲੇ ਦੀਆਂ ਖਬਰਾਂ, ਤੁਹਾਡੀ ਆਵਾਜ਼, ਤੁਹਾਡੀ ਖਬਰ, ਕਿਉਂਕਿ ਗੱਲ ਇੰਜ ਬਣਦੀ ਹੈ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ।

ਕਹਾਵਤ ਅਨੁਸਾਰ ਜੇ ਅੱਖਾਂ ਦੇਖਣਾ ਨਾ ਚਾਹੁੰਦੀਆਂ ਹੋਣ ਤਾਂ ਨਾ ਰੋਸ਼ਨੀ ਦਾ ਤੇ ਨਾ ਹੀ ਐਨਕਾਂ ਦਾ ਕੋਈ ਫਾਇਦਾ ਹੁੰਦਾ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਅਰਬਨ ਰੇਡੀਓ ਦੇ ਨਾਲ।

0: ਕਿਰਤਾਰ ਹੁਣਾਂ ਨੇ ਲਿਖਿਆ ਸੀ ਰੰਗ ਸੁਰ ਖੁਸ਼ਬੂ ਹਵਾ ਮੌਸਮ ਘਟਾਏ ਜਾਂ ਸਦਾ। ਰੰਗ ਸੁਰ ਖੁਸ਼ਬੂ ਹਵਾ ਮੌਸਮ ਘਟਾਏ ਜਾਂ ਸਦਾ ਤੇਰਾ ਕੀ ਰੂਪ ਹੈ ਮੈਂ ਸੋਚਦਾ ਹੀ ਰਹਿ ਗਿਆ।
1: ਤੁਹਾਡੇ ਮਨ ਦੀ ਰੀਤ ਪੁਗਾਵਾਂਗੇ ਮਨ ਚਾਹੇ ਅਸੀਂ ਰੀਤ ਸੁਣਾਵਾਂਗੇ ਹਰ ਮਨ ਰੇਤ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ।

ਫਿਨਲੈਂਡ ਦੀ ਇੱਕ ਕਹਾਵਤ ਅਨੁਸਾਰ ਆਸ਼ਾਵਾਦੀ ਨੂੰ ਘਾਹ ਵੀ ਫੁੱਲਾਂ ਵਰਗਾ ਲੱਗਦਾ ਹੈ, ਜਦਕਿ ਨਿਰਾਸ਼ਾਵਾਦੀ ਨੂੰ ਫੁੱਲ ਵੀ ਘਾਹ ਫੂਸ ਲੱਗਦੇ ਹਨ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਸੱਚੀ ਕਹੇ ਖੁਸ਼ ਰਹੇ।
1: ਭਾਵ ਇਹ ਕਿ ਸੱਚੀ ਗੱਲ ਆਖਣ ਵਾਲੇ ਨੂੰ ਇਹ ਤੌਖਲਾ ਨਹੀਂ ਰਹਿੰਦਾ ਕਿ ਉਹਦੀ ਗੱਲ ਝੂਠੀ ਸਾਬਤ ਹੋਣ ਤੇ ਉਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ, ਇਸ ਲਈ ਉਹ ਖੁਸ਼ ਰਹਿੰਦਾ ਹੈ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ।

ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਹਰੀਸ਼, ਯਾਨੀ ਕਿ ਜੱਟ ਟਿੰਕਾ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਪੰਜਾਬੀਓ, ਜੁੜੇ ਰਹੋ ਪੰਜਾਬੀਅਤ ਨਾਲ, ਪੰਜਾਬੀ ਜ਼ੁਬਾਨ ਨਾਲ ਤੇ ਪੰਜਾਬ ਨਾਲ।

0: ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ।

0: ਸੀ
1: ਤੇ ਲੱਭ ਕੇ ਮੈਨੂੰ ਜੌਬ ਵਾਲਾ ਕੋਈ ਤੋਰ ਦੇਣਗੇ
2: ਔਰ ਰਫਲਾਂ ਦੀ ਜਾਂ ਕਰਕੇ ਲੈ ਜੂ ਬਠਿੰਡੇ ਨੀ
0: ਤਬੀ ਚਲੋ ਕੰਮ ਤੇ ਸੁਣੀ ਜਾਓ ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ

ਰੱਬ ਬਾਰੇ ਸਿਆਣੇ ਕਹਿੰਦੇ ਹਨ ਕਿ ਜੇ ਤੁਸੀਂ ਰੱਬ ਦੇ ਢੋਲ ਦੀ ਤਾਲ ਤੋਂ ਥਿੜਕ ਜਾਵੋਗੇ ਤਾਂ ਤੁਸੀਂ ਜ਼ਿੰਦਗੀ ਦੀ ਤਾਲ ਨੂੰ ਵੀ ਗੁਆ ਬੈਠੋਗੇ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

0: ਬਿਜਲੀਆਂ ਵੀ ਕੜਕੀਆਂ, ਝੱਖੜ ਵੀ ਝੁੱਲੇ ਬੇਸ਼ੁਮਾਰ। ਬਿਜਲੀਆਂ ਵੀ ਕੜਕੀਆਂ, ਝੱਖੜ ਵੀ ਝੁੱਲੇ ਬੇਸ਼ੁਮਾਰ, ਫੇਰ ਵੀ ਟਲਿਆ ਨਾ ਬਿਜੜਾ, ਆਲਣਾ ਪਾਉਂਦਾ ਰਿਹਾ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ।

0: ਬਲੈਸਿੰਗ ਇਨ ਦਾ ਹਾਊਸ।
1: ਜਿਉਂ ਜਿਉਂ ਸਾਨੂੰ ਬੰਦਿਆਂ ਦੇ ਸੁਭਾਅ ਬਾਰੇ ਪਤਾ ਲੱਗਦਾ ਜਾਂਦਾ ਹੈ, ਤਿਉਂ ਤਿਉਂ ਅਸੀਂ ਕੁੱਤਿਆਂ ਨੂੰ ਵਧੇਰੇ ਮਹੱਤਤਾ ਦੇਣ ਲੱਗਦੇ ਹਾਂ। ਇਹ ਟੂਸੇਲੇਨ ਸੁਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ, ਆਂਡੇ ਹੋਰ ਕਰ ਕੁੜ ਕੁੜ ਸਾਡੇ ਘਰ।
1: ਇਸ ਦਾ ਮਤਲਬ ਹੈ ਕਿ ਸੁਖ ਸਹਾਇਤਾ ਹੋਰਨਾਂ ਨੂੰ ਦੇਣੀ ਤੇ ਖੇਚਲ ਪਾਉਣੀ ਹੋਰਨਾਂ ਨੂੰ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ।

ਪੜ੍ਹ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ। ਸਤਿ ਸ੍ਰੀ ਅਕਾਲ, ਮੈਂ ਆ ਤੁਹਾਡੇ ਸਾਰਿਆਂ ਦੀ ਆਪਣੀ ਸਤਿੰਦਰ ਸੱਤੀ, ਪੰਜਾਬੀ ਜ਼ੁਬਾਨ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਹੋਇਆ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ।

0: ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ।

ਕਰਮ ਦੇ ਸੰਬੰਧ ਵਿੱਚ ਦੋ ਰੂਸੀ ਕਹਾਵਤਾਂ ਪੇਸ਼ ਹਨ। ਤੇ ਚੱਲਣ ਵਾਲਾ ਸ਼ਾਮਤ ਨੂੰ ਜਾਰਾਉਂਦਾ ਹੈ, ਹੌਲੀ ਚੱਲਣ ਵਾਲੇ ਨੂੰ ਸ਼ਾਮਤ ਆਰਾਉਂਦੀ ਹੈ। ਦੂਜੀ, ਨਰਕ ਵਿੱਚ ਜਾ ਕੇ ਵੀ ਗਰੀਬ ਕਿਸਾਨ ਨੂੰ ਅਮੀਰ ਜਗੀਰਦਾਰ ਦੀ ਸੇਵਾ ਕਰਨੀ ਪੈਣੀ ਹੈ, ਕਿਉਂਕਿ ਅਮੀਰ ਨੂੰ ਜਿਸ ਤੇਗ ਵਿੱਚ ਉਬਾਲਿਆ ਜਾਂਦਾ ਹੈ ਉਸਦੇ ਹੇਠਾਂ ਲੱਕੜ ਗਰੀਬ ਨੇ ਹੀ ਪਾਉਣੀ ਹੈ। ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ, ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਚੱਲ ਕੁਝ ਨਾਮ ਰੱਖੀਏ ਉਹਨਾਂ ਬੱਚਿਆਂ ਦੇ ਜੋ ਸਾਡੇ ਨਹੀਂ ਸਾਡੇ ਹੀ ਨੇ ਪਰ ਚੱਲ ਕੁਝ ਮਹਿਕ ਵੰਡੀਏ ਜੋ ਸਾਡੇ ਪਾਸ ਨਹੀਂ ਪਰ ਹੈ ਤਾਂ ਸਹੀ ਸਾਡੇ ਕੋਲ ਕਿਤੇ ਚੱਲ ਆਸ਼ਰਮ ਦੇ ਪਰਿੰਦਿਆਂ ਵਾਂਗੂ ਬ੍ਰਹਿਮੰਡ ਦੀ ਸੀਮਾ ਤੋਂ ਵੱਧ ਉੱਡੀਏ ਜੋ ਸਾਡੀ ਸਮਰੱਥਾ ਨਹੀਂ ਉੱਡੀ ਲਵਾਂਗੇ ਪਰ ਫਿਰ ਵੀ ਚੱਲ ਕੁਝ ਰੰਗਾਂ ਦਾ ਅਨੁਵਾਦ ਕਰੀਏ ਚੱਲ ਕੁਝ ਰੰਗਾਂ ਦਾ ਅਨੁਵਾਦ ਕਰੀਏ ਕਿਤੇ ਬੇਬਸ ਦਰਿਆ ਚ ਕੁਝ ਧੁੱਪ ਦੀ ਕਿਸ਼ਤੀ ਠੇਲੀਏ ਕਿਸੇ ਦੁੱਖ ਦੇ ਘਰ ਚ ਕੋਈ ਸੁਪਨਾ ਬੀਜੀਏ ਚੱਲ ਪਿਘਲਦੀਆਂ ਹਸਰਤਾਂ ਦਾ ਇਤਿਹਾਸ ਅਣਲਿਖਿਆ ਛੱਡ ਹੱਸ ਪਈਏ ਤੇ ਪੀੜ ਨੂੰ ਫੁੱਲਾਂ ਦੀ ਮਹਿਕ ਵਾਂਗੂ ਇੱਕ ਦੂਜੇ ਨੂੰ ਤੇ ਪੀੜ ਨੂੰ ਫੁੱਲਾਂ ਦੀ ਮਹਿਕ ਵਾਂਗੂ ਮਾਣੀਏ ਹੱਸ ਪਈਏ ਤੇ ਪੀੜ ਨੂੰ ਫੁੱਲਾਂ ਦੀ ਮਹਿਕ ਵਾਂਗੂ ਮਾਣੀਏ ਇੱਕ ਦੂਜੇ ਨੂੰ ਜਿਸਮਾਂ ਤੋਂ ਅੱਗੇ ਜਾਣ ਦਈਏ ਇੱਕ ਦੂਜੇ ਨੂੰ ਜਿਸਮਾਂ ਤੋਂ ਅੱਗੇ ਜਾਣ ਦਈਏ ਸ਼ਾਇਰ ਕਹਿੰਦਾ ਕਿੰਨੀ ਹੁਸੀਨ ਸੀ ਤੇਰੀ ਅਲਵਿਦਾ ਦੀ ਸ਼ਾਮ ਜੀ ਚਾਹੁੰਦਾ ਤੈਥੋਂ ਉਮਰ ਭਰ ਵਿਛੜਦਾ ਰਹਾਂ ਵਿਛੋੜਾ ਕਦੇ ਕਦੇ ਇੰਨਾ ਖੂਬਸੂਰਤ ਹੁੰਦਾ ਦਿਲਾਂ ਵਾਲਿਓ ਕਿ ਮਿਲਣ ਨੂੰ ਵੀ ਜੀ ਨਹੀਂ ਕਰਦਾ ਦੀਪ ਦੀ ਕਵਿਤਾ ਵਿਛੋੜਾ ਦੇ ਵਿੱਚੋਂ ਕਹਿੰਦਾ ਵਿਛੋੜਾ ਸਾਹ ਆਇਆ ਕਈ ਵਾਰ ਵਿਛੋੜੇ ਦੇ ਵਿੱਚ ਐਸਾ ਸਾਹ ਆਉਂਦਾ ਕਿ ਬੰਦਾ ਮੁੜ ਕੇ ਸਾਰੀ ਉਮਰ ਉਸ ਸ਼ਖਸ ਦੇ ਵੱਲ ਪਰਤ ਕੇ ਵੀ ਨਹੀਂ ਦੇਖਦਾ ਜਿਸ ਨੂੰ ਕਦੇ ਉਸਨੇ ਪਿਆਰ ਕੀਤਾ ਹੋਵੇ ਅੱਜ ਤੈਨੂੰ ਮਿਲਣ ਤੋਂ ਬਾਅਦ ਜੀ ਕਰਦਾ ਬਹੁਤ ਸਾਰੀਆਂ ਨਜ਼ਮਾਂ ਲਿਖਾਂ ਪਰ ਮੇਰੇ ਕੋਲ ਪੈਨ ਨਹੀਂ ਹੈ ਜੇ ਮੇਰੇ ਕੋਲ ਤੂੰ ਨਾ ਹੋਵੇ ਤਾਂ ਕੀ ਕਰਾਂਗਾ ਮੈਂ
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰ ਮਨ ਰੇਡੀਓ ਤੇ

0: ਭੈਣ ਨਾ ਤੇਰਾ ਜੀਜਾ
1: ਮਾਨਵ ਜਾਤੀ ਦੀ ਸੇਵਾ ਕਰਨ ਦੇ ਪੱਖੋਂ ਸੰਸਾਰ ਦੇ ਇਤਿਹਾਸ ਦੇ ਵਿੱਚ ਜਿਤਨੇ ਅਵਸਰ ਅੱਜ ਹਨ ਉਸਨੇ ਪਹਿਲਾਂ ਕਦੇ ਵੀ ਨਹੀਂ ਸਨ। ਇਹ ਖੇਤਰ ਇਤਨਾ ਵਿਸ਼ਾਲ ਹੈ ਕਿ ਇਸ ਵਿੱਚ ਜੋ ਵੀ ਨਿਤਰੇਗਾ ਉਹ ਸਫਲ ਹੋਵੇਗਾ।

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਚੋਰ ਦੇ ਪੈਰ ਨਹੀਂ ਹੁੰਦੇ।
1: ਚੋਰੀ ਕਰਨ ਆਇਆ ਚੋਰ ਰੱਤੀ ਪਰ ਖੜਕਾ ਹੋਣ ਤੇ ਨੱਠ ਜਾਂਦਾ ਹੈ।
0: ਮੁਹਾਵਰੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ।

ਦੁਨੀਆਂ ਭਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਦੀ ਦਿਲੀ ਚਾਹਤ ਹੁੰਦੀ ਹੈ ਕਿ ਉਹ ਹਰ ਹਿੱਲੇ ਸਿੱਖੀ ਦੇ ਮੁਕੱਦਸ ਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਨਾਲ ਜੁੜੇ ਰਹਿਣ। ਪੰਜਾਬੀਆਂ ਦੀ ਇਸ ਅਧਿਆਤਮਿਕ ਚਾਹਤ ਨੂੰ ਪੂਰਾ ਕਰਨ ਲਈ ਹਰਮਨ ਰੇਡੀਓ ਆਸਟ੍ਰੇਲੀਆ ਵੱਲੋਂ ਸਿਡਨੀ ਸਮੇਂ ਅਨੁਸਾਰ ਰੋਜ਼ਾਨਾ ਸ਼ਾਮ 5 ਵਜੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ ਬ੍ਰਾਡਕਾਸਟ ਕੀਤੀ ਜਾ ਰਹੀ ਹੈ। ਹਰਮਨ ਰੇਡੀਓ, ਸਭ ਦਾ ਰੇਡੀਓ।

0: ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮਨਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਗੁਰੂ ਪਿਆਰੇ ਖਾਲਸਾ ਜੀ ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਤੇ ਜਹਾਨ ਖਾਨ ਜਰਨੈਲ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਕੀਤੀ ਬੇਅਦਬੀ ਦਾ ਬਦਲਾ ਲੈਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂਦੀ ਫੌਜ ਜਦੋਂ ਤਰਨ ਤਾਰਨ ਸਾਹਿਬ ਪੁੱਜੀ ਤਾਂ ਫੌਜਾਂ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਨਿਹੰਗ ਸਿੰਘ ਜੀ ਨੇ ਖੰਡੇ ਨਾਲ ਧਰਤੀ ਤੇ ਲਕੀਰ ਖਿੱਚ ਕੇ ਸਿੰਘਾਂ ਨੂੰ ਕੜਕ ਦੀ ਆਵਾਜ਼ ਵਿੱਚ ਆਖਿਆ, ਸਿੰਘ ਜਿਹੜੇ ਘਰੋਂ ਮਰਨ ਦਾ ਮਨ ਬਣਾ ਕੇ ਆਏ ਨੇ ਉਹ ਇਸ ਸ਼ਹੀਦੀ ਲਕੀਰ ਨੂੰ ਟੱਪਿਓ, ਦੂਜਾ ਬੰਦਾ ਲੀਕ ਨਾ ਟੱਪੇ। ਲੀਕ ਖਿੱਚਣ ਤੋਂ ਬਾਅਦ ਕੀ ਹੋਇਆ, ਕੌਣ ਕੌਣ ਲੀਕ ਟੱਪਿਆ, ਕਿੱਦਾਂ ਯੋਧੇ ਜੰਗ ਦੇ ਮੈਦਾਨ ਵਿੱਚ ਅਪੜੇ, ਉਸ ਵੇਲੇ ਦਾ ਸਾਰਾ ਸੀਨ ਦਾਸ ਤਰਸੇਮ ਸਿੰਘ ਮੋਹਰਾਂ ਵਾਲੀ, ਕੁਲਵੰਤ ਸਿੰਘ ਜੀ ਖੁਰਾਇਆ ਦੀ ਕਲਮ ਅਤੇ ਨਛੱਤਰ ਸਿੰਘ ਗਿੱਲ ਅਕਾਲ

ਅੱਖਾਂ ਵਿੱਚ ਲਹੂ ਉਤਰ ਆਇਆ। ਕੜਕ ਦੀ ਆਵਾਜ਼ ਵਿੱਚ ਜਮਾਲ ਖਾਨ ਨੂੰ ਆਖਣ ਲੱਗੇ, ਓਏ ਜਾਪਦਾ ਏ ਤੈਨੂੰ ਕਿਸੇ

ਅਜੇ ਵੀ ਲੱਖਾਂ ਨੂੰ ਢਾ ਸਕਦਾ ਅਸੀਂ ਹੋਣੀਏ ਪੁੱਤ ਅਕਾਲ ਦੇ ਹਾਂ ਕਾਲ ਸਿੰਘਾਂ ਦੇ ਨੇੜੇ ਨਹੀਂ ਆ ਸਕਦਾ।

ਮੈਂ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਸੀ ਜੇ ਪਾਸ ਇੱਕ ਤਿਲ ਹੋਵੇ ਤਾਂ ਕਿਵੇਂ ਵੰਡੀਏ। ਉਹਨਾਂ ਤਿਲ ਦਿੱਤਾ ਤੇ ਕਿਹਾ ਵੰਡ ਕੇ ਦਿਖਾਓ। ਸਤਿਗੁਰਾਂ ਪਾਣੀ ਵਿੱਚ ਘੋਟ ਕੇ ਵੰਡ ਦਿੱਤਾ ਤੇ ਕਿਹਾ ਜਿਨ੍ਹਾਂ ਦੇ ਸੁਭਾਅ ਦੇ ਵਿੱਚ ਵੰਡਣਾ ਹੈ ਉਹ ਵੰਡ ਹੀ ਦੇਣਗੇ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ।

ਤੁਰਕੀ ਬਾਣੀ ਆਈ ਤੇ ਸਗਲੀ ਚਿੰਤ ਮਿਟਾਈ। ਤੁਰਕੀ ਬਾਣੀ ਸਾਨੂੰ ਗੁਰੂ ਸਾਹਿਬਾਨ ਨੇ ਸਾਡੇ ਤੇ ਤਰਸ ਕਰਕੇ ਆਪਣੀ ਕਿਰਪਾ ਦੁਆਰਾ ਪ੍ਰੇਮ ਪਦਾਰਥ ਬਖਸ਼ਿਆ ਹੈ। ਜਦ ਅਸੀਂ ਗੁਰਬਾਣੀ ਵਿਚਾਰਦੇ ਹਾਂ ਤਾਂ ਸਾਡੀਆਂ ਗੁਰੂ ਸਾਹਿਬਾਂ ਨਾਲ ਗੱਲਾਂ ਹੁੰਦੀਆਂ ਹਨ। ਗੁਰੂ ਸਾਹਿਬਾਂ ਨਾਲ ਗੱਲਾਂ ਕਰਨ ਦਾ ਇੱਕ ਨਿਮਾਣਾ ਜਿਹਾ ਹੀਲਾ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਤਹਿਤ ਹਰ ਰੋਜ਼ ਸੁਣਨਾ ਸ਼ਾਮੀ ਹਰਮਨ ਰੇਡੀਓ 'ਤੇ।

0: ਚਮਕੌਰ ਦੀ ਜੰਗ ਬਾਰੇ ਕਵੀ ਪਾਂਧੀ ਨਨਕਾਣਵੀ ਬੜਾ ਕਮਾਲ ਲਿਖਦਾ ਆ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਿੰਘਾਂ ਨੂੰ ਸੰਬੋਧਨ ਹੁੰਦੇ ਕਿਹਾ ਸੀ, ਬਿਫਰੇ ਸ਼ੇਰਾਂ ਵੱਲ ਤੱਕ ਕੇ ਕਿਹਾ, ਗੋਬਿੰਦ ਇਹ ਚਮਕੌਰ ਹੈ ਰਣ ਭਖਾਉਣ ਦੀ ਥਾਂ, ਆਹੂ ਲਾ ਕੇ ਮੁਗਲ ਚੁਗੱਤਿਆਂ ਦੇ ਨਾਲ ਖੂਨ ਦੇ ਮਹਿੰਦੀਆਂ ਲਾਉਣ ਦੀ ਥਾਂ, ਰਤ ਪੀਣੀਆਂ ਬਿਜਲੀਆਂ ਹੱਥ ਧੋਲੋ, 10 ਲੱਖ ਗੁਲਾਮ ਲਿਤਾੜ ਸੁੱਟੋ, ਸਿੰਘੋ ਸੂਰਿਓ ਉੱਠੋ ਤੂਫਾਨ ਬਣ ਕੇ ਮੁਗਲ ਰਾਜ ਨੂੰ ਜੜੋਂ ਉਖਾੜ ਸੁੱਟੋ, ਤੁਹਾਡੇ ਹੱਥ ਵਿੱਚ ਪਤ ਅੱਜ ਖਾਲਸੇ ਦੀ, ਅੰਗ ਖਾਲਸੇ ਦਾ ਤੁਸਾਂ ਪਾਲਣਾ ਹੈ, ਭਾਵੇਂ 40 ਐ ਪਰ ਨਿਡਰ ਹੋ ਕੇ ਤੁਸਾਂ ਤੇਗ ਦਾ ਜੌਹਰ ਦਿਖਾਲਣਾ ਹੈ, ਤੁਸਾਂ ਤੇਗ ਦਾ ਜੌਹਰ ਦਿਖਾਲਣਾ ਹੈ। ਤੇ ਅੱਗੋਂ ਸਿੰਘਾਂ ਦਾ ਜਵਾਬ ਸੀ, ਟਿੱਡੀ ਦਲ ਵੱਲ ਤੱਕ ਕੇ ਸਿੰਘ ਗਰਜੇ, ਅਸੀਂ ਖਾਲਸੇ ਹਾਂ, ਮਰਨਾ ਜਾਣਦੇ ਹਾਂ, 1.25 ਲੱਖ ਨਾਲ ਇੱਕ ਇੱਕ ਭਿੜ ਜਾਈਏ, ਲਾੜੀ ਮੌਤ ਨੂੰ ਵਰਨਾ ਜਾਣਦੇ ਹਾਂ।
1: ਗੁਰੂ ਸਾਹਿਬ ਦੀ ਕਿਰਪਾ।

ਚਾਰ ਸਤਰਾਂ ਕਵਿਤਾ ਦੀਆਂ ਹੀ ਜੋੜਨ ਲੱਗ ਪਿਆ ਹੈ ਤਾਂ ਸ਼ਰਾਬ ਦੇ ਪਿਆਲੇ ਬਿਨਾਂ ਉਹ ਗੱਲ ਹੀ ਨਹੀਂ ਕਰ ਸਕਦਾ। ਉਹ ਕਹਿੰਦਾ ਹੈ, ਸ਼ਰਾਬ ਤੋਂ ਬਿਨਾਂ ਮੈਨੂੰ ਕਵਿਤਾ ਹੀ ਨਹੀਂ ਉਤਰਦੀ। ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਜਿਹੜੀ ਕਵਿਤਾ ਸ਼ਰਾਬ ਪੀ ਕੇ ਹੀ ਉਤਰਦੀ ਹੈ ਉਸ ਕਵਿਤਾ ਨੂੰ ਪੜ੍ਹਨ ਵਾਲਾ ਕਿੰਨਾ ਕੁ ਬ੍ਰਹਮ ਗਿਆਨੀ ਹੋ ਜਾਵੇਗਾ। ਗਾਲਿਬ ਵਰਗਾ ਕਵੀ ਸਾਰੀ ਉਮਰ ਰੁੜਦਾ ਰਿਹਾ। ਜਿਹੜੇ ਸੱਜਣ ਉਸ ਨੂੰ ਬੜਾ ਖੁਦਦਾਰ ਕਹਿੰਦੇ ਹਨ ਉਹ ਬੜੇ ਭੁਲੇਖੇ ਵਿੱਚ ਹਨ। ਖੁਦਦਾਰ ਬੰਦਾ ਕਦੇ ਵੀ ਕਿਸੇ ਦਾ ਮੁਹਤਾਜ ਨਹੀਂ ਹੁੰਦਾ। ਜਿਹੜਾ ਬੰਦਾ ਸ਼ਰਾਬ ਦਾ ਮੁਹਤਾਜ ਹੈ ਫਿਰ ਕਰਜ਼ਾ ਚੁੱਕ ਕੇ ਸਾਰੀ ਉਮਰ ਸ਼ਰਾਬ ਪੀਂਦਾ ਰਿਹਾ, ਮਰਦਿਆਂ ਤੱਕ ਉਸ ਕੋਲੋਂ ਉਹ ਕਰਜ਼ਾ ਨਹੀਂ ਉਤਰਿਆ, ਉਸ ਦੀ ਕੀ ਖੁਦਦਾਰੀ ਹੈ। ਇਹ ਠੀਕ ਹੈ, ਕਵਿਤਾ ਦੀ ਦਾਤ ਰੱਬ ਨੇ ਦਿੱਤੀ ਸੀ ਪਰ ਅਵਗੁਣ ਨੇ ਉਸ ਨੂੰ ਦਬਾ ਲਿਆ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰ ਮੰਨੇ।

ਇਸ ਮਨ ਕੋ ਕੋਈ ਖੋਜੋ ਭਾਈ। ਗੁਰਬਾਣੀ ਦੀ ਆਤਮਕ ਖੋਜ ਅਤੇ ਆਤਮਕ ਲਾਹੇ ਦੀ ਪ੍ਰਾਪਤੀ ਲਈ ਗੁਰਬਾਣੀ ਦੀਆਂ ਗੁੱਝੀਆਂ ਕੁੰਡੀਆਂ ਨੂੰ ਖੋਲਦਾ ਪ੍ਰੋਗਰਾਮ ਗੁਰਬਾਣੀ ਵਿਚਾਰ ਸੁਣਦੇ ਰਹੋ ਸਿਰਫ ਤੇ ਸਿਰਫ ਤੁਹਾਡੇ ਆਪਣੇ ਹਰਮਨ ਰੇਡੀਓ ਤੇ ਜੁੜੇ ਰਹੋ ਹਰਮਨ ਰੇਡੀਓ ਨਾਲ।

0: ਕਵੀ ਨੇ ਬਾ ਕਮਾਲ ਲਿਖਤ ਲਿਖੀ ਹੈ, ਉਹ ਲਿਖਦਾ ਆ ਤੇਗ ਜੀ ਦੇ ਪੋਤਰੇ ਤੇਗਾਂ ਚ।
1: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
2: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ

ਦੁੱਖ ਪਰ ਹੱਸ ਤੋਂ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹੋਂ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ। ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜਿਤ ਸਪਾਵਾ ਵਿਨ ਪਾਣੇ ਕੇ ਨਾਇ ਕਰੀ, ਜੇਤੀ ਸਿਰਸ਼ਟ ਉਫਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ। ਮਤ ਵਿਚ ਰਤਨ ਜਵਾ ਹਰ ਮਾਨਕ, ਜੇ ਇਕ ਗੁਰ ਕੀ ਸਿੱਖ ਸੁਣੇ। ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖੰਡਾ ਵਿਚ ਜਾਣੀਏ ਨਾਲ ਚਲੇ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ।

ਮਨੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ

ਜੋ ਤੁਧ ਪਾਵੈ ਸਾਈ ਪਲੀਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵਟ ਹੱਤਿਆ ਕੁਮਾਹੇ, ਅਸੰਖ ਪਾਪੀ ਪਾਪ ਕਰ ਜਾਹੇ।

ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣਿਆ ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ ਏ ਅੰਤ ਨਾ ਜਾਣੇ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਇਹ

ਤਾਂ ਆਖ ਨ ਸਕੇ ਕੇਈ ਕੇ ਜੇ ਵਟ ਭਾਵੈ ਤੇ ਵਟ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਵੈ ਸਭ ਸੰਭਾਲੇ ਵਾਜੇ ਨਾਚ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪ੍ਰੀ ਸਿਉ ਕਹੀਐਨ ਕੇਤੇ ਗਾਵਨ ਹਾਰੇ ਗਾਵੈ ਤੁਨੂ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੈ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇਈ ਤੁਨਰੂ ਗਾਵੈ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀ ਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸਾਹ ਸਹਾ ਪਤ ਸਾਹਿਬ ਨਾਨਕ ਰਹਿਣ ਦਜਾਈ ਮੁੰਡਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿ

ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇਕ ਦੂਜੀ ਪੌ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇਕ ਨਾਮ ਜਗਦੀਸ਼। ਏਕ ਰਾਹ ਪਤ ਪਵੜਿਆ ਚੜਿਆ ਹੋਏ ਅਕੀਸ, ਸੁਨ ਗੱਲਾਂ ਆਕਾਸ ਕੀ ਕੀਤਾ ਆਈ ਰੀਸ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿਚ ਧਰਤੀ ਥਾ ਪਰਖੀ ਧਰਮਸਾਲ। ਤਿਸ ਵਿਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ। ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੇ ਜਾਏ। ਧਰਮ ਖੰਡ ਕਾ ਏਹੋ ਧਰਮ, ਗਿਆਨ ਖੰਡ ਕਾ ਖੋ ਕਰਮ। ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ ਰੂਪ ਰੰਗ ਕੇ ਵੇਸ, ਕੇਤਿਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਈ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਰਾਂਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ। ਸਰਮਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ। ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਮਲਸੂਰ, ਤਿਨ ਮੈਂ ਰਾਮ ਲਿਆ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਾਮਾ, ਤਾਂ ਕੇ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ। ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ। ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਸਭਨਾ ਸਹੁਰੇ ਵੰਧਣਾ ਸਭ ਮੁਕਲਾਵਣ ਹਾਰ। ਇਹ ਸੰਸਾਰ ਮਾਨੋ ਸਾਡਾ ਪੇਕਾ ਘਰ ਹੈ ਤੇ ਅਸੀਂ ਸਾਰਿਆਂ ਨੇ ਸਹੁਰੇ ਪਿੰਡ ਜਾਣਾ ਹੈ। ਜਿਵੇਂ ਪੇਕੇ ਘਰ ਵਿੱਚੋਂ ਕੋਈ ਬੀਬਾ ਖੇਡਦੀ, ਮਲਦੀ, ਹੱਸਦੀ, ਗਾਉਂਦੀ, ਖੁਸ਼ੀਆਂ ਮਾਣਦੀ ਹੈ, ਪਰ ਜਿਉਂ ਹੀ ਸਹੁਰੇ ਘਰ ਵੱਲ ਤੁਰਨਾ ਪੈਂਦਾ ਹੈ ਤੇ ਉਸ ਦੀ ਚੰਚਲਤਾ ਖਤਮ ਹੁੰਦੀ ਜਾਂਦੀ ਹੈ, ਫਿਕਰ ਪੈ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ, ਰੰਗ ਮਾਨ ਲੈ ਪਿਆਰਿਆ ਜਾਂ ਜੋਬਨ ਨਾ ਫੁੱਲਾ, ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ। ਥੋੜੇ ਦਿਨ ਰਹਿ ਗਏ ਨੇ, ਸਹੁਰੇ ਘਰ ਜਾਣਾ ਪੈਣਾ। ਧੰਨ ਗੁਰੂ ਨਾਨਕ ਦੇਵ ਜੀ ਮਨੁੱਖ ਨੂੰ ਚੇਤਾ ਕਰਾਉਂਦੇ ਨੇ ਕਿ ਇਹ ਸੰਸਾਰ ਰੂਪੀ ਪੇਕੇ ਘਰ ਤੋਂ ਲਿਜਾਣ ਲਈ ਸਮਾਂ ਨੇੜੇ ਆ ਰਿਹਾ ਹੈ। ਮਨੁੱਖ ਸਮਝਦਾ ਹੈ ਕਿ ਸ਼ਾਇਦ ਇਹ ਸੰਸਾਰ ਰੂਪੀ ਘਰ ਵਿੱਚ ਉਸਨੇ ਸਦਾ ਟਿਕੇ ਰਹਿਣਾ ਹੈ, ਪਰ ਉਹ ਇਹ ਨਹੀਂ ਜਾਣਦਾ ਕਿ ਇਸ ਤੇ ਦੁਨੀਆਂ ਵਿੱਚ ਅੱਖ ਖੋਲਣ ਤੋਂ ਪਹਿਲਾਂ ਹੀ ਇਸ ਦੀ ਮੌਤ ਦਾ ਸਾਹਾ ਲਿਖਿਆ ਗਿਆ ਸੀ। ਅਨਕ ਜਤਨ ਕਰ ਕਾਲ ਸੰਤਾਏ, ਮਰਨ ਲਿਖਾਏ ਮੰਡਲ ਮੇ ਆਏ। ਪੰਚਮ ਜੋਤ ਵਿੱਚ ਵੀ ਨਾਨਕ ਪਾਤਸ਼ਾਹ ਇਹ ਕਹਿੰਦੇ ਨੇ ਕਿ ਇਹ ਸੰਸਾਰ ਰੇਤ ਦੇ ਘਰ ਵਰਗਾ ਹੈ। ਸਾਡੇ ਵਿੱਚੋਂ ਬਹੁਤ ਸਾਰੇ ਸਰੋਤਿਆਂ ਨੇ ਬਚਪਨ ਵਿੱਚ ਪੈਰ ਉੱਪਰ ਗਿੱਲੀ ਰੇਤ ਦੇ ਘਰ ਬਣਾਉਣਾ ਖੇਡਿਆ ਹੋਏਗਾ। ਬੜਾ ਸੋਹਣਾ ਲੱਗਦਾ ਸੀ ਉਹ ਘਰ, ਪਰ ਜਿਉਂ ਪਾਣੀ ਦੀਆਂ ਲਹਿਰਾਂ ਆਉਂਦੀਆਂ ਉਹ ਘਰ ਢਹਿ ਢੇਰੀ ਹੋ ਜਾਂਦਾ। ਜੇ ਕਿਤੇ ਲਹਿਰਾਂ ਦਾ ਪ੍ਰਭਾਵ ਨਾ ਵੀ ਪੈਂਦਾ ਤਾਂ ਹੌਲੀ ਹੌਲੀ ਇਹ ਗਿੱਲੀ ਰੇਤ ਸੁੱਕ ਕੇ ਭੁਰ ਜਾਂਦੀ ਤੇ ਘਰ ਜਿਹੜਾ ਸੀ ਕਣ ਕਣ ਹੋ ਕੇ ਡਿੱਗ ਜਾਂਦਾ। ਤਾਂ ਇਹ ਜਿਹੜਾ ਮੰਡਲ ਹੈ, ਇਸ ਘਰ ਬਾਰੇ ਸਤਿਗੁਰੂ ਇਉਂ ਫਰਮਾਨ ਕਰਦੇ ਨੇ, ਮਿਰਤ ਮੰਡਲ ਜਗ ਸਾਜੇ ਆ, ਜਿਉਂ ਬਾਲੂ ਘਰ ਬਾਰ, ਬਿਨਸਤ ਬਾਰ ਨਾ ਲਾਗੇ ਜਿਉਂ ਕਾਗਦ ਬੁੰਦਾਰ। ਸਾਰੇ ਮਨੁੱਖਾ ਜਨਮ ਦੇ ਦੋ ਹੀ ਰੰਗ ਨੇ, ਇੱਕ ਪੱਕਾ ਰੰਗ ਹੈ ਮਜੀਠ ਰੰਗ, ਦੂਸਰਾ ਕੱਚਾ ਰੰਗ ਹੈ ਕਸੁੰਬੜੇ ਦੇ ਫੁੱਲ ਵਰਗਾ। ਕੱਚੇ ਰੰਗ ਦਾ ਉੱਤਰ ਜਾਣਾ ਭਾਵ ਜ਼ਿੰਦਗੀ ਦਾ ਉਹ ਪੱਖ ਹੈ। ਇਸ ਘਰ ਬਾਰੇ ਸਤਿਗੁਰੂ ਇਉਂ ਫਰਮਾਨ ਕਰਦੇ ਨੇ, ਮਿਰਤ ਮੰਡਲ ਜਗ ਸਾਜੇ ਆ, ਜਿਉਂ ਬਾਲੂ ਘਰ ਬਾਰ, ਬਿਨਸਤ ਬਾਰ ਨਾ ਲਾਗੇ ਜਿਉਂ ਕਾਗਦ ਬੁੰਦਾਰ।

ਦੇ ਨਾਮ ਦੀ ਰੰਗਤ ਵਿੱਚ ਰੰਗੀ ਗੱਲ ਜਿਹੜੀ ਹੈ ਉਸ ਤੋਂ ਅਲੱਗ ਹੈ। ਪੱਕਾ ਰੰਗ ਮਜੀਠ ਰੰਗ ਹੈ ਉਹ ਬਾਣੀ ਦਾ ਨਾਮ ਦੀ ਰੰਗਤ। ਕੂੜਾ ਰੰਗ ਕਸੁੰਬ ਕਾ ਬਿਣਸ ਜਾਏ ਦੁੱਖ ਰੋਏ, ਜਿਸ ਅੰਦਰ ਨਾਮ ਪ੍ਰਗਾਸ਼ ਹੈ ਉਹ ਸਦਾ ਸਦਾ ਥਿਰ ਹੋਏ। ਤੇ ਗੁਰੂ ਪਿਆਰਿਓ, ਇਹ ਧਨ ਦੌਲਤ, ਇਹ ਜੋਬਨ ਜਵਾਨੀ ਸਭ ਕਸੁੰਬੜੇ ਦੇ ਫੁੱਲ ਵਾਂਗ ਹਨ, ਪਰ ਕੁਝ ਜੀਵਾਂ ਦੇ ਨਾਲ ਹੀ ਇਹ ਸਭ ਕੁਝ ਖਤਮ ਹੋ ਜਾਂਦਾ ਹੈ। ਇਹ ਸਰੂਰ ਜਿਹੜਾ ਹੈ ਇਹ ਵੀ ਸਾਡਾ ਸੱਜਣ ਨਹੀਂ ਰਹਿੰਦਾ, ਇਹ ਵੀ ਕਬਰ ਦੀ ਮਿੱਟੀ ਵਿੱਚ ਪੈ ਜਾਂਦਾ ਹੈ। ਤਾਂ ਆਓ ਇਸੇ ਸਦਰੰਗ ਵਿੱਚ ਰਾਗ ਸ੍ਰੀ ਰਾਗ ਵਿੱਚੋਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਬਖਸ਼ਿਸ਼ ਇੱਕ ਸ਼ਬਦ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗ ਦੀ ਆਵਾਜ਼ ਵਿੱਚ ਸਰਵਣ ਕਰਦੇ ਹਾਂ। ਸੱਜਣ ਮਹਿੰਦੇ ਰੰਗਲੇ ਜਾਏ ਸੁਤੇ ਜੀਰਾਨ, ਹੰਬੀ ਵੰਜਾਂ ਡੂਮਣੀ।

0: गुरु ग्रंथ साहिब नूं छड्ड के जेड़ा बंदा होर पासे जांदा है ते अपने आप नूं सिख भी समझदा है ओह भुलेखे विच है। सियाणियां दे कथन अनुसार काफी धर्म हन ते हर धर्म दी अपनी साधना है। मुबारक है जिवें ठीक समझदे हन करन, पर एक गल साफ है, जेड़ा बंदा देहधारी गुरु नूं मन्नदा है ओह कुछ होर तां हो सकदा है पर सिख नहीं हो सकदा। विचार ज्ञानी जसवंत सिंह परवाना, सोहणे विचारां लई जुड़े रहो हरमन रेडियो नाल।
1: ਸਾਡੇ ਅਧਿਆਤਮਕ ਜੀਵਨ ਵਿੱਚ ਨੰਬਰ ਇੱਕ ਸਿੱਖ, ਨੰਬਰ ਦੋ ਗੁਰੂ ਤੇ ਨੰਬਰ ਤਿੰਨ ਅਕਾਲ ਪੁਰਖ, ਇਹਨਾਂ ਤਿੰਨਾਂ ਦਾ ਆਪਸੀ ਸੁਮੇਲ ਬਣਿਆ ਹੋਇਆ ਹੈ। ਗੁਰਮੁਖੋ ਕਦੇ ਵਿਚਾਰ ਕਰਕੇ ਦੇਖਿਓ ਕਿ ਗੁਰਬਾਣੀ ਦਾ ਸਿਧਾਂਤ ਹੈ ਕਿ ਜਿਹੜਾ ਸਿੱਖ ਹੈ ਨਾ ਉਹ ਜਗਤ ਦੇ ਰਚਨਹਾਰ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹੈ ਕਿ ਮੈਨੂੰ ਸੱਚੇ ਸਤਿਗੁਰ ਦੇ ਲੜ ਲਾ ਦਿਓ। ਅਤੇ ਜਦੋਂ ਜੀਵ ਸੱਚੇ ਸਤਿਗੁਰ ਪਾਸੋਂ ਨਾਮ ਜਪਣ ਦੀ ਤਾਗੀਦ ਹਾਸਲ ਕਰਦਾ ਏ ਤਾਂ ਉਸ ਦਾ ਮੇਲ ਅਕਾਲ ਪੁਰਖ ਨਾਲ ਹੋ ਜਾਂਦਾ ਹੈ। ਰਾਗੌੜੀ ਵਿੱਚੋਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬੋਲ ਸਰਵਣ ਕਰੋ, ਹਰ ਪ੍ਰਭ ਆਣ ਮਿਲਾਵੋ ਗੁਰ ਸਾਧੂ, ਕਸ ਗਰੁੜ ਸ਼ਬਦ ਮੁਖ ਲੀਠਾ, ਜਨ ਨਾਨਕ ਗੁਰ ਕੇ ਲਾਲੇ ਗੋਲੇ, ਲਗ ਸੰਗਤ ਕਰੂਆ ਮੀਠਾ। ਸ੍ਰੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਜੀ ਇਉਂ ਬਖਸ਼ਿਸ਼ ਕਰਦੇ ਨੇ, ਮੇਰੇ ਸਤਿਗੁਰਾ ਮੈਂ ਤੁਝ ਬਿਨ ਆਵਰ ਨਾ ਕੋਏ, ਹਮ ਮੂਰਖ ਮੁਗਧ ਸ਼ਰਨਾਗਤੀ ਕਰ ਕਿਰਪਾ ਮੇਲੇ ਹਰ ਸੋਏ। ਹੇ ਮੇਰੇ ਸਤਿਗੁਰੂ, ਤੇਰੇ ਵਰਗਾ ਕੋਈ ਹੋਰ ਹੋ ਹੀ ਨਹੀਂ ਸਕਦਾ। ਤੁਸੀਂ ਮੈਨੂੰ ਮੂਰਖ ਜੀਵ ਨੂੰ ਆਪਣੀ ਮਿਹਰ ਨਜ਼ਰ ਦਾ ਪਾਤਰ ਬਣਾ ਲਿਆ ਹੈ, ਹਰੀ ਦੇ ਨਾਮ ਜਪਣ ਵੱਲ ਜੋੜ ਦਿੱਤਾ ਏ। ਐਸਾ ਨਹੀਂ ਕਿ ਮਨੁੱਖਾ ਜਾਮੇ ਵਿੱਚ ਆਏ ਜੀਵ ਸੱਚੇ ਸਤਿਗੁਰੂ ਦੇ ਲੜ ਲੱਗਣਾ ਹੀ ਨਹੀਂ ਲੋਚਦੇ ਨੇ, ਪਰ ਇਹੋ ਜਿਹੇ ਭਾਗਾਂ ਵਾਲੇ ਬਹੁਤ ਵਿਰਲੇ ਵਿਰਲੇ ਨੇ। ਐਨ ਵਿਰਲੇ ਨਹੀਂ ਕਣੇ ਫੈਲ ਫੱਕੜ ਸੰਸਾਰ, ਨਹੀਂ ਤਾਂ ਮੰਦ ਭਾਗੀ ਜੀਵ ਤਾਂ ਇਵੇਂ ਬੈਠੇ ਰਹਿੰਦੇ ਨੇ ਕਿ ਉਹ ਅਕਾਲ ਪੁਰਖ ਦੇ ਨਾਮ ਨਾਲੋਂ ਟੁੱਟੇ ਹੋਏ ਨੇ। ਇਹ ਸਾਰੀ ਅਕਾਲ ਪੁਰਖ ਦੀ ਖੇਡ ਹੈ ਜਿਸਨੇ ਜੀਵ ਅਤੇ ਸਤਿਗੁਰੂ ਦਾ ਮਿਲਾਪ ਕਰਾਉਣਾ ਹੈ। ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸੰਸਾਰ, ਤੇ ਇੱਕ ਥਾਂ ਸਤਿਗੁਰੂ ਇਸ ਸਿਧਾਂਤ ਨੂੰ ਇਉਂ ਦ੍ਰਿੜ ਕਰਾਉਂਦੇ ਨੇ, ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ, ਜਿਨ ਬਿਨ ਭਾਗਾਂ ਦਰਸ਼ਨ ਨਾ ਥੀਏ ਭਾਗਹੀਨ ਬਹਿ ਰੋਏ। ਤਾਂ ਹੇ ਪ੍ਰਭੂ ਹੋ ਹਰ ਪ੍ਰਭ ਭਾਣਾ, ਸੋ ਥੀਆ ਤੁਰ ਲਿਖਿਆ ਨਾ ਮੇਟੇ ਕੋਏ। ਜੋ ਮਾਲਕ ਨੇ ਆਪ ਲਿਖ ਦਿੱਤਾ ਹੈ ਨਾ ਕਿ ਕਿਸ ਨੂੰ ਸਤਿਗੁਰੂ ਦੇ ਨਾਲ ਮਿਲਾਉਣਾ ਹੈ, ਉਹ ਜੁੜਦੇ ਨੇ। ਆਪਾਂ ਤੇ ਅਰਦਾਸ ਕਰ ਸਕਦੇ ਹਾਂ। ਰਾਗੌੜੀ ਵਿੱਚ ਭਗਤ ਕਬੀਰ ਜੀ ਦਾ ਫਰਮਾਨ ਇਉਂ ਹੈ ਕਿ ਹਰ ਇੱਕ ਗੁਣੀ ਗਿਆਨੀ ਆਪੋ ਆਪਣੀ ਮਤ ਦੀ ਵਡਿਆਈ ਕਰਦਾ ਹੈ। ਜੋਗੀ ਭਲਾ ਕੀ ਕਹਿੰਦੇ ਨੇ, ਜੋਗੀ ਕਹੇ ਜੋਗ ਭਲ ਮਿੱਠਾ, ਅਵਰ ਨਾ ਦੂਜਾ ਪਾਈ। ਤੇ ਦੂਸਰੇ ਪਾਸੇ ਪੰਡਿਤ ਜੀ ਕੀ ਕਹਿੰਦੇ ਨੇ, ਪੰਡਿਤ ਜੀ ਕਹਿੰਦੇ ਨੇ ਪੰਡਿਤ ਗੁਣੀ ਸੂਰ ਹਮ ਦਾਤੇ, ਇਹ ਕਹੇ ਬਡ ਹਮ ਹੀ, ਪਰ ਅਸਲੋਂ ਜਿਨ੍ਹਾਂ ਨੂੰ ਮਾਲਕ ਰਾਹ ਦੱਸੇ ਕਿ ਕਿਹੜਾ ਮਤ ਚੰਗਾ ਹੈ, ਉਹ ਇਹ ਹੈ ਸਿਰਫ ਅਤੇ ਸਿਰਫ ਸਤਿਗੁਰੂ ਨੂੰ ਮਿਲਿਆ ਹੀ ਮਨ ਦਾ ਹਨੇਰਾ ਦੂਰ ਹੁੰਦਾ ਹੈ। ਕੋਈ ਮਤ ਜਾਂ ਕੋਈ ਵਿਸ਼ੇਸ਼ ਤਰ੍ਹਾਂ ਦੀ ਪੁਸਤਕ, ਵਿਸ਼ੇਸ਼ ਤਰ੍ਹਾਂ ਦਾ ਰਾਹ, ਉਹ ਨਹੀਂ ਹੈ। ਸਤਿਗੁਰੂ ਦੇ ਜੋ ਲੜ ਲੱਗ ਗਿਆ ਉਹਦੇ ਮਨ ਦਾ ਹਨੇਰਾ ਦੂਰ ਹੁੰਦਾ ਹੈ। ਜਿਸੇ ਬੁਝਾਈ ਸੋਈ ਬੂਝੇ, ਬਿਨ ਬੂਝੇ ਕਿਉਂ ਰਹੀਏ, ਸਤਿਗੁਰ ਮਿਲੇ ਅੰਧੇਰਾ ਚੁੱਕੇ, ਇਨ ਬਿਦ ਮਾਨ ਲਈ ਹੈ। ਤਾਂ ਆਓ ਆਪਣੇ ਸੱਚੇ ਸਤਿਗੁਰੂ ਦੇ ਦਰਸ਼ਨ ਕਰਦੇ ਹੋਏ ਨਿਹਾਲ ਹੋਈਏ, ਇਸ ਤਰ੍ਹਾਂ ਗੁਣ ਗਾਇਨ ਕਰੀਏ ਜਿਵੇਂ ਰਾਗ ਰਾਮਕਲੀ ਦੀ ਵਾਰ ਦੇ ਪਹਿਲੇ ਸਲੋਕ ਵਿੱਚ ਪੰਚਮ ਪਾਤਸ਼ਾਹ ਦਾ ਬਖਸ਼ਿਆ ਹੋਇਆ ਸ਼ਬਦ ਤੇ ਆਵਾਜ਼ ਦੇ ਰਹੇ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਭਾਵ ਉਹ ਇਸ ਦਾ ਗਾਇਨ ਕਰ ਰਹੇ ਨੇ। जैसा

ਗੁਰੂ ਦਾ ਅਟਲ ਵਚਨ ਸਾਡੇ ਜੀਵਨ ਨੂੰ ਸੇਧ ਦੇਣ ਵਾਲਾ ਹੁੰਦਾ ਹੈ, ਸਾਡਾ ਲੋਕ ਤੇ ਪਰਲੋਕ ਸਵਾਰਨ ਵਿੱਚ ਸਹਾਈ ਹੁੰਦਾ ਹੈ। ਸਤਿਗੁਰੂ ਫਰਮਾਨ ਕਰਦੇ ਨੇ, ਹਲਤ ਪਲਤ ਪ੍ਰਭ ਦੋਹੇ ਸਵਾਰੇ, ਹਮਰਾ ਗੁਣ ਅਵਗਨ ਨਾ ਵਿਚਾਰਿਆ, ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਪੰਚਮ ਪਾਤਸ਼ਾਹ ਜੀ ਦੇ ਇਹ ਬੋਲ ਸਿਰਫ ਬੋਲਾਂ ਤੱਕ ਹੀ ਸੀਮਤ ਨਹੀਂ, ਸਗੋਂ ਜੀਵਾਂ ਦੇ ਕਲਿਆਣ ਲਈ ਸੱਚੇ ਪਾਤਸ਼ਾਹ ਨੇ ਇਹ ਸਭ ਕੁਝ ਆਪ ਹੰਡਾਇਆ। ਗੁਰੂ ਅਰਜਨ ਦੇਵ ਜੀ ਦੇ ਵੇਲੇ ਪੰਜਾਬ ਦੇ ਮਸ਼ਹੂਰ ਸ਼ਹਿਰ ਲਾਹੌਰ ਵਿੱਚ ਕਾਲ ਪੈ ਗਿਆ। ਲੋਕਾਈ ਭੁੱਖਮਰੀ ਨਾਲ, ਭਿਆਨਕ ਬਿਮਾਰੀਆਂ ਨਾਲ ਜੂਝਦੀ ਹੋਈ ਮਰਨ ਲੱਗੀ। ਸ਼ਹਿਰ ਦਾ ਐਸਾ ਬੁਰਾ ਹਾਲ ਹੋਇਆ ਕਿ ਹਕੂਮਤ ਵੀ ਲੋਕਾਂ ਦੀ ਮਦਦ ਕਰਨ ਤੋਂ ਹੱਥ ਖੜੇ ਕਰ ਗਈ। ਤਾਂ ਧੰਨ ਗੁਰੂ ਅਰਜਨ ਦੇਵ ਜੀ ਆਪਣੇ ਨਾਲ ਗੁਰਸਿੱਖਾਂ ਤੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਲਾਹੌਰ ਵਾਸੀਆਂ ਦੀ ਮਦਦ ਲਈ ਪਹੁੰਚਦੇ ਨੇ। ਸਤਿਗੁਰੂ ਉਸ ਸਮੇਂ ਮਰ ਰਹੀ ਲੁਕਾਈ ਲਈ ਲੰਗਰ, ਦਵਾ ਦਾਰੂ, ਜਲ ਦੀ ਸੇਵਾ ਲਈ ਖੂਹ ਆਦਿ ਲਗਵਾਉਣ ਵਿੱਚ ਰੁੱਝ ਗਏ। ਬਿਮਾਰੀਆਂ ਭਿਆਨਕ ਸਨ, ਫੈਲੀਆਂ ਹੋਈਆਂ ਸਨ। ਸਤਿਗੁਰਾਂ ਦਾ ਇੱਕੋ ਇੱਕ ਸਪੁੱਤਰ ਬਾਲ ਹਰਗੋਬਿੰਦ ਵੀ ਉਸ ਵੇਲੇ ਨਾਲ ਸੀ, ਜੋ ਇਹਨਾਂ ਭਿਆਨਕ ਬਿਮਾਰੀਆਂ ਦੇ ਛੂਤ ਦੇ ਨਾਲ ਪੀੜਿਤ ਹੋ ਗਿਆ। ਕਿਸੇ ਨੇ ਸਲਾਹ ਦਿੱਤੀ ਕਿ ਬਾਲਕ ਨੂੰ ਮਾਤਾ ਦੇ ਮੰਦਰ ਵਿੱਚ ਮੱਥਾ ਟਿਕਾਇਆ ਜਾਏ। ਕਿਸੇ ਨੇ ਬੱਚੇ ਨੂੰ ਚੀਕਣੀ ਮਿੱਟੀ ਵਿੱਚ ਲਪੇਟਣ ਦੀ ਗੱਲ ਕਹੀ। ਕਿਸੇ ਨੇ ਬੱਦਲਾਂ ਦੀ ਗਰਗਰਾਹਟ ਤੋਂ ਬਚਾ ਲਈ ਹਨੇਰੇ ਕਮਰੇ ਵਿੱਚ ਰੱਖਣ ਦੀ ਤਾਕੀਦ ਕੀਤੀ। ਭਾਵ ਕਿ ਹਰ ਕਿਸੇ ਮਨੁੱਖ ਨੇ ਕੋਈ ਨਾ ਕੋਈ ਓੜ ਪੋੜ ਕਰਨ ਦੀ ਸਲਾਹ ਸਤਿਗੁਰਾਂ ਨੂੰ ਦਿੱਤੀ, ਪਰ ਸਤਿਗੁਰਾਂ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਧਿਆਨ ਧਰਕੇ ਅਰਦਾਸ ਬੇਨਤੀ ਕੀਤੀ ਤੇ ਬਾਲ ਹਰਗੋਬਿੰਦ ਦਾ ਤਾਪ ਉਤਰ ਗਿਆ। ਸਤਿਗੁਰੂ ਇਸ ਬਾਬਤ ਕਹਿੰਦੇ ਨੇ ਕਿ ਗੁਰੂ ਨਾਨਕ ਨੇ ਮੇਰੀ ਲਾਜ ਪੈਜ ਰੱਖ ਲਈ, ਮੇਰੇ ਪਰਿਵਾਰ ਨੂੰ ਕਰਮ ਕਾਂਡਾਂ ਤੋਂ ਬਚਾ ਲਿਆ। ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲ ਵਿਖ ਸਭ ਨਾਸੇ, ਆਨੰਦ ਕਰੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈਰ ਸਵਾਰੀ। ਤਾਂ ਆਓ ਗੁਰੂ ਪਿਆਰਿਓ, ਆਪਣੇ ਸੱਚੇ ਸਤਿਗੁਰੂ ਦੇ ਓਟ ਆਸੇ ਵਿੱਚ ਆਪਾਂ ਵੀ ਵਿਸ਼ਵਾਸ ਦ੍ਰਿੜ ਕਰੀਏ। ਰਾਗ ਸੋਰਠ ਵਿੱਚ ਪੰਚਮ ਪਾਤਸ਼ਾਹ ਦਾ ਬਖਸ਼ਿਸ਼ ਇੱਕ ਸ਼ਬਦ ਜੋ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਗਾਇਨ ਕਰ ਰਹੇ ਨੇ, ਉਸ ਸ਼ਬਦ ਦੀ ਟੇਕ ਹੈ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਰੋਵਾ, ਹਰ ਗੋ

0: ਸਰਗੁਣ ਦੁਨੀਆਂ ਵਿੱਚ ਵਿਚਰਦੇ ਹੋਏ ਅਸੀਂ ਗੁਰ ਸ਼ਬਦ ਦੇ ਅਖਰੀ ਸਰੂਪ ਗੁਰਬਾਣੀ ਦੇ ਲੜ ਲੱਗਣਾ ਹੈ ਅਤੇ ਭਾਵ ਭਾਵਨੀ ਨਾਲ ਪਾਠ ਕੀਰਤਨ ਤੇ ਵਿਚਾਰ ਕਰਨੀ ਹੈ ਜੋ ਕਿ ਆਤਮਕ ਪੰਧ ਲਈ ਅਤ ਜ਼ਰੂਰੀ ਹੈ। ਗੁਰਬਾਣੀ ਪਾਠ ਕੀਰਤਨ ਤੇ ਵਿਚਾਰਾਂ ਲੈ ਕੇ ਆਪ ਸਰਬੱਤ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੈ ਤੁਹਾਡਾ ਆਪਣਾ ਹਰਮਨ ਰੇਡੀਓ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਰਾਹੀਂ।
1: ਸੁਣ ਬੇਨੰਤੀ ਸਵਾਮੀ ਆਪਣੇ, ਨਾਨਕ ਇਹ ਸੁਖ ਮੰਗੇ ਜੈ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ ਲਾਗੇ। ਪੰਚਮ ਪਾਤਸ਼ਾਹ ਬਖਸ਼ਿਸ਼ ਕਰੇ ਨੇ, ਹੇ ਮੇਰੇ ਮਾਲਿਕ ਤੇਰੇ ਅੱਗੇ ਬੇਨਤੀ ਹੈ ਕਿ ਜਿੱਥੇ ਵੀ ਤੇਰੀ ਕੀਰਤ ਗਾਈ ਜਾ ਰਹੀ ਹੋਵੇ ਮੇਰਾ ਮਨ ਉੱਥੇ ਜੁੜੇ। ਆਓ ਆਪਣੇ ਮਨ ਨੂੰ ਜੋੜਦੇ ਹਾਂ ਗੁਰਬਾਣੀ ਦੇ ਇਸ ਸ਼ਬਦ ਰਾਹੀਂ ਅਕਾਲ ਪੁਰਖ ਦੇ ਨਾਲ।

0: ਦੇਸ਼ ਵਿਦੇਸ਼ ਦੇ ਕੋਨੇ ਕੋਨੇ ਤੋਂ ਆਵਾਜ਼ ਦੀਆਂ ਜਾਦੂਮਈ ਤਰੰਗਾਂ ਰਾਹੀਂ ਤੁਸੀਂ ਸਰਵਣ ਕਰ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦਾ ਪ੍ਰੋਗਰਾਮ ਗਾਵੋ ਸੱਚੀ ਬਾਣੀ। ਹੁਣ ਸਮਾਂ ਹੈ ਗੁਰਬਾਣੀ ਕਥਾ ਵਿਚਾਰ ਦਾ। ਗੁਰਬਾਣੀ ਕਥਾ ਵਿਚਾਰ ਸਰਵਣ ਕਰਾ ਰਹੇ ਨੇ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ। ਤਾਂ ਆਓ ਕਰੋ ਮਨੋਵਿਰਤੀਆਂ ਇਕਾਗਰ ਤੇ ਟੁੱਬੀ ਲਾਈਏ ਗੁਰਬਾਣੀ ਕਥਾ ਵਿਚਾਰ ਦੇ ਸਾਗਰ ਵਿੱਚ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਜੋ ਸ਼ਬਦ ਅੱਜ ਆਪਾਂ ਵਿਚਾਰ ਕਰਦੇ ਹਾਂ, ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ, ਧਾਤੂ ਪੰਜ ਰਲਾਏ ਕੂੜਾ ਪਾਜਿਆ, ਭਾਂਡਾ ਆਣ ਗਰਾਸ ਜਾਂ ਤਿਸ ਭਾਵ ਸੀ, ਪਰਮ ਜੋਤ ਜਗਾਏ ਵਾਜਾ ਵਾਪਸੀ। ਕੁਟਾਨ ਕੁਟਾਨ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਸਤਿਗੁਰੂ ਬੜਾ ਖੂਬਸੂਰਤ ਸਾਨੂੰ ਅੱਜ ਮੈਸੇਜ ਦੇ ਰਹੇ ਆ, ਭਾਂਡਾ ਧੋਵੈ ਕੌਣ। ਅਸੀਂ ਸਤਿਗੁਰੂ ਦੀ ਬਾਣੀ ਵਿੱਚ ਪੜ੍ਹਦੇ ਹਾਂ ਕਿ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਸੋਚੀ ਦਾ ਮਤਲਬ ਸ਼ੁੱਧ ਕਰਨਾ, ਆਪਣੇ ਆਪ ਨੂੰ ਸਫਾਈ ਕਰਨਾ। ਸੋਚੈ ਸੋਚ ਕਰਨਾ, ਆਪਣੇ ਆਪ ਨੂੰ ਕਲੀਨ ਕਰਨਾ, ਆਪਣੇ ਆਪ ਨੂੰ ਸਾਫ਼ ਕਰਨਾ। ਮਹਾਰਾਜ ਕਹਿੰਦੇ ਕਿ ਹੇ ਜੋਗੀ ਲੋਗੋ, ਜੇ ਕੋਈ ਬੰਦਾ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਸੋਚ ਹੀ ਕਰਦਾ ਰਹੇ, ਹੈ ਨਾ, ਸੋਚ ਹੀ ਕਰਦਾ ਰਹੇ, ਭਾਵ ਕਿ ਧੋਂਦਾ ਹੀ ਰਹੇ, ਸਫਾਈ ਦੇ ਉੱਤੇ ਹੀ ਲੱਗਿਆ ਰਹੇ, ਅਸਲ ਦੇ ਵਿੱਚ ਮਨ ਦੀ ਸੋਚ ਨਹੀਂ ਹੁੰਦੀ ਹੈਗੀ। ਬਾਹਰੋਂ ਸਰੀਰ ਧੋਣ ਦੇ ਨਾਲ ਅੰਦਰੂਨੀ ਮਨ ਦੀ ਸੋਚ ਨਹੀਂ ਹੁੰਦੀ ਹੈਗੀ, ਭਾਵੇਂ ਕੋਈ ਲੱਖਾਂ ਵਾਰ ਆਪਣੇ ਸਰੀਰ ਨੂੰ ਧੋਈ ਜਾਵੇ। ਜਦੋਂ ਕਦੇ ਆਪਾਂ ਥੋੜੇ ਜਿਹੇ ਹੋਰ ਮਤਲਬ ਸ਼ਰਧਾ ਨਾਲ, ਭਾਵਨਾ ਤੇ ਵਿਸ਼ਵਾਸ ਨਾਲ ਗੁਰੂ ਮਾਨਿਓ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹਿਰਦੇ ਚ ਪ੍ਰਕਾਸ਼ ਕਰਾਂਗੇ, ਅਸੀਂ ਸਤਿਗੁਰੂ ਨੂੰ ਸ਼ਬਦ ਗੁਰੂ ਜਾਣ ਕੇ ਸਮਝ ਕੇ ਬਾਣੀ ਪੜ੍ਹਨੀ ਸ਼ੁਰੂ ਕਰਾਂਗੇ, ਸਾਨੂੰ ਪਤਾ ਲੱਗੇਗਾ ਕਿ ਜਿਹੜੀ ਜਪਜੀ ਸਾਹਿਬ ਆ ਉਹਦਾ ਜਿਹੜਾ ਟੀਕਾ, ਪਹਿਲਾ ਟੀਕਾ, ਉਹਦੇ ਅਰਥ ਭਾਵ ਨੇ ਜਿਹੜੇ, ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਵਿੱਚ ਕੀਤੇ ਹੋਏ ਨੇ। ਅਸਲ ਦੇ ਵਿੱਚ ਸੁਖਮਨੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪਜੀ ਸਾਹਿਬ ਦਾ ਟੀਕਾ ਕੀਤਾ ਹੋਇਆ, ਉਲੱਥਾ ਕੀਤਾ ਹੋਇਆ, ਅਰਥ ਭਾਵ ਸਿੰਪਲ ਕਰਕੇ ਦੱਸੇ ਹੋਏ ਨੇ। ਜਿਵੇਂ ਕਿ ਨਾ ਆਪਾਂ ਇਹ ਸ਼ਬਦ ਲੈਂਦੇ ਹਾਂ ਕਿ ਸੋਚੈ ਸੋਚ ਨਾ ਹੋਵਈ, ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ। ਦੇਖਿਓ ਇਹਦੇ ਅਰਥ ਕਿੱਦਾਂ, ਮਤਲਬ ਗੁਰੂ ਅਰਜਨ ਦੇਵ ਜੀ ਮਹਾਰਾਜ ਖੋਲਦੇ ਨੇ। ਜਿਵੇਂ ਕਿ ਜਪਜੀ ਸਾਹਿਬ ਦੀ ਪੰਗਤੀ ਆ ਨਾ ਕਿ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਹੈ ਨਾ। ਗੁਰੂ ਅਰਜਨ ਦੇਵ ਜੀ ਇਸ ਬਾਣੀ ਨੂੰ ਇਸ ਤਰ੍ਹਾਂ ਸੋਚ ਤੇ ਖੋਲਦੇ ਆ ਕਿ ਸੋਚ ਕਰੈ ਦਿਨਸ ਔਰ ਰਾਤ। ਕੋਈ ਬੰਦਾ ਦਿਨਸ ਔਰ ਰਾਤ ਸੋਚ ਕਰਦਾ ਰਹੇ, ਹੈ ਨਾ, ਆਪਣੇ ਆਪ ਨੂੰ ਧੋਂਦਾ ਰਹੇ। ਮਨ ਕੀ ਮੈਲ ਨਾ ਤਨ ਤੇ ਜਾਤ, ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ। ਕਿਉਂਕਿ ਤਨ ਦੇ ਵਿੱਚੋਂ, ਕੱਚੇ ਤਨ ਦੇ ਵਿੱਚੋਂ ਦੁਬਾਰਾ ਫਿਰ ਬਦਬੂ ਆਉਣ ਲੱਗ ਜਾਏਗੀ, ਤੁਸੀਂ ਫਿਰ ਧੋਵੋਗੇ, ਹੈ ਨਾ। ਇਸ ਦੇਹੀ ਕਹੋ ਬਹੁ ਸਾਧਨਾ ਕਰੇ, ਮਨ ਤੇ ਕਬਹੂ ਨਾ ਬਿਖਿਆ ਟਰੈ, ਜਲ ਧੋਵੈ ਬਹੁ ਦੇਹੇ ਅਨੀਤ। ਅਨੀਤ ਦਾ ਮਤਲਬ ਛੋਟ ਚਿਰ ਰਹਿਣ ਵਾਲੀ, ਥੋੜਾ ਚਿਰ ਰਹਿਣ ਵਾਲੀ। ਇਹ ਸਰੀਰ ਆ ਜਿਹੜਾ ਸਾਡਾ, ਥੋੜਾ ਚਿਰ ਰਹਿਣ ਵਾਲਾ ਆ। ਜਲ ਧੋਵੈ, ਇਹਨੂੰ ਜਿੰਨਾ ਮਰਜ਼ੀ ਤੁਸੀਂ ਜਲ ਨਾਲ ਧੋਈ ਜਾਓ, ਸਾਫ਼ ਕਰੀ ਜਾਓ। ਮਹਾਰਾਜ ਕਹਿੰਦੇ ਨੇ ਕਿ ਸ਼ੁੱਧ ਕਹਾਂ ਹੋਏ ਕਾਚੀ ਭੀਤ। ਕਾਚੀ ਭੀਤ ਦਾ ਮਤਲਬ ਮਿੱਟੀ ਦੀ ਕੰਧ ਸ਼ੁੱਧ ਨਹੀਂ ਹੁੰਦੀ, ਸਰੀਰ ਨੂੰ ਇੱਕ ਮਿੱਟੀ ਦੀ ਕੰਧ ਕਿਹਾ ਹੋਇਆ। ਗੁਰੂ ਸਾਹਿਬ ਕਹਿੰਦੇ ਕਿ ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ। ਭਾਈ ਤੇਰੇ ਸਰੀਰ ਦਾ ਜਿਹੜਾ ਭਾਂਡਾ ਨਾ, ਜਿਹੜਾ ਤੇਰਾ ਸਰੀਰ ਆ, ਇਹ ਕੱਚ ਚੋਂ ਕੱਚਾ ਸਾਜਿਆ ਹੋਇਆ, ਮਿੱਟੀ ਦਾ ਬਣਾਇਆ ਹੋਇਆ ਮਹਾਰਾਜ ਨੇ। ਕਬੀਰਾ ਧੂਰ ਸਕੇਲ ਕੇ ਪੁਰੀਆ ਬਾਂਧੀ ਦੇ, ਦੇ ਪੁੜੀ ਬੰਨੀ ਹੋਈ ਅਸਲ ਦੇ ਵਿੱਚ। ਕਬੀਰਾ ਧੂਰ ਸਕੇਲ ਕੇ ਪੁਰੀਆ ਬਾਂਧੀ ਦੇ, ਦਿਵਸ ਚਾਰ ਕੋ ਭੇਖਣਾ ਅੰਤ ਖੇ ਕੀ ਖੇ। ਗੁਰੂ ਸਾਹਿਬ ਫਿਰ ਸਾਨੂੰ ਇੱਦਾਂ ਕਹਿੰਦੇ ਨੇ ਕਿ ਕਹੋ ਨਾਨਕ ਥਿਰ ਨਾ ਰਹੇ ਜਿਉਂ ਬਾਲੂ ਕੀ ਭੀਤ। ਬਾਲੂ ਹੋ ਗਿਆ ਰੇਤਾ, ਭੀਤ ਹੋ ਗਈ ਕੰਧ, ਰੇਤੇ ਦੀ ਕੰਧ। ਭਾਂਡਾ ਕੌਣ ਧੋਲੂਗਾ ਇਸ ਸਰੀਰ ਨੂੰ ਸੰਗਤ ਜੀ, ਇਹ ਕੱਚਾ ਆ। ਤੇ ਧਾਤੂ ਪੰਜ ਰਲਾਏ, ਇਹਦੇ ਵਿੱਚ ਧਾਤਾਂ ਰਲਾ ਤੀਆਂ, ਪੰਜ ਧਾਤਾਂ ਰਲਾ ਕੇ ਇਹ ਸਰੀਰ ਸਾਜਿਆ। ਮਹਾਰਾਜ ਕਹਿੰਦੇ ਕੂੜਾ ਪਾਜਿਆ, ਇਹਦੇ ਵਿੱਚ ਕੂੜਾ ਪਾਇਆ ਹੋਇਆ ਸੰਗਤ ਜੀ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ, ਹਨਾ, ਇਹਦੇ ਉੱਤੇ ਕੂੜਾ ਪਾ ਲਿਆ ਬੰਦੇ ਨੇ। ਬਲਕਿ ਹੋਰ ਕੂੜਾ ਪਾਈ ਜਾਂਦਾ ਇਹਦੇ ਵਿੱਚ, ਹੋਰ ਇਸ ਜਨਮ ਦੇ ਵਿੱਚ ਕਰਮ ਕਰੀ ਜਾਂਦਾ। ਹੰਕਾਰੀ ਆਪਦੇ ਹੰਕਾਰ ਨੂੰ ਹੋਰ ਵਧਾਈ ਜਾਂਦਾ, ਲੋਭੀ ਆ ਜਿਹੜਾ ਉਹ ਹੋਰ ਲੋਭੀ ਬਣੀ ਜਾਂਦਾ, ਜਿਹੜਾ ਕਾਮੀ ਆ ਉਹ ਹੋਰ ਕਾਮੀ ਬਣੀ ਜਾਂਦਾ। ਧਾਤੂ ਪੰਜ ਰਲਾਏ ਕੂੜਾ ਪਾਜਿਆ, ਇਹ ਧਾਤਾਂ ਦੇ ਉੱਤੇ, ਇਸ ਸਰੀਰ ਦੇ ਉੱਤੇ ਕੂੜਾ, ਇਸ ਸਰੀਰ ਦੇ ਵਿੱਚ ਬੰਦੇ ਨੇ ਕੂੜਾ ਪਾ ਲਿਆ ਸੰਗਤ ਜੀ। ਸਤਿਗੁਰ ਫਿਰ ਕਹਿੰਦੇ ਕਿ ਇਸ ਕੂੜੇ ਦਾ ਗੁਲਾਮ ਹੋਇਆ ਫਿਰਦਾ, ਇਸ ਕੂੜੇ ਦੇ ਵਿੱਚ ਹੋਰ ਰਸ ਪਾ ਲਏ ਨੇ। ਰਸ ਹੋਏ ਨਾ ਰਸ ਰੂਪਾ, ਕਾਮਣ ਰਸ ਬਰ ਮਲਕੀ ਵਾਸ, ਰਸ ਘੋੜੇ ਸੇਜਾ ਮੰਦਰ, ਰਸ ਮਿੱਠਾ ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਭਾਂਡਾ ਮਹਾਰਾਜ ਕਹਿੰਦੇ ਭਾਂਡਾ ਆਣ ਗਰਾਸ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜੱਗ ਮੈਂ ਆਇਆ। ਭਾਂਡਾ ਆਣ ਗਰਾਸ ਜਾਂ ਤਿਸ ਭਾਵ ਸੀ, ਭਾਈ ਇਹਦੇ ਵਿੱਚ ਪਰਮ ਜੋਤ ਜਗਾਏ, ਪਰਮ ਜੋਤ ਜਗਾ, ਆਪਣੇ ਆਪ ਦੇ ਵਿੱਚ ਪਰਮੇਸ਼ਰ ਦਾ ਪ੍ਰਕਾਸ਼ ਲੈ ਕੇ ਆ, ਪਰਮੇਸ਼ਰ ਦੇ ਸ਼ਬਦ ਆਪਦੇ ਵਿੱਚ ਬੋਇਆ ਕਰ, ਆਪਦੇ ਵਿੱਚ ਪਰਮੇਸ਼ਰ ਦੇ ਸ਼ਬਦ ਬੋਇਆ ਕਰ, ਆਪਦੇ ਵਿੱਚ ਪਰਮੇਸ਼ਰ ਦੀ ਬਾਣੀ ਬੋਇਆ ਕਰ। ਕਿੱਦਾਂ ਬੋਇਆ ਕਰੀਏ ਮਹਾਰਾਜ? ਵਾਜਾ ਵਾਜਾ, ਆ ਜਿਹੜੀ ਆਵਾਜ਼ ਆ ਰਹੀ ਆ, ਆਵਾਜ਼ ਆ ਰਹੀ ਆ ਨਾ, ਇਸ ਆਵਾਜ਼ ਨੂੰ ਸੁਣਿਆ ਕਰ ਆਪਦੇ ਕੰਨ ਵਿੱਚਾਂ ਦੀ। ਤੇਰੇ ਸਤਿਗੁਰੂ ਨੇ ਤੈਨੂੰ ਅੰਮ੍ਰਿਤ ਛਕਾਉਣ ਵੇਲੇ ਇੱਕ ਮੂਲ ਮੰਤਰ ਦਿੱਤਾ ਆ, ਇੱਕ ਗੁਰਮੰਤਰ ਦਿੱਤਾ ਆ, ਹਰ ਜੀਉ ਹਰ ਜੀਉ, ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤਰ ਖਾਇਆ। ਪਰਮ ਜੋਤ ਜਗਾਏ, ਆਪਦੇ ਅੰਦਰ ਜੋਤ ਨੂੰ ਜਗਾ, ਜਗਾਉਣਾ ਕਰ। ਕਿੱਦਾਂ ਜਗਾਉਣਾ ਕਰੀਏ ਮਹਾਰਾਜ ਜੀ? ਵਾਜਾ ਵਾਵਸੀ, ਵਾਜਾ ਵਜਾਇਆ ਕਰ। ਕਾਹਦਾ ਵਾਜਾ ਵਜਾਇਆ ਕਰੀਏ ਮਹਾਰਾਜ ਜੀ? ਘੋਰ ਦੁਖਿਅੰ, ਅਨਕ ਹੱਤਿਅੰ, ਜਨਮ ਦਾਰਿਦਰੰ, ਮਹਾਂਬਖਿਆਦੰ, ਮਿਟੰਤ ਸਗਲ ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਵਕ ਕਾਸ਼ਟ ਪਸਮੰ ਕਰੋਤ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਔਖਦ ਮੰਤਰ

0: ਮੂਲ ਮਨ ਇੱਕ ਹੈ। ਜੇਕਰ ਦ੍ਰਿੜ ਚਿਤ ਕੀਜੈ ਰੇ, ਜਨਮ ਜਨਮ ਕੇ ਪਾਪ ਕਰਮ ਕੇ ਕਾਟਣਹਾਰਾ ਲੀਜੈ ਰੇ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਲ ਹੈ ਕਿਰਤਕਣਾ ਪੂਰਨ ਦ੍ਰਿਸ਼ਟ ਤੇਰੀ ਰਾਮ ਵਾਜਾ ਵਾਪਸੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਜਾ ਵਾਪਸੀ ਵਾਜਾ ਵਜਾ ਪਾਵਣ ਗੁਰੂ ਪਾਵਣ ਦੇ ਵਿੱਚ ਆਵਾਜ਼ ਦੇ ਵਿੱਚ ਗੁਰੂ ਨੂੰ ਤੂੰ ਯਾਦ ਕਰ ਪਾਈ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਜੀ, ਹੁਣ ਤੁਸੀਂ ਇਹ ਦੇਖ ਰਹੇ ਹੋਵੋਗੇ ਕਿ ਜੇ ਕੋਈ ਬੰਦਾ ਕਹੇ ਨਾ ਵੀ ਮੈਂ ਬਿਨਾਂ ਬਾਣੀ ਪੜ੍ਹੇ ਤੋਂ ਨਾਮ ਜਪ ਲੂੰਗਾ, ਨਾਮ ਤੇ ਜਪ ਲੇਗਾ ਪਰ ਇੱਕ ਥਾਂ ਤੇ ਜਾ ਕੇ ਫਰਸਟ੍ਰੇਟਡ ਰਹੇਗਾ, ਸੁੱਕਾ ਰਹੇਗਾ, ਡਰਾਈ ਰਹੇਗਾ ਜੀਵਨ। ਹੁਣ ਤੁਸੀਂ ਦੇਖੋ ਕਿ ਗੁਰਬਾਣੀ ਆਪ ਨਾਮ ਜਪਾਉਂਦੀ ਆ, ਗੁਰਬਾਣੀ ਤੁਹਾਡੇ ਕੋਲੋਂ ਆਪ ਪਰਮਾਤਮਾ ਦਾ ਸਿਮਰਨ ਕਰਵਾਉਂਦੀ ਆ। ਤੁਸੀਂ ਨਹੀਂ ਕਰਦੇ, ਪਰਮ ਜੋਤ ਜਗਾਏ ਉਹ ਗੱਲ ਕਰਦੀ ਆ ਤੁਹਾਡੇ ਨਾਲ, ਤੁਹਾਡੀ ਰੂਹ ਨਾਲ ਗੱਲ ਕਰਦੀ ਆ, ਆਪ ਜੀਵ ਨਾਲ ਗੱਲ ਕਰਦੀ ਆ। ਉਹ ਸ਼ਬਦ ਤੁਹਾਡੇ ਜੀਵ ਤੱਕ ਪਹੁੰਚਦਾ, ਜੀਵ ਖੁਦ ਕਹਿੰਦਾ ਨਾਮ ਜਪਣ ਨੂੰ, ਤੁਸੀਂ ਨਹੀਂ ਜਪਦੇ ਹੈਗੇ। ਇਹ ਡਿਫਰੈਂਸ ਆ ਸੰਗਤ ਜੀ, ਜਦੋਂ ਆਪਾਂ ਸਹਿਜ ਦੇ ਵਿੱਚ ਗੁਰਬਾਣੀ ਦੀ ਵਿਚਾਰ ਕਰਦੇ ਹਾਂ। ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀ ਆ ਤੇ ਗੁਰਬਾਣੀ ਤੁਹਾਡੇ ਕੋਲੋਂ ਆਪ ਨਾਮ ਜਪਾਉਂਦੀ ਆ। ਸੰਗਤ ਜੀ ਵਿਚਾਰ ਕਰਦੇ ਆ ਬੇਅੰਤ ਫੁੱਲਾਂ ਚੁੱਕਾਂ ਦੀ ਛਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
1: ਕਥਾ ਵਿਚਾਰ ਸਰਵਣ ਕਰਾ ਰਹੇ ਸੀ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ। ਤੁਸੀਂ ਗੁਰਬਾਣੀ ਵਿਚਾਰਾਂ ਨੂੰ ਉਹਨਾਂ ਦੇ ਚੈਨਲ ਰਾਹੀਂ ਯੂਟਿਊਬ ਤੇ ਵੀ ਸਰਵਣ ਕਰ ਸਕਦੇ ਹੋ।
2: ਗੁਰੂ ਦੋ ਸ਼ਬਦਾਂ ਦਾ ਜੋੜ, ਗੁਰੂ ਹਨੇਰਾ ਤੇ ਰੂਹ ਪ੍ਰਕਾਸ਼, ਭਾਵ ਹਨੇਰੇ ਵਿੱਚੋਂ ਰਾਹ ਦਿਖਾਉਣ ਵਾਲਾ, ਜਾਂ ਇਉਂ ਕਹਿ ਲਓ ਕਿ ਸਾਡੀ ਮੱਤ ਤੋਂ ਭਰਮ ਭੁਲੇਖਿਆਂ ਦੇ ਪਰਦੇ ਲਾਹ ਕੇ ਸੱਚ ਦਾ ਰਾਹ ਦਿਖਾਉਣ ਵਾਲਾ। ਇਸੇ ਕਰਕੇ ਮੇਰੇ ਦਾਤਾ ਨਾਨਕ ਪਾਤਸ਼ਾਹ ਆਪਣੇ ਪੰਜਵੇਂ ਜਾਮੇ ਵਿੱਚ ਇਉਂ ਬਖਸ਼ਿਸ਼ ਕਰਦੇ ਨੇ, ਗੁਰ ਕੀ ਮਹਿਮਾ ਕਥਨ ਨਾ ਜਾਏ, ਗੁਰ ਪਰਮੇਸ਼ਰ ਸਾਚੇ ਨਾਏ। ਸਤਿਗੁਰੂ ਆਪਣੀ ਵਡਿਆਈ ਆਪ ਹੀ ਜਾਣਦਾ, ਜੋ ਵੀ ਵਰਤਾਰਾ ਹੋ ਰਿਹਾ ਹੈ ਨਾ, ਇਹ ਸਭ ਉਸਦੇ ਭਾਣੇ ਵਿੱਚ ਵਰਤਦਾ ਹੈ। ਬਸ ਗੁਰੂ ਪਿਆਰਿਓ, ਆਪਾਂ ਤਾਂ ਸਤਿਗੁਰ ਦੀ ਧੂੜੀ ਲੋਚਣੀ ਹੈ। ਸਤਿਗੁਰ ਕੀ ਮਹਿਮਾ ਸਤਿਗੁਰ ਜਾਣੇ, ਜੋ ਕਿਛ ਕਰੇ ਸੋ ਆਪਣ ਭਾਣੇ, ਸਾਧੂ ਧੂਰ ਜਾਂਚੇ ਜਨ ਤੇਰੇ, ਨਾਨਕ ਸਤ ਕੁਰਬਾਨਾ ਹੈ। ਪਰਮ ਜੋਤ ਵਿੱਚ ਨਾਨਕ ਪਾਤਸ਼ਾਹ ਬੜੀ ਹੀ ਵਿਸਮਾਨਿਕ ਦ੍ਰਿਸ਼ਟੀ ਨਾਲ ਅਕਾਲ ਪੁਰਖ ਦੀ ਮਹਿਮਾ ਬਾਰੇ ਖੁਲਾਸਾ ਕਰਦੇ ਨੇ। ਸਭ ਤੇ ਊਚ, ਊਚ ਤੇ ਊਚਾ, ਸਭ ਤੋਂ ਉੱਚਾ ਭਾਵ ਸਤਿਗੁਰੂ ਕਹਿੰਦੇ ਨੇ ਕਿ ਉਹ ਵਾਹਿਗੁਰੂ ਸਭ ਤੋਂ ਉੱਚਾ। ਜੇ ਇੰਨੀ ਗੱਲ ਵੀ ਕਹੀਏ ਤਾਂ ਗੱਲ ਬਣਦੀ ਨਹੀਂ। ਊਚ ਤੇ ਊਚਾ, ਉਹ ਉੱਚਿਆਂ ਤੋਂ ਵੀ ਉੱਚਾ। ਫਿਰ ਕਹਿੰਦੇ ਕਿ ਇਹ ਗੱਲ ਮਾਪ ਤੋਲ ਵਿੱਚ ਜਾਂ ਗਿਣਤੀਆਂ ਮਿੰਤੀਆਂ ਵਿੱਚ ਖਤਮ ਨਹੀਂ ਹੋ ਸਕਦੀ, ਭਾਵ ਕਿ ਉਹ ਬੇਅੰਤ ਹੈ। ਸੱਚੇ ਪਾਤਸ਼ਾਹ ਹੋਰ ਵਿਸਮਾਦਿਕ ਹੋ ਕੇ ਦੱਸਦੇ ਨੇ ਕਿ ਅਸੀਂ ਜੀਵ ਉਸਦੀ ਵਡਿਆਈ ਵਰਣਨ ਨਹੀਂ ਕਰ ਸਕਦੇ। ਇਸ ਕਰਕੇ ਵਸਮਾਦ ਵਿੱਚ ਹੈਰਾਨੀ ਵਿੱਚ ਇੱਕ ਝੁੰਚਣੀ ਜੀ ਛਿੜ ਜਾਂਦੀ ਹੈ। ਸਭ ਤੇ ਊਚ ਊਚ ਤੇ ਊਚੋ ਅੰਤ ਨਹੀਂ ਮਰਜ਼ਾਦ, ਵਰਨ ਨ ਸਾਕੋ ਨਾਨਕ ਮਹਿਮਾ ਪੇਖ ਰਹੇ ਵਿਸਮਾਦ। ਮਾਰੂ ਸੋਹਲੇ ਵਿੱਚ ਵੀ ਪੰਚਮ ਪਾਤਸ਼ਾਹ ਫਿਰ ਤੋਂ ਗੱਲ ਨੂੰ ਅੱਗੇ ਤੋਰਦੇ ਨੇ ਕਿ ਸਤਿਗੁਰ ਦੀ ਮਹਿਮਾ ਕਹਿਣ ਲਈ ਭਾਵੇਂ ਵੱਡੇ ਵੱਡੇ ਗ੍ਰੰਥ ਪੋਥੀਆਂ ਵੀ ਲਿਖਤੇ ਜਾਣ ਪਰ ਉਹ ਤੁਸ਼ ਮਾਤਰ ਲੱਗਦੇ ਨੇ, ਕਿਉਂਕਿ ਉਹ ਅਕਾਲ ਪੁਰਖ ਤਾਂ ਪਰੇ ਤੋਂ ਪਰੇ ਹੈ। ਹਾਂ, ਉਸਦਾ ਸਿਮਰਨ ਕੀਤਿਆਂ ਮਨ ਨੂੰ ਸ਼ੀਤਲਤਾ ਜ਼ਰੂਰ ਮਿਲਦੀ ਹੈ। ਗੁਰ ਕੀ ਮਹਿਮਾ ਬੇਦ ਨਾ ਜਾਣੇ, ਤੁਸ਼ ਮਾਤ ਸੁਣ ਸੁਣ ਵਖਾਣੇ, ਪਾਰ ਬ੍ਰਹਮ ਅਪਰਮ ਪਰ ਸਤਿਗੁਰ ਜਿਸ ਸਿਮਰਤ ਮਨ ਸਤਲਾਏ ਨਾ। ਭਗਤ ਕਬੀਰ ਜੀ ਸਤਿਗੁਰੂ ਦੀ ਮਹਿਮਾ ਬਾਰੇ ਬੜੇ ਹੀ ਨਿਰਾਲੇ ਢੰਗ ਨਾਲ ਇਹ ਗੱਲ ਕਹਿੰਦੇ ਨੇ, ਕਬੀਰ ਸਾਤ ਸਮੁੰਦੇ ਮਤ ਮਸਤ ਭਾਵ ਹੁੰਦਾ ਸ਼ਾਹੀ, ਕਹਿੰਦੇ ਸੱਤਾ ਸਮੁੰਦਰਾਂ ਦੀ ਵੀ ਸ਼ਾਹੀ ਬਣਾ ਲਈਏ। ਕਬੀਰ ਸਾਤ ਸਮੁੰਦੇ ਮਤ ਕਰੋ ਤੇ ਕਲਮ, ਕਹਿੰਦੇ ਕਲਮ ਕਰੋ ਬਨ ਰਾਏ, ਸਾਰੇ ਜੰਗਲਾਂ ਦੀ ਲੱਕੜ ਕੱਟ ਕੇ ਨਾ ਉਹਦੀਆਂ ਕਲਮਾਂ ਬਣਾ ਲਈਏ। ਵਸੂਦਾ ਕਾਗਜ਼ ਜੋ ਕਰੋ, ਸਾਰੀ ਧਰਤੀ ਨੂੰ ਇੱਕ ਕਾਗਜ਼ ਦਾ ਰੂਪ ਦੇ ਦਈਏ। ਹਰ ਜਸ ਲਿਖਣ ਨਾ ਜਾਏ, ਹਰੀ ਦਾ ਜਸ ਜਿਹੜਾ ਹੈ ਉਹ ਲਿਖਣ ਵਿੱਚ ਨਹੀਂ ਆ ਸਕਦਾ, ਹਰੀ ਦਾ ਜਸ ਲਿਖਿਆ ਨਹੀਂ ਜਾ ਸਕਦਾ। ਤਾਂ ਫਿਰ ਆਓ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਦੀ ਆਵਾਜ਼ ਵਿੱਚ ਰਾਗ ਭੈਰਵ ਵਿੱਚੋਂ ਪੰਚਮ ਪਾਤਸ਼ਾਹ ਦਾ ਇੱਕ ਸ਼ਬਦ ਸਰਵਣ ਕਰਦੇ ਹਾਂ, ਜਿਸ ਵਿੱਚ ਗੁਰੂ ਦੀ ਮਹਿਮਾ ਗਾਉਣ ਦਾ ਉਪਰਾਲਾ ਕੀਤਾ ਗਿਆ ਹੈ। ਗੁਰ ਜੈਸਾ ਨਾਹੀ ਕੋ ਦੇ, ਜਿਸ ਮਸਤਕ ਭਾਗ ਸੋਲਾ।

0: ਪੱਥਰ ਦੀ ਮੂਰਤੀ ਨੂੰ ਹੱਥ ਵਿੱਚ ਫੜ ਕੇ ਚੱਲ ਸਕਦੇ ਹਾਂ, ਜਿੱਥੇ ਮਰਜ਼ੀ ਟਿਕਾ ਦਈਏ, ਜਿੱਥੋਂ ਮਰਜ਼ੀ ਚੁੱਕ ਲਈਏ। ਰੱਬ ਨੂੰ ਇੰਜ ਹੱਥ ਵਿੱਚ ਫੜ ਕੇ ਅਸੀਂ ਨਹੀਂ ਚੱਲ ਸਕਦੇ। ਰੱਬ ਦੇ ਹੱਥ ਵਿੱਚ ਤਾਂ ਜਾ ਸਕਦੇ ਹਾਂ, ਪਰ ਉਹ ਸਾਡੇ ਹੱਥ ਵਿੱਚ ਨਹੀਂ ਆ ਸਕਦਾ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
1: ਧੰਨ ਗੁਰੂ ਰਾਮਦਾਸ ਜੀ। ਮਾਪਿਆਂ ਦੇ ਪਹਿਲੇ ਪੁੱਤਰ ਹੋਣ ਕਰਕੇ ਬਚਪਨ ਦਾ ਨਾਂ ਭਾਈ ਜੇਠਾ, ਪਰ ਕਿਸਮਤ ਦਾ ਮੋੜ ਕੇ ਛੋਟੀ ਉਮਰੇ ਪਿਤਾ ਹਰੀਦਾਸ ਤੇ ਮਾਤਾ ਦਿਆ ਕੌਰ ਜੀ ਅਕਾਲ ਚਲਾਨਾ ਕਰ ਗਏ ਤੇ ਫਿਰ ਸਿੱਖਾਂ ਦੀਆਂ ਬੁੱਤੀਆਂ ਤੋਂ ਤੰਗ ਆ ਕੇ ਆਪਣੇ ਨਾਨਕੇ ਪਿੰਡ ਵੱਸ ਜਾਣਾ। ਇਹ ਪਿੰਡ ਗੁਰੂ ਅਮਰਦਾਸ ਜੀ ਦਾ ਪਿੰਡ ਅਤੇ ਬਾਲਕ ਜੇਠੇ ਨੂੰ ਬਚਪਨ ਤੋਂ ਹੀ ਨਾਨਕ ਗੁਰੂ ਜੋਤ ਬਾਬਾ ਅਮਰਦਾਸ ਜੀ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਣਾ ਤੇ ਜਦੋਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸ਼ਹਿਰ ਵਸਾਇਆ ਤਾਂ ਇਹ ਨੌਜਵਾਨ ਜੇਠਾ ਵੀ ਆਪਣੀ ਨਾਨੀ ਨਾਲ ਇਸੇ ਸ਼ਹਿਰ ਵਿੱਚ ਆ ਵਸਿਆ। ਪੁੰਗਣੀਆਂ ਵੇਚਣ ਦੀ ਕਿਰਤ ਤੇ ਉਹਦੇ ਨਾਲ ਨਾਲ ਰੱਬੀ ਕੀਰਤ ਤੇ ਗੁਰੂ ਘਰ ਦੀ ਸੇਵਾ ਦਾ ਸੁਭਾਗ ਭਾਈ ਜੇਠੇ ਨੂੰ ਪ੍ਰਾਪਤ ਹੋਇਆ। ਗੁਰੂ ਅਮਰਦਾਸ ਜੀ ਨੇ ਜੋਗ ਜਾਣ ਕਰਕੇ ਆਪਣੀ ਬੇਟੀ ਭਾਨੀ ਦਾ ਵਿਆਹ ਭਾਈ ਜੇਠੇ ਨਾਲ ਕਰ ਦਿੱਤਾ, ਪਰ ਜੇਠਾ ਜੀ ਗੁਰੂ ਘਰ ਦੇ ਜਵਾਈ ਹੋਣ ਦੀ ਬਿਰਤੀ ਨੂੰ ਉਲਾਂਭੇ ਕਰਕੇ ਬੌਲੀ ਦੀ ਸੇਵਾ ਵਿੱਚ ਦਿਨ ਰਾਤ ਜੁਟੇ ਰਹਿੰਦੇ। ਲਾਹੌਰ ਦੀ ਚੂਨਾ ਮੰਡੀ ਤੋਂ ਆਏ ਸਕੇ ਸੋਧਰਿਆਂ ਨੇ ਮਿਹਣਾ ਮਾਰਿਆ ਕਿ ਜੇ ਸਹੁਰੇ ਘਰ ਹੀ ਟੋਕਰੀ ਢੋਣੀ ਸੀ ਤਾਂ ਲਾਹੌਰ ਸਰੀਕਾਂ ਦੀਆਂ ਬੁੱਤੀਆਂ ਹੀ ਕਰ ਲੈਂਦੋ। ਗੁਰੂ ਅਮਰਦਾਸ ਨੇ ਜਦੋਂ ਇਹ ਸੁਣਿਆ ਤਾਂ ਉਹਨਾਂ ਮੂਰਖ ਸਰੀਕਾਂ ਨੂੰ ਸਮਝਾਇਆ ਕਿ ਭਾਈ ਜੇਠੇ ਦੇ ਸਿਰ ਤੇ ਇਹ ਮਿੱਟੀ ਦੀ ਟੋਕਰੀ ਨਹੀਂ ਸਗੋਂ ਗੁਰੂ ਨਾਨਕ ਦੇ ਘਰ ਦਾ ਤਾਜ ਹੈ। ਵਾਕਿਆ ਹੀ ਉਹ ਸੇਵਾ ਕਾਲ ਨਾਲ ਥਾਂ ਪਈ। ਭਾਈ ਜੇਠਾ ਤੋਂ ਜਗਤ ਦੇ ਤਾਰ ਨਿਹਾਰੇ ਗੁਰੂ ਰਾਮਦਾਸ ਜੀ ਬਣ ਗਏ। ਭੱਟ ਕੀਰਤ ਨੇ ਗੁਰੂ ਰਾਮਦਾਸ ਜੀ ਦੀ ਅਧਿਆਤਮਕ ਉਸਤਤ ਵਿੱਚ ਇਉਂ ਗਾਇਆ ਹੈ, ਸ੍ਰੀ ਗੁਰੂ ਰਾਮਦਾਸ ਜੈ ਜਯੋ ਜਗ ਮੈਂ ਤੈਂ ਹਰ ਪਰਮ ਪਦ ਪਾਇਓ। ਉਹ ਪਰਮ ਅਵਸਥਾ ਪਾ ਲਈ ਗੁਰੂ ਰਾਮਦਾਸ ਜੀ ਨੇ। ਆਓ ਗੁਰਮੁਖ ਪਿਆਰਿਓ, ਭੱਟ ਕੀਰਤ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 1405 ਉੱਪਰ ਦਰਜ ਇਹਨਾਂ ਪਵਿੱਤਰ ਬੋਲਾਂ ਨੂੰ ਸ਼ਬਦ ਕੀਰਤਨ ਦੇ ਰੂਪ ਵਿੱਚ ਸਰਵਣ ਕਰਦੇ ਹਾਂ। ਆਵਾਜ਼ ਹੈ ਹਜ਼ੂਰੀ ਰਾਗੀ ਭਾਈ ਗੁਰਿੰਦਰ ਸਿੰਘ ਬਟਾਲਾ ਵਾਲਿਆਂ ਦੇ ਜਥੇ ਦੀ।

ਢਿੱਡ ਦਾਲ ਪਰ ਠਾਂਡੋ, ਖਾਏ ਖਾਏ ਮੁਸਕਾਰੇ, ਗਿਰਿਓ ਜਾਏ ਰਸਾਤਲ ਪਰਿਓ, ਛਿਟੀ ਛਿਟੀ ਸਿਰ ਭਾਰੇ। ਰਾਗ ਸਾਰੰਗ ਦੀ ਬਾਣੀ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦੀ ਪੰਚਮ ਜੋਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਮਨੁੱਖ ਤੂੰ ਜਿਸ ਰੁੱਖ ਦੀ ਟਹਿਣੀ ਤੇ ਬੈਠਾ ਹੈ, ਆ ਮਨੁੱਖਾ ਜਨਮ ਇੱਕ ਰੁੱਖ ਹੈ ਔਰ ਅਸੀਂ ਇਸ ਨੂੰ ਇਸ ਉੱਪਰ ਬੈਠੇ ਹਾਂ, ਇਹ ਸਾਡਾ ਥਾਂ ਹੈ, ਸਾਨੂੰ ਇਹ ਧਰਮ ਦਾ ਕਾਰਜ ਕਰਨ ਲਈ ਇੱਕ ਥਾਂ ਮਿਲੀ ਹੈ, ਪਰ ਅਸੀਂ ਇਸੇ ਪੇੜ ਨੂੰ ਇਸੇ ਰੁੱਖ ਨੂੰ ਕੱਟੀ ਜਾ ਰਹੇ, ਇਹਦੀਆਂ ਜੜ੍ਹਾਂ ਵੱਢੀ ਜਾ ਰਹੇ ਹਾਂ, ਮਨੁੱਖਾ ਜਨਮ ਅਜਾਈ ਗਵਾਈ ਜਾ ਰਹੇ ਹਾਂ। ਤੇ ਜਦੋਂ ਇਹ ਰੁੱਖ ਡਿੱਗ ਪਿਆ ਨਾ, ਤੇ ਨਾਲ ਹੀ ਤੂੰ ਵੀ ਡਿੱਗ ਪਏਗਾ। ਮਨੁੱਖਾ ਜਨਮ ਦੇ ਨਾਲ ਇਹ ਮਨ, ਇਹ ਸਰੀਰ, ਇਹ ਕਾਇਆ ਸਭ ਕੁਝ ਨਾਲ ਹੀ ਡਿੱਗ ਪੈਣਾ ਹੈ, ਇਹ ਜੀਵਨ ਖਤਮ ਹੋ ਜਾਣਾ ਹੈ। ਗਿਰਿਓ ਜਾਏ ਰਸਾਤਲ, ਰਸਾਤਲ ਭਾਵ ਡੂੰਘੇ, ਬੜਾ ਡੂੰਘਾ ਡਿੱਗੇਗਾ, 84 ਲੱਖ ਦਾ ਗੇੜ ਫੇਰ ਪਏਗਾ, ਚਿੱਟੀ ਸਿੱਟੀ ਸਿਰ ਭਾਰੇ, ਸਭ ਕੁਝ ਤੇਰੇ ਉੱਤੇ ਆਣ ਭਾਰੀ ਹੋਏਗਾ। ਆਓ ਇਸ ਮਨੁੱਖਾ ਜਨਮ ਦਾ ਲਾਹਾ ਖਟੀਏ ਤੇ ਗੁਰਬਾਣੀ ਦੀ ਇਸ ਅਥਾਹ ਸਮੁੰਦਰ ਵਿੱਚ ਡੁੱਬੀ ਲਗਾਉਂਦੇ ਹੋਏ ਗੁਰਬਾਣੀ ਦੇ ਇਸ ਪਵਿੱਤਰ ਸ਼ਬਦ ਨਾਲ ਜੁੜਨਾ ਕਰੀਏ।

ਜੀ ਰੋਜ਼ਾਨਾ ਸਰਵਣ ਕਰਦੇ ਹੋ ਪ੍ਰੋਗਰਾਮ ਗਾਓ ਸੱਚੀ ਬਾਣੀ। ਇਸ ਪ੍ਰੋਗਰਾਮ ਵਿੱਚ ਨਿਤਨੇਮ, ਸ਼ਬਦ ਕੀਰਤਨ, ਗੁਰਬਾਣੀ ਵਿਚਾਰਾਂ ਅਤੇ ਸਿੱਖ ਇਤਿਹਾਸ ਪੇਸ਼ ਕੀਤਾ।

ਨਿਰੰਕਾਰ ਹੈ ਤੇ ਸੇਵੜ ਅਵਰ ਨ ਕੋਏ। ਮਾਲਕ ਆਪ ਅਕਾਲ ਪੁਰਖ ਸ਼ਬਦ ਸਰੂਪ ਹੋ ਕੇ ਸਾਡੇ ਹਿਰਦਿਆਂ ਵਿੱਚ ਵਿਚਰ ਰਿਹਾ ਹੈ। ਬਸ ਭੰਬੀਰੀ ਦੇ ਖੰਭ ਜਿੰਨਾ ਮੋਟਾ ਪੜਦਾ ਸਾਡੇ ਮੱਤ ਤੇ ਪਿਆ ਹੋਇਆ ਹੈ, ਜੋ ਆਪਾਂ ਗੁਰਬਾਣੀ ਦੀਆਂ ਕੀਰਤਨ ਧੁਨਾਂ ਰਾਹੀਂ ਅਤੇ ਹੋਰ ਗੁਰਮਤਿ ਵਿਚਾਰਾਂ ਰਾਹੀਂ ਇਸ ਪਰਦੇ ਨੂੰ ਤੋੜਨ ਦਾ ਯਤਨ ਕਰ ਰਹੇ ਹਾਂ। ਅੰਮ੍ਰਿਤ ਵੇਲੇ ਦੇ ਪਹਿਲੇ ਪਹਿਰ ਤੋਂ ਸਾਡਾ ਇਹ ਯਤਨ ਨਿਰੰਤਰ ਜਾਰੀ ਸੀ ਕਿ ਮਾਲਕ ਨਾਲ ਮੇਲ ਸੁਭਾਗ ਪ੍ਰਾਪਤ ਹੋਵੇ। ਹੁਣ ਗਾਵੋ ਸੱਚੀ ਬਾਣੀ ਪ੍ਰੋਗਰਾਮ ਦੇ ਅੱਜ ਦੇ ਪ੍ਰਵਾਹ ਦੀ ਇੱਥੇ ਸਮਾਪਤੀ ਦਾ ਸਮਾਂ ਹੋ ਚੁੱਕਿਆ ਹੈ। ਕੱਲ ਫਿਰ ਅੰਮ੍ਰਿਤ ਵੇਲੇ ਜੁੜ ਬੈਠਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵੈਲਕਮ
1: ਤਾਇਆ, ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ।
0: ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ।
1: ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ?
0: ਲੋ ਤਾਇਆ, ਆਪਾਂ ਲੈ ਆਉਨੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
1: ਪੰਜਾਬੀ ਫਰਨੀਚਰ?
0: ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ।
1: ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ।
0: ਲਾਇਆ ਤਾਂ ਤੂੰ ਮੇਰੀ ਟੈਂਸ਼ਨ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ।
1: ਯਾ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ।
0: ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ।
1: ਆ ਕਾਲ ਕਰ ਲਿਓ ਤਾਇਆ ਜੀ 0404000536 ਤੇ।
0: ਵੈਬਸਾਈਟ ਹੈ ਜੀ punjabifurniture.com.au।
1: ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ, ਗਰੇ ਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
3: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
4: ਸਾਡੇ ਅਧਿਆਤਮਕ ਫਲਸਫੇ ਦੀ ਇਹ ਵਿਚਾਰ ਹੈ ਕਿ ਇਸ ਸ੍ਰਿਸ਼ਟੀ ਦੀ ਜਦੋਂ ਦੀ ਰਚਨਾ ਹੋਈ ਹੈ ਅਕਾਲ ਪੁਰਖ ਆਪਣੇ ਭਗਤਾਂ ਦੀ ਲਾਜ ਪੈਜ ਰੱਖਦਾ ਆ ਰਿਹਾ ਹੈ। ਭਗਤਾਂ ਦੀ ਸਦਾ ਰੱਖਦਾ ਤੂੰ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਪ੍ਰਹਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰਨਾਖਸ਼ ਮਾਰ ਪਚਾਇਆ। ਭਾਵੇਂ ਭਗਤ ਪ੍ਰਹਲਾਦ ਦੇ ਰੂਪ ਵਿੱਚ ਹੋਵੇ ਜਾਂ ਕਬੀਰ ਜੀ ਦੇ ਰੂਪ ਵਿੱਚ ਹੋਵੇ ਜਾਂ ਭਗਤ ਨਾਮਦੇਵ ਜੀ ਦੇ ਰੂਪ ਵਿੱਚ ਹੋਵੇ ਤੇ ਭਾਵੇਂ ਸਿੱਧੇ ਸਾਧੇ ਕਿਸਾਨ ਭਗਤ ਤੰਨਾ ਜੱਟ ਦੇ ਰੂਪ ਵਿੱਚ ਹੋਵੇ, ਉਹ ਮਾਲਕ ਅਕਾਲ ਪੁਰਖ ਸਦਾ ਆਪਣੇ ਭਗਤਾਂ ਦਾ ਸਾਥ ਦਿੰਦਾ ਹੈ, ਉਹਨਾਂ ਦੀ ਲਾਜ ਪੈਜ ਰੱਖਦਾ ਹੈ। ਗੁਰਬਾਣੀ ਵਿੱਚ ਇਹ ਵੀ ਸਿਧਾਂਤ ਦ੍ਰਿੜ ਕਰਾਇਆ ਗਿਆ ਹੈ ਕਿ ਅਕਾਲ ਪੁਰਖ ਤੇ ਭਗਤਾਂ ਨੂੰ ਜੋ ਪਾਉਂਦਾ ਹੈ, ਭਾਵ ਭਗਤਾਂ ਦੇ ਹੱਕ ਵਿੱਚ ਜੋ ਗੱਲ ਹੈ ਉਹੀ ਮਾਲਕ ਕਰਦਾ ਹੈ। ਭਗਤਾਂ ਮਾਲਕ ਦੇ ਦਰ ਤੇ ਸਿਰ ਬੇਨਤੀ ਜੋਦੜੀ ਕਰਦਾ ਹੈ, ਹਰ ਜਿਉ ਸੋਈ ਕਰੇ ਜੇ ਭਗਤ ਤੇਰੇ ਜਾਂਚੇ ਇਹ ਤੁਮਾਰਾ ਬਿਰਧ। ਕਰ ਜੋੜ ਨਾਨਕ ਦਾਨ ਮੰਗੇ ਆਪਣਿਆਂ ਸੰਤਾਂ ਦੇ ਹਰ ਦਰਸ। ਮਾਲਕ ਅਕਾਲ ਪੁਰਖ ਦਾ ਇਹ ਦੈਵੀ ਗੁਣ ਹੈ ਕਿ ਜੋ ਜੀਵ ਉਸਦੀ ਸ਼ਰਨ ਵਿੱਚ ਆ ਗਿਆ ਉਸ ਸੇਵਕ ਨੂੰ ਅਕਾਲ ਪੁਰਖ ਆਪਣੇ ਸੀਨੇ ਨਾਲ ਲਾ ਲੈਂਦਾ ਹੈ, ਗਲਵੱਕੜੀ ਵਿੱਚ ਲੈ ਲੈਂਦਾ ਹੈ ਅਤੇ ਸੇਵਕ ਉਸ ਮਾਲਕ ਦੇ ਨਾਲ ਜੁੜ ਕੇ ਆਨੰਦਿਤ ਹੋ ਜਾਂਦਾ ਹੈ। ਮਾਲਕ ਦੀ ਖੇਡ ਹੈ ਕਿ ਸੇਵਕ ਦੇ ਅੰਦਰ ਆਨੰਦ ਖੇੜਾ ਪੈਦਾ ਕਰਨਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸਵਾਮੀ ਸੰਦਾ, ਬਿਨਵੰਤ ਨਾਨਕ ਹਰਕੰਤ ਮਿਲਿਆ ਸਦਾ ਕੇਲ ਕਰਨ ਦਾ। ਸ਼ਾਇਦ ਇਸੇ ਬਿਰਤੀ ਨੇ ਸਿੱਖਾਂ ਦੀ ਅਰਦਾਸ ਬੇਨਤੀ ਵਿੱਚ ਇਹ ਅਲਫਾਜ਼ ਜੋੜ ਦਿੱਤੇ ਹੋਣਗੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਆਇਤ। ਕਬੀਰ ਜੀ ਤਾਂ ਇੱਥੋਂ ਤੱਕ ਫਰਮਾਨ ਕਰਦੇ ਨੇ ਕਿ ਜੇ ਸਮੇਂ ਦਾ ਇੱਕ ਕਿਣਕਾ ਮਾਤਰ ਹਿੱਸਾ ਭਾਵ ਘੜੀ ਘੜੀ ਕਿਉਂ ਅੱਧੀ ਘੜੀ ਅੱਧੀ ਵੀ ਕਿਉਂ ਅੱਧਿਓ ਅੱਧੀ ਘੜੀ ਵੀ ਗੁਰਮੁਖ ਜੀਵ ਲਈ ਸਤ ਸੰਗਤ ਵਿੱਚ ਜੁੜ ਕੇ ਰੱਬੀ ਰਹਿਮਤਾਂ ਰੱਬੀ ਵਡਿਆਈ ਦੀਆਂ ਬਾਤਾਂ ਪਾਉਣ ਦਾ ਮੌਕਾ ਮਿਲ ਜਾਵੇ ਤਾਂ ਭਗਤ ਲਈ ਸੇਵਕ ਲਈ ਇੱਕ ਵੱਡਾ ਲਾਹਾ ਹੈ। ਕਬੀਰ ਏਕ ਘੜੀ ਆਦਿ ਘੜੀ ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸੇ ਜੋ ਕੀਨੇ ਸੋਲਾ। ਤਾਂ ਆਓ ਇਸੇ ਸੰਦਰਭ ਵਿੱਚ ਰਾਗ ਤਨਾਸੀ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦੀ ਪੰਚਮ ਜੋਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਇੱਕ ਸ਼ਬਦ ਸਰਵਣ ਕਰਦੇ ਹਾਂ। ਸ਼ਬਦ ਨੂੰ ਕੀਰਤਨੀ ਧੁਨਾਂ ਦਿੱਤੀਆਂ ਨੇ ਹਜ਼ੂਰੀ ਰਾਗੀ ਭਾਈ ਕਮਲਜੀਤ ਸਿੰਘ ਜੀ ਤੇ ਉਹਨਾਂ ਦੇ ਜਥੇ ਨੇ। ਇਸ ਸ਼ਬਦ ਦੀ ਟੇਕ ਹੈ

ਦੇ ਖਲੋਤੇ ਕਲਗੀਧਰ ਵੱਲ ਦੌੜ ਕੇ 14 ਵਰਿਆਂ ਦਾ ਬਾਬਾ ਝੁਝਾਰ ਸਿੰਘ ਵਧਿਆ, ਬਾਪੂ ਮੈਨੂੰ ਵੀ ਥਾਪੜਾ ਦੇ, ਮੈਂ ਵੀ ਜੰਗ ਵੱਲ ਜਾਣਾ। ਕਹਿੰਦੇ ਲੈ ਆਓ ਤਨੇ ਪਾੜ ਤੇ ਸ਼ਸਤਰ ਸਜਾ। ਮਹਾਰਾਜ ਨੇ ਤੁਰਿਆ ਏਦਾਂ ਭੱਜਣ ਮਚਾਈ 14 ਸਾਲ ਦੇ ਸੂਰਮੇ ਨੇ, ਏਦਾਂ ਸਿਰ ਮੁਦਾਏ ਨੇ ਜਿਵੇਂ ਖੇਦੋ ਹਜ਼ਾਰਾਂ ਦੇ ਹੱਥ ਆਏ। ਭਾਈ ਤੱਕਿਆ

0: ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ। ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਆਵਾਜ਼ ਵੱਖਰੀ ਗਿਰਾਂ ਵੱਖਰੀ ਗਿਰਾਂ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ ਲਹਿਰਾਂ
1: ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ।

ਸਾਡੀ ਸਵੇਰ ਦੀ ਸ਼ੁਰੂਆਤ ਸਾਡੀ ਆਪਣੀ ਖਬਰ ਸਾਡਾ ਪੰਜਾਬੀ ਹੋਣ ਦਾ ਸੰਕਲਪ ਅਸੀਂ ਲੋਕ ਅਸੀਂ ਸਮੂਹ ਪੰਜਾਬ ਪੰਜਾਬੀ ਪੰਜਾਬੀਅਤ ਖਬਰ ਵਿਰਾਸਤ ਸੱਭਿਆਚਾਰ ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ ਉਸੇ ਸਮੁੰਦਰ ਦੀਆਂ ਲਹਿਰਾਂ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ।

0: ਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਜਿਹੜੇ ਗੱਜਦੇ ਹਨ ਉਹ ਵਰਦੇ ਨਹੀਂ।
1: ਬਹੁਤੀਆਂ ਸ਼ੇਖੀਆਂ ਮਾਰਨ ਵਾਲੇ ਹੱਥੀ ਕੁਝ ਨਹੀਂ ਕਰ ਵਿਖਾਉਂਦੇ। ਬਹੁਤੇ ਡਰਾਵੇ ਅਤੇ ਧਮਕੀਆਂ ਦੇਣ ਵਾਲੇ ਬੰਦੇ ਕੁਝ ਕਰਨ ਜੋਗੇ ਨਹੀਂ ਹੁੰਦੇ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ ਹਰਮਨ ਰੇਡੀਓ ਆਸਟ੍ਰੇਲੀਆ
2: ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿੱਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਵਸਦੇ ਹੋ ਜਾਂ ਫਿਰ ਵਸਦੇ ਹੋ ਪਿੱਛੇ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ। ਆਸਟ੍ਰੇਲੀਆ ਦੇ ਸਿਡਨੀ ਸਟੂਡੀਓ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।

0: ਹੁਣ ਪੇਸ਼ ਹੈ ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਇਸ ਘੰਟੇ ਦੀਆਂ ਖਬਰਾਂ ਦਾ ਬੁਲੇਟਿਨ। ਵਰਲਡ ਨਿਊਜ਼ ਵਿੱਚ ਤੁਹਾਡਾ ਸਵਾਗਤ। ਦੁਨੀਆ ਭਰ ਦੀਆਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੈ ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ। ਪਹਿਲਾਂ ਚੋਣਵੀਆਂ ਖਬਰਾਂ।
1: ਰੋਡ ਰੇਜ ਝਗੜੇ ਮਗਰੋਂ ਗੋਲੀਆਂ ਚੱਲੀਆਂ, ਧੋਖਾਧੜੀ ਦੀ ਚਿੰਤਾ। ਛੋਟੇ ਕਸਬੇ ਵਿੱਚ ਰੋਜ਼ਾਨਾ 800 ਟਰੱਕਾਂ ਦੀ ਆਵਾਜਾਈ। ਚੀਨ ਦੇ ਜਾਸੂਸਾਂ ਨੇ ਲਿੰਕਡਇਨ ਰਾਹੀਂ ਸਾਬਕਾ ਪ੍ਰਧਾਨ ਮੰਤਰੀ ਅਤੇ AFP ਕਮਾਂਡਰ ਨੂੰ ਨਿਸ਼ਾਨਾ ਬਣਾਇਆ। ਗੈਰ ਕਾਨੂੰਨੀ ਤੰਬਾਕੂ ਲਾ ਖੇਤ ਪੇਸ਼। ਹੁਣ ਖਬਰਾਂ ਵਿਸਥਾਰ ਵਿੱਚ। 3 ਵਜੇ ਇੱਕ ਸੜਕੀ ਝਗੜੇ ਤੋਂ ਬਾਅਦ 2 ਕਾਰਾਂ ਦੀ ਟੱਕਰ ਹੋ ਗਈ, ਜਿਸ ਦੌਰਾਨ ਗੋਲੀਆਂ ਚੱਲਣ ਦੀਆਂ ਵੀ ਖਬਰਾਂ ਮਿਲੀਆਂ ਹਨ। ਪੁਲਿਸ ਦੇ ਅਨੁਸਾਰ ਇਸ ਘਟਨਾ ਵਿੱਚ ਇੱਕ ਇਸੁਜ਼ੂ UT ਅਤੇ ਇੱਕ ਹਿਊਂਡਾਈ SUV ਦੇ ਯਾਤਰੀਆਂ ਦਰਮਿਆਨ ਝਗੜਾ ਹੋਇਆ। ਇਸੁਜ਼ੂ ਵਿੱਚ ਸਵਾਰ ਲੋਕ ਘਟਨਾ ਸਥਾਨ ਤੋਂ ਨਿਕਲ ਗਏ ਅਤੇ ਬਾਅਦ ਵਿੱਚ ਬਰਾਡ ਮੇਡੋਜ਼ ਪੁਲਿਸ ਸਟੇਸ਼ਨ ਪਹੁੰਚੇ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਲੋਕ ਸ਼ਾਮਲ ਸਨ ਜਾਂ ਝਗੜਾ ਕਿਸ ਗੱਲ ਤੋਂ ਸ਼ੁਰੂ ਹੋਇਆ ਸੀ। ਪੁਲਿਸ ਅਧਿਕਾਰੀ ਇਸ ਘਟਨਾ ਦੇ ਗਵਾਹਾਂ ਜਾਂ ਉਸ ਇਲਾਕੇ ਵਿੱਚ ਇਨ੍ਹਾਂ ਵਾਹਨਾਂ ਨੂੰ ਦੇਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਜਾਂ ਜਿਨ੍ਹਾਂ ਕੋਲ ਡੈਸ਼ ਕੈਮ ਫੁਟੇਜ ਹੈ ਅੱਗੇ ਆ ਕੇ ਜਾਣਕਾਰੀ ਦੇਣ ਦੀ ਅਪੀਲ ਕਰ ਰਹੇ ਹਨ। ਕਿਸੇ ਵੀ ਤਰ੍ਹਾਂ ਦੀ ਸੂਚਨਾ ਲਈ ਕ੍ਰਾਈਮ ਸਟਾਪਰ ਨਾਲ 1800-0300-33-0 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਆਨਲਾਈਨ ਬੇਨਾਮ ਰਿਪੋਰਟ ਦਰਜ ਕਰਵਾਈ ਜਾ ਸਕਦੀ ਹੈ।
2: ਇਮੀਗ੍ਰੇਸ਼ਨ ਏਜੰਟਾਂ ਨੇ RZ ਨੂੰ ਦੱਸਿਆ ਕਿ ਭਾਰਤ ਅਤੇ ਬੰਗਲਾਦੇਸ਼ ਦੇ ਐਜੂਕੇਸ਼ਨ ਏਜੰਟ ਸਭ ਏਜੰਟਾਂ ਰਾਹੀਂ ਵੱਡੀ ਗਿਣਤੀ ਵਿੱਚ ਅਰਜ਼ੀਆਂ ਭਰ ਰਹੇ ਹਨ। ਉਹਨਾਂ ਕਿਹਾ ਕਿ ਕੁਝ ਸਭ ਏਜੰਟ ਜਾਲੀ ਜਾਂ ਗਲਤ ਵਿੱਤੀ ਜਾਣਕਾਰੀ ਦੇ ਰਹੇ ਹਨ, ਜਿਸ ਕਾਰਨ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਕੀਤੀ ਗਈ ਸਖਤੀ ਸੱਚੇ ਵਿਦਿਆਰਥੀਆਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਬਹੁਤੇ ਭਾਰਤੀ ਅਤੇ ਬੰਗਲਾਦੇਸ਼ੀ ਵਿਦਿਆਰਥੀ ਨੌਕਰੀ ਪ੍ਰਾਪਤ ਕਰਨ ਦੀ ਇੱਛਾ ਨਾਲ ਆਉਂਦੇ ਹਨ। ਹਾਲ ਹੀ ਵਿੱਚ ਕੁਝ ਮਾਸਟਰ ਡਿਗਰੀ ਦੇ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਤੇ ਖਾਸ ਧਿਆਨ ਦਿੱਤਾ ਗਿਆ ਹੈ, ਜਿਸ ਨਾਲ ਪਿਛਲੇ ਕੁਝ ਮਹੀਨਿਆਂ ਵਿੱਚ ਅਰਜ਼ੀਆਂ ਰੱਦ ਹੋਣ ਦੀ ਗਿਣਤੀ ਵਧੀ ਹੈ। ਬੰਗਲਾਦੇਸ਼ ਤੋਂ ਆਈਆਂ ਜਾਲੀ ਅਰਜ਼ੀਆਂ ਬਾਰੇ ਪੁੱਛੇ ਜਾਣ ਤੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਿਹਾ ਕਿ ਉਹ ਵਿਦਿਆਰਥੀ ਵੀਜ਼ਾ ਅਰਜ਼ੀਆਂ ਵਿੱਚ ਵਧੇਰੇ ਚਲਾਕੀ ਨਾਲ ਧੋਖਾਧੜੀ ਦੇਖ ਰਹੇ ਹਨ, ਜਿਸ ਵਿੱਚ ਅਸਲ ਦਸਤਾਵੇਜ਼ਾਂ ਨੂੰ ਬਦਲਿਆ, ਦੁਬਾਰਾ ਵਰਤਿਆ ਜਾਂ ਕਈ ਅਰਜ਼ੀਆਂ ਤੇ ਉਹਨਾਂ ਨੂੰ ਜਾਇਜ਼ ਦਿਖਾਉਣ ਲਈ ਵਰਤਿਆ ਜਾ ਰਿਹਾ ਹੈ। ਭਾਰਤ, ਬੰਗਲਾਦੇਸ਼, ਨੇਪਾਲ, ਨਾਈਜੀਰੀਆ ਅਤੇ ਚੀਨ ਤੋਂ ਹਾਲ ਹੀ ਵਿੱਚ ਰੱਦ ਹੋਈਆਂ ਅਰਜ਼ੀਆਂ ਵਿੱਚ ਬਹੁਤ ਸਾਰੀ ਧੋਖਾਧੜੀ ਸ਼ਾਮਲ ਸੀ। ਪੱਛਮੀ ਆਸਟ੍ਰੇਲੀਆ ਦੇ ਇੱਕ ਕਸਬੇ ਪਿੰਜਾਰਾ, ਜਿੱਥੇ ਲਗਭਗ 800 ਭਾਰੀ ਟਰੱਕ ਰੋਜ਼ ਦੀ ਸੜਕਾਂ ਚੋਂ ਲੰਘਦੇ ਹਨ, ਦੇ ਵਾਸੀ ਬਹੁਤ ਪਰੇਸ਼ਾਨ ਹਨ ਤੇ ਉਹਨਾਂ ਨੇ ਬਹੁਤ ਦੇਰੀ ਨਾਲ ਬਣਨ ਵਾਲੇ ਬਾਈਪਾਸ ਦੀ ਉਸਾਰੀ ਦੀ ਮੰਗ ਮੁੜ ਤੋਂ ਜ਼ੋਰ ਸ਼ੋਰ ਨਾਲ ਸ਼ੁਰੂ ਕਰ ਦਿੱਤੀ ਹੈ। ਪਿੰਜਾਰਾ, ਜੋ ਕਿ ਪਰਤ ਤੋਂ 80 ਕਿਲੋਮੀਟਰ ਦੱਖਣ ਵੱਲ ਪੀਲ ਖੇਤਰ ਵਿੱਚ ਸਥਿਤ ਹੈ, 800 ਭਾਰੀ ਟਰੱਕਾਂ ਦੇ ਰੋਜ਼ਾਨਾ ਲੰਘਣ ਕਾਰਨ ਲੋਕਾਂ ਨੂੰ ਡਰ ਹੈ ਕਿ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਜਦੋਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਕਸਬੇ ਦੇ 6000 ਵਸਨੀਕਾਂ ਨੇ ਆਪਣੇ ਆਪ ਨੂੰ ਇੱਕ ਅਸਹਿਣਯੋਗ ਸਥਿਤੀ ਵਿੱਚ ਪਾਇਆ ਹੈ, ਕਿਉਂਕਿ ਕਸਬੇ ਦੀ ਮੁੱਖ ਸੜਕ ਟਰੱਕਾਂ ਕਾਰਨ ਬੰਦ ਰਹਿੰਦੀ ਹੈ। ਇਨ੍ਹਾਂ ਨਿਰਾਸ਼ਾਜਨਕ ਦੇਰੀਆਂ ਦੇ ਬਾਵਜੂਦ ਪਿੰਜਾਰਾ ਦੇ ਵਾਸੀ ਬਾਈਪਾਸ ਦੀ ਉਸਾਰੀ ਦੀ ਮੰਗ ਕਰ ਰਹੇ ਹਨ ਅਤੇ 2017 ਵਿੱਚ ਹੋਏ ਇੱਕ ਕਸਬੇ ਦੇ ਜਨਮਤ ਸੰਗ੍ਰਹਿ ਵਿੱਚ 84% ਲੋਕਾਂ ਨੇ ਇਸ ਨੂੰ ਬਣਾਉਣ ਦੀ ਇੱਛਾ ਪ੍ਰਗਟਾਈ ਸੀ। ਟਰੱਕ ਚਾਲਕ ਵੀ ਇਸ ਦੇਰੀ ਤੋਂ ਪਰੇਸ਼ਾਨ ਹਨ, ਕਿਉਂਕਿ ਪਿੰਜਾਰਾ ਹੁਣ ਇੱਕ ਵੱਧ ਰਿਹਾ ਕਸਬਾ ਹੈ, ਜਿਸ ਵਿੱਚ ਦੁਕਾਨਾਂ, ਕੈਫੇ, ਸੈਲਾਨੀ, ਬਹੁਤ ਸਾਰੇ ਪੈਦਲ ਚੱਲਣ ਵਾਲੇ ਅਤੇ ਇਸ ਦੇ ਮੁੱਖ ਸੜਕ ਤੇ 2 ਸਕੂਲ ਹਨ।
1: 2016 ਤੋਂ 2025 ਤੱਕ ਕਥਿਤ ਜਾਸੂਸਾਂ ਨੇ ਆਸਟ੍ਰੇਲੀਆ ਨਾਲ ਜੁੜੇ 100 ਤੋਂ ਵੱਧ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਵਿੱਚ ਕੁਈਨਜ਼ਲੈਂਡ ਦੇ ਸਾਬਕਾ ਪ੍ਰੀਮੀਅਰ ਅਤੇ ਹੁਣ ਵਿਰੋਧੀ ਧਿਰ ਦੇ ਨੇਤਾ ਸਟੀਵਨ ਮਾਈਲਸ, ਇੱਕ ਆਸਟ੍ਰੇਲੀਅਨ ਫੈਡਰਲ ਪੁਲਿਸ ਕਮਾਂਡਰ ਅਤੇ ਕਈ ਸੀਨੀਅਰ ਫੈਡਰਲ ਸਰਕਾਰ ਦੇ ਅਧਿਕਾਰੀ ਸ਼ਾਮਲ ਸਟੀਵਨ ਦੇ ਸ਼ਾਮਲ ਸਨ। ਉਨ੍ਹਾਂ ਦੇ ਲਿੰਕਡਇਨ ਪ੍ਰੋਫਾਈਲ, 2 ਲਿੰਕਡਇਨ ਖਾਤਿਆਂ ਦੇ ਕਨੈਕਸ਼ਨ ਰਿਕਾਰਡਾਂ ਵਿੱਚ ਦਿਖਾਈ ਦਿੱਤੇ, ਜੋ ਕਿ ਥਿੰਕ ਟੈਂਕ ਦੇ ਨੁਮਾਇੰਦਿਆਂ ਵਜੋਂ ਪੇਸ਼ ਹੋ ਰਹੇ ਸਨ। AFP ਨੇ ਦੋਸ਼ ਲਾਇਆ ਕਿ ਇਹ ਕਾਰਵਾਈ ਚੀਨ ਦੇ ਮੰਤਰਾਲੇ ਆਫ ਸਟੇਟ ਸਿਕਿਉਰਿਟੀ, ਜੋ ਕਿ ਦੇਸ਼ ਦੀ ਮੁੱਖ ਸਿਵਲ ਖੁਫੀਆ ਏਜੰਸੀ ਹੈ, ਦੁਆਰਾ ਕੀਤੀ ਗਈ ਸੀ। बिजनेस कंसल्टेंट निक कोयल जदो चीन विच अपनी साबका पार्टनर चेंगली दी जासूसी दे दोषां विच गिरफ्तारी नाल नजिठ रहे सन, उन्हां नूं कथित चीनी जासूसां द्वारा संपर्क कीता गया सी। चीनी खुफिया माहर निकोल्स इफ्टिमियाडिस ने इस राज स्पॉन्सर्ड मच्छी फड़न वाली मुहिम नूं एक बुनियादी तब्दीली दस्या। प्रोफेसर इफ्टिमियाडिस ने कहा कि चीन दी वधदी एआई समर्था जिस कारण वड्डी गिनती विच लोकां तक पहुंचना वधेरे कुशल अते चीनी खुदकारियां लई सुखद बन गया है, इस विच एक भूमिका निभा रही हो सकती है। यूएस दे साबका फेडरल प्रोसिक्यूटर विकास दिदवानी जिन्हों ने यूएस सरकार लई चीनी खुफिया कारवाइयां नाल संबंधित केस चलाए हन ने कहा कि लिंक्डइन खुफिया जानकारी इकट्ठी करन लई एक सोने दी खान है।
2: दोषी इहो जे नकली सिगरटां बना रहे ने जिन्हां उपर आस्ट्रेलिया वर्गी सादी पैकिंग अते सेहत चेतावनियां लगियां होईयां ने, जिस करके आम लोक अते अधिकारी भी धोखा खा सकदे हन। इस लई कानून पास करन दी मंगी जा रही है जो कि गैर कानूनी तंबाकू दे व्यापार विरुद्ध सख्त होवे, मंग कीती जां हंग कीती जा रही है। ताजा जानकारी अनुसार यह गैर कानूनी उत्पाद कंबोडिया ते होर दक्षण पूर्वी एशियाई देशां विच वड्डे पद्धर ते बनाए जा रहे हन जेड़े कि संगठित अपराधिक समूहां दे मालकी अधीन अते कंट्रोल हेठां हन। दोषी अपने ढंग तरीके बदल रहे हन क्योंकि नवी खबरां तो पता लगदा है कि ओ हुण आस्ट्रेलिया वर्गी सादी पैकिंग दी नकल कर रहे हन। इस समस्या नाल नजिठण लई सरकार गठजोड़ अते होर सैनेटरां तो समर्थन मंग रही है ता जो गैर कानूनी तंबाकू व्यापार नूं खत्म करन लई नवे अधिकारां वाले कानून तुरंत पास कीते जा सकन।
0: हरमन रेडियो पेश करता है दुनिया भर दी खबरां, खबरां दा विश्लेषण, पक्ष दे मुद्दियां ते माहिरां नाल बेवाक चर्चा। प्रोग्राम न्यूज एंड व्यूज।
2: हरमन रेडियो दे न्यूज डेस्क तो तुसी दिन विच 6 वार खबरां दा बुलेटिन अते 2 वार विस्तार विच खबरसार सुनदे हो। तुसी ये बुलेटिन व्हाट्सएप ते भी सबस्क्राइब कर सकते हो।
3: जी आयानु, प्रोग्राम दे विच आप सारे नु सत श्री अकाल ते हार्दिक स्वागत। दोस्तो अज गलबात करांगे 15 अक्टूबर नाल संबंधित सिख इतिहास पंजाब दी तवारीख अते देश दुनिया दी अहम घटनावां दे बारे। 15 अक्टूबर 1981 दा जिक्र सब तो पहला जद बाबा जरनैल सिंह खालसा भिंडरां वाले फिरोजपुर जेल विचों रिहा होए सी। दरअसल सितंबर 1981 विच लाला जगत नारायण कतल केस विच भिंडरां वालियां दे वारंट कढे जाण मगरों उन्हां ने गिरफ्तारी तो पहला चौंक मेहता पिंड विच इक कॉन्फ्रेंस रखी सी। भिंडरां वालियां नूं गिरफ्तार करन वास्ते पुलिस भी भारी गिनती विच पहुंची। 20 सितंबर नूं चौंक मेहता विच हुए दीवान विच 3 लाख तों वध सिख पहुंचे सी ते इस ही दिन बाबा जरनैल सिंह खालसा भिंडरां वाले ने अपनी गिरफ्तारी दित्ती सी। उस तों बाद उन्हां दी रिहाई वास्ते वड्डी जद्दोजहद शुरू हो गई। एक मीटिंग अकाली दल वालों कीती गई जिस विच ऐलान कीता गया जो कि 27 सितंबर नूं गुरुद्वारा आलमगीर विखे हुई सी। उहदे विच ऐलान होया कि जेकर ਪਿੰਡਰਾਂ ਵਾਲਿਆਂ ਨੂੰ 17 ਅਕਤੂਬਰ ਤੱਕ ਰਿਹਾ ਨਾ ਕੀਤਾ ਗਿਆ ਤਾਂ ਅਕਾਲੀ ਦਲ 18 ਅਕਤੂਬਰ 1981 ਤੋਂ ਸਿਵਲ ਨਾ ਫਰਮਾਨੀ ਦੀ ਲਹਿਰ ਸ਼ੁਰੂ ਕਰ ਦੇਵੇਗਾ। ਇਹਨੂੰ ਸਾਹਮਣੇ ਰੱਖ ਕੇ 13-14 ਅਕਤੂਬਰ ਨੂੰ ਇੰਦਰਾ ਗਾਂਧੀ ਦਰਬਾਰਾ ਵੱਡੀ ਜਦੋਜਹਿਦ ਸ਼ੁਰੂ ਹੋ ਗਈ। ਇੱਕ ਮੀਟਿੰਗ ਅਕਾਲੀ ਦਲ ਵੱਲੋਂ ਕੀਤੀ ਗਈ ਜਿਸ ਵਿੱਚ ਐਲਾਨ ਕੀਤਾ ਗਿਆ

ਕਿ ਪੰਜਾਬ ਨੂੰ ਅੱਗ ਲੱਗਣ ਤੋਂ ਬਚਾਉਣ ਵਾਸਤੇ ਭਿੰਡਰਾਂ ਵਾਲਿਆਂ ਨੂੰ ਰਿਹਾ ਕਰਨਾ ਪਏਗਾ। ਆਖਿਰ ਇਸ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਕਿ ਭਿੰਡਰਾਂ ਵਾਲੇ ਅੱਗੇ ਗੋਡੇ ਟੇਕ ਦਿੱਤੇ ਜਾਣ। ਇਸ ਤੋਂ ਇੱਕ ਦਿਨ ਮਗਰੋਂ ਹੀ 15 ਅਕਤੂਬਰ 1981 ਦੇ ਦਿਨ ਫਿਰੋਜ਼ਪੁਰ ਜੇਲ੍ਹ ਵਿੱਚੋਂ ਭਿੰਡਰਾਂ ਵਾਲਿਆਂ ਨੂੰ ਰਿਹਾ ਕੀਤਾ ਗਿਆ ਸੀ। ਸਾਲ 1982 ਜਦ ਧਰਮ ਯੁੱਧ ਮੋਰਚੇ ਦੌਰਾਨ ਅਕਾਲੀਆਂ ਦੀਆਂ ਬਿਨਾਂ ਸ਼ਰਤ ਰਿਹਾਈਆਂ ਸ਼ੁਰੂ ਹੋਈਆਂ। ਧਰਮ ਯੁੱਧ ਮੋਰਚੇ ਦੇ ਸਬੰਧ ਵਿੱਚ ਇਸ ਵੇਲੇ ਤੱਕ ਜੇਲ੍ਹਾਂ ਵਿੱਚ 25,000 ਤੋਂ ਜ਼ਿਆਦਾ ਸਿੱਖ ਕੈਦ ਸੀ ਤੇ ਸਰਕਾਰ ਦੀ ਹਾਲਤ ਬਹੁਤ ਮਾੜੀ। ਅਖੀਰ 15 ਅਕਤੂਬਰ 1982 ਦੇ ਦਿਨ ਇੰਦਰਾ ਗਾਂਧੀ ਨੇ ਸਾਰੇ ਸਿੱਖਾਂ ਦੀ ਰਿਹਾਈ ਦਾ ਐਲਾਨ ਕੀਤਾ, ਪਰ ਕੁਝ ਜੇਲ੍ਹਾਂ ਵਿੱਚੋਂ ਅਕਾਲੀਆਂ ਨੇ ਬਾਹਰ ਆਉਣ ਤੋਂ ਨਾਂਹ ਕਰ ਦਿੱਤੀ। ਅਕਾਲੀ ਦਲ ਨੂੰ ਹੁਕਮ ਕਰਕੇ ਉਨ੍ਹਾਂ ਨੂੰ ਬਾਹਰ ਸੱਦਣਾ ਪਿਆ। ਸਾਲ 1985 ਜਦ ਅੰਮ੍ਰਿਤਸਰ ਜੇਲ੍ਹ ਵਿੱਚ 11 ਸਿੱਖਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ ਸੀ। ਦਰਅਸਲ ਰਾਜੀਵ ਗਾਂਧੀ ਨੇ ਸੁਰਜੀਤ ਬਰਨਾਲੇ ਨੂੰ ਇਸੇ ਵਾਸਤੇ ਅਕਾਲੀ ਦਲ ਦਾ ਪ੍ਰਧਾਨ ਤੇ ਚੀਫ਼ ਮਿਨਿਸਟਰ ਬਣਾਇਆ ਸੀ ਤਾਂ ਜੋ ਉਹਦੇ ਨਾਂ ਤੇ ਖਾੜਕੂਆਂ, ਖਾਲਿਸਤਾਨ, ਭਿੰਡਰਾਂ ਵਾਲਾ ਵਗੈਰਾ ਦੇ ਖਿਲਾਫ਼ ਪ੍ਰੋਕਸੀ ਲੜਾਈ ਲੜੀ ਜਾ ਸਕੇ। ਸ਼ੁਰੂ ਵਿੱਚ ਬਰਨਾਲੇ ਦੇ ਦਿਖਾਵੇ ਵੱਲੋਂ ਪੰਥਕ ਮੰਗਾਂ ਬਾਰੇ ਇੱਕ ਅੱਧਾ ਬਿਆਨ ਦਿੱਤਾ, ਪਰ ਇਹ ਸਭ ਕਾਗਜ਼ੀ ਕਾਰਵਾਈ ਸੀ। ਉਸ ਵਕਤ 2,000 ਤੋਂ ਜ਼ਿਆਦਾ ਬੇਗੁਨਾਹ ਸਿੱਖ ਟਾਡਾ ਕੇਸਾਂ ਹੇਠ ਪੰਜਾਬ ਦੀਆਂ ਜੇਲ੍ਹਾਂ ਵਿੱਚ ਸੀ। 500 ਦੇ ਕਰੀਬ ਹਰਿਆਣੇ ਵਿੱਚ, 400 ਦੇ ਕਰੀਬ ਜੈਪੁਰ, ਜੋਧਪੁਰ ਵਿੱਚ ਤੇ 500 ਦੇ ਕਰੀਬ ਹੋਰ ਜੇਲ੍ਹਾਂ ਵਿੱਚ ਸੀ। ਪੰਜਾਬ ਵਿੱਚ ਕੈਦ ਸਿੱਖਾਂ ਬਾਰੇ ਬਰਨਾਲਾ ਨੇ ਜਸਟਿਸ ਅਜੀਤ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਇੱਕ ਸਬ ਕਮੇਟੀ ਬਣਾਈ। ਇਸ ਕਮੇਟੀ ਵਿੱਚ ਭਾਜਪਾ ਦਾ ਸੀਨੀਅਰ ਆਗੂ ਲਾਲ ਚੰਦ ਸੱਭਰਵਾਲ ਵੀ ਸ਼ਾਮਲ ਸੀ। ਇਸ ਕਮੇਟੀ ਨੇ ਬਰਨਾਲੇ ਨੂੰ ਸਿਫਾਰਿਸ਼ ਕੀਤੀ ਕਿ ਸਾਰੇ ਬੇਗੁਨਾਹ ਸਿੱਖ ਰਿਹਾ ਕੀਤੇ ਜਾਣ, ਪਰ ਬਰਨਾਲੇ ਨੇ ਸਿਰਫ 26 ਸਿੱਖ ਰਿਹਾ ਕੀਤੇ। ਹੋਰ ਤਾਂ ਹੋਰ, ਉਸ ਵੇਲੇ ਇਨ੍ਹਾਂ 2,000 ਸਿੱਖਾਂ ਵਿੱਚੋਂ 224 ਬੇਗੁਨਾਹ ਸਿੱਖ ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦ ਹੀ ਨਹੀਂ, ਨਜ਼ਰਬੰਦ ਵੀ ਸਨ। ਬਰਨਾਲੇ ਨੇ ਹੋਰ ਸੈਂਕੜੇ ਸਿੱਖ ਨੌਜਵਾਨ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਸੁੱਟੇ। ਜੇਲ੍ਹਾਂ ਵਿੱਚ ਸਿੱਖ ਨੌਜਵਾਨਾਂ ਨੂੰ ਬਹੁਤ ਸਾਰੀਆਂ ਮੁੱਢਲੀਆਂ ਕਾਨੂੰਨੀ ਸਹੂਲਤਾਂ ਵੀ ਹਾਸਲ ਨਹੀਂ ਸੀ। ਇਸ ਤੇ 15 ਅਕਤੂਬਰ ਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸਿੱਖਾਂ ਵੱਲੋਂ ਵਿੱਚੋਂ 11 ਜਣਿਆਂ ਨੇ 3 ਦਿਨ ਦੀ ਭੁੱਖ ਹੜਤਾਲ ਕੀਤੀ ਸੀ। ਜ਼ਿਕਰ 1999 ਦਾ ਆਇਆ ਜਦੋਂ ਮਹਿਲ ਸਿੰਘ ਸੈਦੋ ਨਕਲੀ ਮੁਕਾਬਲੇ ਵਿੱਚ ਸ਼ਹੀਦ ਹੋਏ ਸੀ। ਸਾਲ 1992 ਜਥੇਦਾਰ ਤਲਵਿੰਦਰ ਸਿੰਘ ਪਰਮਾਰ ਕੈਨੇਡਾ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕੀਤਾ ਗਿਆ। ਸਾਲ 2014 ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚੋਂ ਨਕਲੀ ਬੰਸਾਵਲੀ ਵਾਲੀ ਸਿੱਲ ਉਤਾਰੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 15 ਅਕਤੂਬਰ 2014 ਦੇ ਦਿਨ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਦੀ ਨਕਲੀ ਬੰਸਾਵਲੀ ਵਾਲੀ ਸਿੱਲ ਉਤਾਰ ਦਿੱਤੀ। ਵਿਦਵਾਨਾਂ ਨੇ ਕਈ ਵਾਰ ਸ਼੍ਰੋਮਣੀ ਕਮੇਟੀ ਤੋਂ ਇਹਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ, ਪਰ ਇਹ ਉਦੋਂ ਤੱਕ ਨਾ ਹੋਇਆ ਜਦ ਤੱਕ ਵਿਦਵਾਨ ਸਿੰਘ ਨਾਂ ਦੇ ਇੱਕ ਸਿੱਖ ਨੇ 7 ਮਾਰਚ 2014 ਦੇ ਦਿਨ ਇਸ ਸਬੰਧੀ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿੱਚ ਕੇਸ ਨਾ ਕਰ ਦਿੱਤਾ। ਦਰਅਸਲ ਇਹ ਸਿੱਲ ਕਿਸੇ ਪਰਿਵਾਰ ਨੇ ਆਪਣੇ ਆਪ ਨੂੰ ਰਣਜੀਤ ਸਿੰਘ ਨਾਲ ਸਬੰਧਤ ਸਾਬਤ ਕਰਨ ਵਾਸਤੇ ਕਿਸੇ ਕਾਰ ਸੇਵਾ ਦੇ ਕਿਸੇ ਸਾਧ ਨੂੰ ਪੈਸਾ ਦੇ ਕੇ ਲਗਵਾਈ ਸੀ। ਅਖੀਰ ਜਦ ਕਮਿਸ਼ਨ ਕੋਲ 1852 ਦਾ ਮਾਲ ਮਹਿਕਮੇ ਦਾ ਰਿਕਾਰਡ ਪੇਸ਼ ਕੀਤਾ ਗਿਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸਿੱਲ ਉਤਾਰ ਦਿੱਤੀ ਸੀ। ਅੱਗੇ ਜ਼ਿਕਰ 2014 ਦਾ ਹੀ ਹੈ ਜਦੋਂ ਹਰਿਆਣਾ ਅਸੈਂਬਲੀ ਚੋਣਾਂ ਹੋਈਆਂ ਸੀ, ਜਿਹਦੇ ਵਿੱਚ 15 ਪੰਜਾਬੀ ਤੇ 4 ਸਿੱਖਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਸੋ ਇਹ ਘਟਨਾਵਾਂ ਨੇ ਜਿਨ੍ਹਾਂ ਦਾ ਸੰਬੰਧ ਸਿੱਖ ਇਤਿਹਾਸ ਤੇ ਪੰਜਾਬ ਦੀ ਤਵਾਰੀਖ ਨਾਲ ਜੁੜਿਆ ਆ। ਅੱਗੇ ਚੱਲਦਿਆਂ ਤੇ ਗੱਲਬਾਤ ਕਰਦੇ ਹਾਂ ਦੇਸ਼ ਦੁਨੀਆਂ ਨਾਲ ਜੁੜੀਆਂ ਅਹਿਮ ਘਟਨਾਵਾਂ ਦੀ। ਤਾਂ ਜ਼ਿਕਰ ਹੈ 1592 ਇਟਲੀ, ਫਰਾਂਸ, ਸਪੇਨ ਤੇ ਪੁਰਤਗਾਲ ਨੇ ਵੀ ਗ੍ਰੈਗੋਰੀਅਨ ਕੈਲੰਡਰ ਯਾਨੀ ਨਵਾਂ ਕੌਮਾਂਤਰੀ ਕੈਲੰਡਰ ਅਪਣਾ ਲਿਆ ਤੇ ਤਾਰੀਖ ਨੂੰ 10 ਦਿਨ ਅੱਗੇ ਕਰ ਦਿੱਤਾ, ਯਾਨੀ ਅਗਲਾ ਦਿਨ 26 ਅਕਤੂਬਰ ਹੋ ਗਿਆ। ਸਾਲ 1860 11 ਸਾਲ ਦੇ ਇੱਕ ਮੁੰਡੇ ਗ੍ਰੇਸ ਬੈਡਲ ਨੇ ਅਮਰੀਕਨ ਰਾਸ਼ਟਰਪਤੀ ਅਬਰਾਹਮ ਲਿੰਕਨ ਨੂੰ ਖਤ ਲਿਖਿਆ ਕਿ ਜੇ ਉਹ ਲਿੰਕਨ ਦਾੜੀ ਰੱਖ ਲਵੇ ਤਾਂ ਉਹ ਵਧੇਰੇ ਸੋਹਣਾ ਲੱਗੇਗਾ। ਇਸ ਮਗਰੋਂ ਲਿੰਕਨ ਨੇ ਦਾੜੀ ਕੱਟਣੀ ਬੰਦ ਕਰ ਦਿੱਤੀ ਸੀ। ਸਾਲ 1910 ਗਾਮਾ ਪਹਿਲਵਾਨ ਨੂੰ ਸੰਸਾਰ ਹੈਵੀਵੇਟ ਚੈਂਪੀਅਨਸ਼ਿਪ ਦੱਖਣ ਏਸ਼ੀਆ ਵਿੱਚ ਜੇਤੂ ਘੋਸ਼ਿਤ ਕੀਤਾ ਗਿਆ ਸੀ। ਔਰ ਸਾਲ 1946 ਨਾਜ਼ੀ ਜਰਮਨੀ ਵਿੱਚ ਖੁਫੀਆ ਪੁਲਿਸ ਗੇਸਟਾਪੋ ਦੇ ਮੁਖੀ ਹਰਮਨ ਗੋਰਿੰਗ ਨੇ ਫਾਂਸੀ ਤੋਂ ਬਚਣ ਵਾਸਤੇ ਇੱਕ ਦਿਨ ਪਹਿਲਾਂ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ ਸੀ। ਸਾਲ 1850 ਬ੍ਰਿਟਿਸ਼ ਅਧਿਕਾਰੀ ਅੰਡੇਮਾਨ ਅਤੇ ਨਿਕੋਬਾਰ ਟਾਪੂ ਦਾ ਮੁੱਖ ਕਮਿਸ਼ਨਰ ਅਤੇ ਮਾਨਵ ਵਿਗਿਆਨੀ ਆਰ ਸੀ ਟੈਂਪਲ ਦਾ ਜਨਮ ਹੋਇਆ ਸੀ। ਸਾਲ 1922 ਪੰਜਾਬੀ ਲੇਖਕ ਰਜਿੰਦਰ ਸਿੰਘ ਬੱਲ ਦਾ ਜਨਮ ਹੋਇਆ ਸੀ। ਸਾਲ 1927 ਭਾਰਤੀ ਐਥਲੀਟ ਪ੍ਰਦੁਮਨ ਸਿੰਘ ਬਰਾੜ ਦਾ ਜਨਮ ਹੋਇਆ ਸੀ। ਸਾਲ 1931 ਭਾਰਤ ਦੇ ਵਿਗਿਆਨੀ ਅਤੇ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਦਾ ਜਨਮ ਹੋਇਆ ਸੀ। ਸਾਲ 1948 ਪੰਜਾਬੀ ਗਾਇਕਾ ਜਗਮੋਹਨ ਕੌਰ ਦਾ ਜਨਮ ਹੋਇਆ ਸੀ। ਸਾਲ 1949 ਭਾਰਤੀ ਪੱਤਰਕਾਰ ਅਤੇ ਮੀਡੀਆ ਦੀ ਸ਼ਖਸੀਅਤ ਪ੍ਰਣਯ ਰਾਏ ਦਾ ਜਨਮ ਹੋਇਆ ਸੀ। ਸਾਲ 1979 ਪਾਕਿਸਤਾਨੀ ਅਮਰੀਕੀ ਸੰਗੀਤਕਾਰ ਅਤੇ ਰੈਪਰ ਬੋਹੀਮੀਏ ਦਾ ਜਨਮ ਹੋਇਆ।

0: ਸੀ। ਸਾਲ 1943 ਭਾਰਤ ਦੇ ਆਜ਼ਾਦੀ ਸੈਨਾਪਤੀ ਅਤੇ ਕ੍ਰਾਂਤੀਕਾਰੀ ਸਾਹਿਤਕਾਰ ਬਾਬਾ ਕਾਂਚੀ ਰਾਮ ਦਾ ਦੇਹਾਂਤ ਹੋਇਆ ਸੀ। ਸਾਲ 1999 ਭਾਰਤ ਦੇ ਇਨਕਲਾਬੀ ਅਤੇ ਇੱਕ ਆਜ਼ਾਦੀ ਘੁਲਾਟਣ ਦੁਰਗਾਵਤੀ ਦੇਵੀ ਦਾ ਜਨਮ ਹੋਇਆ ਸੀ। ਸਾਲ 2011 ਲਹਿੰਦੇ ਪੰਜਾਬ ਦੇ ਲੇਖਕ ਨਾਟਕਕਾਰ ਅਤੇ ਸਮਾਲੋਚਕ ਮੁਹੰਮਦ ਮਨਸ਼ਾ ਯਾਦ ਦਾ ਦੇਹਾਂਤ ਹੋਇਆ ਸੀ। ਸੋ ਘਟਨਾਵਾਂ ਨੇ ਜਿਨ੍ਹਾਂ ਦਾ ਸੰਬੰਧ ਅੱਜ 15 ਅਕਤੂਬਰ ਨਾਲ ਖਾਸ ਤੌਰ ਤੇ ਜੁੜਿਆ ਹੋਇਆ ਹੈ। ਧੰਨਵਾਦ।
1: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਚੰਨ ਚੜੇ ਗੁੱਜੇ ਨਹੀਂ ਰਹਿੰਦੇ।
2: ਕਿਸੇ ਦੀ ਚੰਗੀ ਤੇ ਸ਼ੁਭ ਗੱਲ ਲੋਕਾਂ ਨੂੰ ਪਤਾ ਲੱਗ ਹੀ ਜਾਂਦੀ ਹੈ।
1: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਹਰਮਨ ਰੇਡੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ
3: ਮੁੜ ਕੇ ਆਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮਨ ਰੇਡੀਓ ਦੇ ਵੇੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਨ ਤੋਂ ਪ੍ਰੋਗਰਾਮ ਲਹਿਰਾਂ ਦੇ ਸਾਂਗ ਸਾਂਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸਾਂਗ ਲਹਿਰਾਂ ਦੇ ਸਾਂਗ ਲਹਿਰਾਂ ਦੇ ਸਾਂਗ ਲਹਿਰਾਂ ਦੇ ਸਾਂਗ
4: ਚੰਨ ਨਾਲੋ ਸੋਹਣਾ ਚੰਨਾ ਭਾਵੇਂ ਤੇਰਾ ਮੂੰਹ ਵੇ

0: ਹਰਮਨ ਰੇਡੀਓ ਦਿਲ ਪੰਜਾਬੀ ਜਜ਼ਬਾ ਪੰਜਾਬੀ।
1: ਵਿਆਹ ਦਾ ਰਿਸ਼ਤਾ ਇੱਕ ਸੋਨੇ ਦੇ ਪਿੰਜਰੇ ਵਰਗਾ ਹੁੰਦਾ ਹੈ। ਜੋ ਇਸ ਦੇ ਬਾਹਰ ਹੁੰਦੇ ਹਨ ਉਹ ਇਸ ਦੇ ਅੰਦਰ ਜਾਣਾ ਚਾਹੁੰਦੇ ਹਨ, ਪਰ ਜੋ ਇਸ ਦੇ ਅੰਦਰ ਹੁੰਦੇ ਹਨ ਉਹ ਬਾਹਰ ਨਿਕਲਣਾ ਚਾਹੁੰਦੇ ਹਨ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
2: ਅਗਰ ਤਲਾਸ਼ ਕਰੋ ਕੋਈ ਮਿਲ ਹੀ ਜਾਏਗਾ, ਮਗਰ ਤੇਰੀ ਤਰ੍ਹਾਂ ਮੁਝੇ ਕੌਣ ਚਾਹੇਗਾ, ਤੁਝੇ ਜ਼ਰੂਰ ਕੋਈ ਚਾਹਤੋਂ ਸੇ ਦੇਖੇਗਾ, ਮਗਰ ਵੋ ਆਂਖੇ ਹਮਾਰੀ ਕਹਾਂ ਸੇ ਲਾਏਗੀ।

ਗਿਆਨ ਇੱਕ ਅਜਿਹਾ ਗਹਿਣਾ ਹੈ ਜਿਸ ਦੇ ਲੁੱਟਣ, ਖੋਣ ਜਾਂ ਗੁੰਮ ਹੋਣ ਦਾ ਡਰ ਨਹੀਂ ਹੁੰਦਾ। ਗਿਆਨ ਸਾਨੂੰ ਆਤਮ ਵਿਸ਼ਵਾਸੀ ਬਣਾਉਂਦਾ ਹੈ। ਗਿਆਨ ਦਾ ਕੋਈ ਅੰਤ ਨਹੀਂ ਹੁੰਦਾ। ਆਚਾਰੀਆ ਰਜਨੀਸ਼ ਨੇ ਕਿਹਾ ਸੀ ਕਿ ਗਿਆਨ ਪ੍ਰਾਪਤ ਕਰਨ ਲਈ ਕੋਈ ਲਕਸ਼ ਅੰਤਮ ਨਹੀਂ ਹੁੰਦਾ। ਇਹ ਇੱਕ ਅਜਿਹਾ ਸਮੁੰਦਰ ਹੈ ਜਿਸ ਵਿੱਚ ਜਿਤਨੇ ਡੂੰਘੀ ਚੁੱਭੀ ਮਾਰੋਗੇ ਉਨੇ ਹੀ ਵਧੇਰੇ ਮੋਤੀ ਮਿਲਦੇ ਨੇ।

ਜਿੰਨਾ ਸਮਾਂ ਤੁਸੀਂ ਆਪਣੀ ਜ਼ਿੰਦਗੀ ਵਿੱਚੋਂ ਗਲਤ ਇਨਸਾਨ ਨੂੰ ਬਾਹਰ ਕਰਨ ਦਾ ਕਠੋਰ ਫੈਸਲਾ ਨਹੀਂ ਕਰ ਲੈਂਦੇ, ਉਨਾ ਸਮਾਂ ਤੁਹਾਡੀ ਜ਼ਿੰਦਗੀ ਵਿੱਚ ਕੋਈ ਸਹੀ ਇਨਸਾਨ ਆ ਵੀ ਨਹੀਂ ਸਕਦਾ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: Harman Radio 24/7.
1: ਸ਼ਕਤੀਸ਼ਾਲੀ ਕਿਤਾਬ ਦੀ ਸਿਰਜਣਾ ਲਈ ਵਿਸ਼ਾ ਵੀ ਸ਼ਕਤੀਸ਼ਾਲੀ ਚੁਣਨਾ ਪੈਂਦਾ ਹੈ। ਮੱਖੀ ਬਾਰੇ ਕਦੇ ਕੋਈ ਮਹਾਨ ਅਤੇ ਚਿਰ ਸਥਾਈ ਰਚਨਾ ਨਹੀਂ ਕਰ ਸਕਦਾ, ਭਾਵੇਂ ਕਿ ਇਸ ਤਰ੍ਹਾਂ ਦੀ ਕੋਸ਼ਿਸ਼ ਕਈ ਲੇਖਕਾਂ ਨੇ ਕੀਤੀ ਹੈ। ਹਰਮਨ ਮੈਲਵਿਲੇ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਪਹਿਰਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਲਾਗੀਆਂ ਨੇ ਲਾਗ ਲੈਣਾ ਏ, ਭਾਵੇਂ ਜਾਂਦੀ ਹੀ ਰੰਡੀ ਹੋ ਜਾਵੇ।
1: ਜਿਸਨੇ ਮਿਹਨਤ ਕਰਕੇ ਕਿਸੇ ਲਈ ਕੋਈ ਸ਼ੈ ਤਿਆਰ ਕੀਤੀ ਜਾਂ ਲਿਆਂਦੀ ਹੋਵੇ, ਉਹਨੇ ਤਾਂ ਆਪਣੀ ਮਜ਼ੂਰੀ ਲੈ ਹੀ ਲੈਣੀ ਹੈ, ਉਹ ਚੀਜ਼ ਮਾਲਕ ਦੇ ਭਾਵੇਂ ਕੰਮ ਆਵੇ ਭਾਵੇਂ ਨਾ ਆਵੇ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ।

0: 24/7.
1: ਰੱਬ ਵਾਰੇ ਇਜ਼ਰਾਈਲ ਦੀ ਕਹਾਵਤ ਹੈ ਕਿ ਜੇ ਰੱਬ ਧਰਤੀ ਤੇ ਰਹਿੰਦਾ ਹੁੰਦਾ ਤਾਂ ਲੋਕਾਂ ਨੇ ਉਸ ਦੇ ਘਰ ਦੀਆਂ ਬਾਰੀਆਂ ਤੋੜ ਦੇਣੀਆਂ ਸਨ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ

ਨਾ ਬਲਿਆ ਮੈਲ ਹਾਂ ਜਮਾ ਕਾਰਡ ਕਦਾਲੀ 26 53 52 ਲੈ ਵੀ ਠੀਕ ਹੈ ਇਹ ਤੇ ਸਿੱਟੋ ਸਾਨੂੰ ਸੁਣੇ ਜਿਹੜਾ ਦੁਆਬੇ ਵਾਲੇ ਆਲੂ ਸੜ ਜਾਂਦੇ ਹੁੰਦੇ ਸੜਕਾਂ ਤੇ ਏਦਾਂ ਸਿੱਟੋ ਸੁਣਿਆ।

0: ਓ ਆਜੋ ਆਜੋ ਤਾਇਆ ਜੀ ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
1: ਪੰਜਾਬੀ ਫਰਨੀਚਰ?
0: ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ।

0: ਲੰਬੇ ਕਈ ਸਭ ਕੁਝ ਇਥੋਂ ਮਿਲੂ ਤਾ ਜੀ ਲਾ ਤਾ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੇ ਇੰਡੀਅਨ ਬੋਕਸ ਬੈਡ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404000536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
1: ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
2: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਅਕਾਊਂਟ @harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
3: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
4: ਤੁਹਾਡੇ ਮਨ ਦੀ ਰੀਤ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰਮਨ ਰੇਡੀਓ ਜੀ

ਯਹੂਦੀਆਂ ਦੀ ਰੱਬ ਬਾਰੇ ਇੱਕ ਪ੍ਰਸਿੱਧ ਕਹਾਵਤ ਅਨੁਸਾਰ ਅਮੀਰ ਰੱਬ ਨੂੰ ਆਪਣੀ ਜੇਬ ਚ ਰੱਖਦਾ ਹੈ ਅਤੇ ਗਰੀਬ ਆਪਣੇ ਦਿਲ ਵਿਚ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ।
1: ਗੱਲ ਹੋਈ ਪੁਰਾਣੀ, ਬੁੱਕਲ ਮਾਰ ਬੈਠੀ ਚੁਦਰਾਣੀ। ਜਦੋਂ ਕੋਈ ਬੰਦਾ ਕੋਈ ਨਮੋਸ਼ੀ ਵਾਲਾ ਕੰਮ ਕਰਕੇ ਕੁਝ ਚਿਰ ਤਾਂ ਸ਼ਰਮ ਮਹਿਸੂਸ ਕਰੇ, ਪਰ ਸਮਾਂ ਲੰਘ ਜਾਣ ਤੇ ਬੜਾ ਸਾਊ ਤੇ ਚੌਧਰੀ ਬਣ ਬਣ ਬਹੇ, ਤਾਂ ਇਹ ਅਖਾਣ ਉਸ ਲਈ ਵਰਤਦੇ ਹਨ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਆਸਟ੍ਰੇਲੀਆ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਨਵਨੀਤ ਸਿੰਘ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਆਈ ਥਿੰਕ ਐਜ਼ ਅ ਹਿਊਮਨ ਬੀਇੰਗ, ਐਵਰੀ ਹਿਊਮਨ ਬੀਇੰਗ ਹੈਜ਼ ਅ ਰਿਸਪੋਂਸਿਬਿਲਿਟੀ ਟੁਵਰਡ ਦ ਸੋਸਾਇਟੀ, ਜਿਹੜੀ ਸੋਸਾਇਟੀ 'ਚ ਤੁਸੀਂ ਰਹਿੰਦੇ ਹੋ। ਐਂਡ ਐਜ਼ ਅ ਫਿਲਮ ਡਾਇਰੈਕਟਰ ਉਹ ਰਿਸਪੋਂਸਿਬਿਲਿਟੀ ਥੋੜ੍ਹੀ ਜਿਹੀ ਜ਼ਿਆਦਾ ਵੱਧ ਜਾਂਦੀ ਹੈ, ਕਿਉਂਕਿ ਕਿਤੇ ਨਾ ਕਿਤੇ ਸਿਨੇਮਾ ਜਿਹੜਾ ਹੈਗਾ ਉਹ ਇੱਕ ਸੋਸਾਇਟੀ ਦੀ ਰਿਫਲੈਕਸ਼ਨ ਹੈ ਐਂਡ ਬਹੁਤ ਜ਼ਿਆਦਾ ਉਹਦੀ ਰਿਫਲੈਕਸ਼ਨ ਪੈਂਦੀ ਹੈ ਸੋਸਾਇਟੀ 'ਤੇ ਫਿਲਮਾਂ ਦੀਆਂ। ਐਂਡ ਮੈਨੂੰ ਆ ਲੱਗਦਾ ਹੈ ਕਿ ਟੂ ਮੇਕ ਅ ਬੈਟਰ ਸੋਸਾਇਟੀ ਵੀ ਸ਼ੁੱਡ ਲਿਵ ਟੂਗੈਦਰ, ਆਲ ਆਫ ਅਸ ਲਿਵ ਇਨ ਪੀਸ, ਤੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਆਪਾਂ ਆਹੀ ਸੇਮ ਚੀਜ਼ ਦਿਖਾਈਏ।
1: ਬਦਲਾਵ ਕੁਦਰਤ ਦਾ ਖੂਬਸੂਰਤ ਨਿਯਮ ਹੈ, ਸੋ ਅਸੀਂ ਬਦਲ ਰਹੇ ਹਾਂ ਤਾਂ ਕਿ ਬਿਹਤਰ ਕਰ ਸਕੀਏ। ਅਸੀਂ ਆ ਰਹੇ ਹਾਂ ਨਵੇਂ ਅੰਦਾਜ਼ ਨਾਲ ਤਾਂ ਕਿ ਸੰਵਾਦ ਹੋਰ ਖੂਬਸੂਰਤ ਬਣਾ ਸਕੀਏ। ਸਟੂਡੀਓ ਦੇ ਇਸ ਪਾਰ ਅਸੀਂ, ਸਟੂਡੀਓ ਦੇ ਉਸ ਪਾਰ ਤੁਸੀਂ, ਆਓ ਮਿਲ ਕੇ ਜ਼ਿੰਦਗੀ ਦੀ ਖੂਬਸੂਰਤ ਜੁਗਲਬੰਦੀ ਪੇਸ਼ ਕਰੀਏ। ਤੁਹਾਡਾ ਸਹਿਯੋਗ, ਸਾਡਾ ਹੌਸਲਾ, ਹਰਮਨ ਟੀਮ, ਹਰਮਨ ਪਰਿਵਾਰ ਦੇ ਸੰਗ ਪੂਰੇ ਮਨ ਦੇ ਨਾਲ। ਅਗਰ ਕੁਝ ਬਿਹਤਰ ਕਰਨਾ ਹੀ ਤਾਂ ਜ਼ਿੰਦਗੀ ਦਾ ਰਾਗ ਹੈ।
2: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹ।

0: ਚੜ੍ਹਨੀ ਹੁੰਦੀ ਆ ਨੀ ਪਰ ਰਾਤ ਜੱਟਦੀ ਨੀ ਬਸ ਇੰਨੀ ਕਿਹੋ ਗੱਲ ਬਾਤ ਜੱਟਦੀ ਨੀ
1: ਕਦੇ ਚਲੋ ਕੰਮ ਤੇ ਸੁਣੀ ਜਾਓ ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ।

0: ਬਰਾਬਰੀ ਬਾਰੇ ਜਪਾਨ ਦੀ ਕਹਾਵਤ ਹੈ ਕਿ ਰਿਕਸ਼ੇ ਤੇ ਬੈਠਣ ਵਾਲਾ ਤੇ ਰਿਕਸ਼ੇ ਨੂੰ ਖਿੱਚਣ ਵਾਲਾ ਇੱਕ ਤਰ੍ਹਾਂ ਦੇ ਆਦਮੀ ਹਨ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਹਰਮਨ ਰੇਡੀਓ ਆਸਟ੍ਰੇਲੀਆ।
1: ਕੋਈ ਲੰਘਦਾ ਨੀ ਮਾਰ ਕੇ ਖੰਘੂਰਾ ਬੱਲੀਏ ਨੀ ਬੰਦਾ ਚਿੱਟੇ ਦੀ ਨੀ ਕਰ ਦਈਏ ਥੂਰਾ ਬੱਲੀਏ ਬੋਲਦੀ ਐ ਘੱਟ ਅੱਖ ਵੱਧ ਬੋਲਦੀ ਨੀ ਅੱਜ ਰੋਲਾ ਰੱਪਾ ਸ਼ਹਿਰ ਵਿੱਚ ਪੂਰਾ ਬੱਲੀਏ ਨਿਕਲਾ ਤਾਂ ਪਾਉਣਾ ਪਿੰਡ ਨਾਲ ਤੁਰਦਾ ਜਿਵੇਂ ਚੜ੍ਹਨੀ ਹੁੰਦੀ ਆ ਨੀ ਬਰਾਤ ਜੱਟ ਦੀ ਨੀ ਬਸ

0: ਹਕੀਕਤ ਹੋਰ ਸੀ ਲੇਕਿਨ ਦਿਖਾਉਂਦਾ ਹੋਰ ਸੀ ਮੈਨੂੰ ਹਕੀਕਤ ਹੋਰ ਸੀ ਲੇਕਿਨ ਦਿਖਾਉਂਦਾ ਹੋਰ ਸੀ ਮੈਨੂੰ ਮੈਂ ਸ਼ੀਸ਼ਾ ਭਰਮ ਦਾ ਉਕਤਾ ਕੇ ਚੱਕਣਾ ਚੂਰ ਕਰ ਦਿੱਤਾ
1: ਤੁਹਾਡੇ ਮਨ ਦੀ ਰੀਤ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰ ਮਨ ਦੇ

ਜਿਸ ਮਨੁੱਖ ਦਾ ਦਿਮਾਗ ਆਪਣੇ ਆਪ ਉੱਪਰ ਨਿਗਾਹ ਰੱਖ ਸਕੇ ਉਸ ਨੂੰ ਬੁੱਧੀਜੀਵੀ ਕਿਹਾ ਜਾਂਦਾ ਹੈ। ਅਲਬਰਟ ਕਾਮ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ ਅੱਗ ਲੈਣ ਆਈ ਘਰਵਾਲੀ ਬਣ ਬੈਠੀ।
1: ਇਸਦਾ ਮਤਲਬ ਹੈ ਕਿ ਕਿਸੇ ਦਾ ਕਿਸੇ ਹੋਰ ਦੀ ਸ਼ੈ ਉੱਪਰ ਬਦੋਬਦੀ ਕਬਜ਼ਾ ਕਰ ਬਹਿਣਾ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ, ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ, ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮਾਹੀ ਗਿੱਲ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ।

0: ਕਚਹਿਰੀ ਸਾਡੀ ਦੂਦਾ ਛੜੇ ਤੇ ਕੁਆਰਿਓ ਝਗੜੇ ਛੱਡ ਕੇ ਦੋ ਮਿੰਟ ਹੱਸੋ
1: ਜੱਟਾਂ ਦੇ ਮੁੰਡੇ ਸਾਡੇ ਨਾਲ ਹੈ ਜੇ ਚੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
2: ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀ
1: ਰੁਕ ਦੇ ਫੱਟਾ
3: ਪੰਜਾਬੀ ਫਿਲਮਾਂ ਵਾਲਿਆਂ ਨੇ ਹੋਰ ਸਭ ਕੁਝ ਛੱਡਤਾ ਜੱਟ ਸੂਰਮੇ ਮੌਲਾ ਜੱਟ ਪੁੱਤ ਜੱਟਾਂ ਦੇ ਜੱਟ ਬੈਰੀ ਜੋਰ ਜੱਟ ਦਾ ਜਾਰੀ ਜੱਟ ਦੀ ਅਣਖ ਜੱਟਾਂ ਦੀ ਬਦਲਾ ਜੱਟੀ ਦਾ ਲਲਕਾਰਾ ਜੱਟੀ ਦਾ ਜੱਟ ਦਾ ਗਨਾਸਾ ਦੇ ਜੱਟ ਤੇ ਜ਼ਮੀਨ ਜੱਟ ਦਾ ਨਾਂ ਫਿਲਮਾਂ 'ਚ ਪਾ ਕੇ ਜੱਟ ਦਾ ਕਚੂੰਬਰ ਕੱਢਤਾ ਮੇਰੀ ਨਵੀਂ ਫਿਲਮ ਵਾਸਤੇ ਜੱਟ ਦਾ ਕੁਛ ਵੀ ਨਹੀਂ ਰਹਿ ਗਿਆ ਇਸ ਕਰਕੇ ਮੈਨੂੰ ਆਪਣੀ ਨਵੀਂ ਫਿਲਮ ਦਾ ਨਾਂ ਕੱਟਾ ਜੱਟ ਦਾ ਧਰਨਾ ਪੈ ਗਿਆ ਜੱਟ ਤੇ ਜੱਟੀ ਦਾ ਨਾਂ ਫਿਲਮਾਂ ਦੇ ਵਿੱਚ ਬਿਲਕੁਲ ਘੱਸ ਗਿਆ ਮੇਰਾ ਇੱਕ ਦੋਸਤ ਪੰਜਾਬੀ ਫਿਲਮ ਬਣਾ ਕੇ ਨਾਂ ਧਰਨ ਵੇਲੇ ਕਹਿੰਦਾ ਰੁਪਈਆ 14 ਲੱਖ ਲੱਗਿਆ ਹੁਣ ਦੱਸ ਮੈਂ ਕੀ ਕਰਾਂ ਨਵੀਂ ਬਣਾਈ ਫਿਲਮ ਦਾ ਟਾਈਟਲ ਦੱਸ ਮੈਂ ਕੀ ਕਰਾਂ ਮੈਂ ਇਹਨੂੰ ਸਮਝਾਇਆ ਵੀ ਆਪਣੇ ਪੰਜਾਬੀ ਫਿਲਮਾਂ 'ਚ ਜੱਟ ਚੱਲਦਾ ਪਰ ਬਾਕੀ ਫਿਲਮਾਂ ਵਾਲਿਆਂ ਨੇ ਆਪਣੇ ਵਾਸਤੇ ਜੱਟ ਦਾ ਕੋਈ ਛੱਡਿਆ ਨਹੀਂ ਪਰ ਆਪਾਂ ਨੂੰ ਧਰਨਾ ਜੱਟ ਤੇ ਜੱਟੀ ਚੋਂ ਪਓ ਐਵੇਂ ਲੋਕਾਂ ਦੇ ਪਿੱਛੇ ਲੱਗ ਕੇ ਘਰ ਨਹੀਂ ਪੱਟੀ ਦਾ ਚੁੱਪ ਕਰਕੇ ਨਵੀਂ ਫਿਲਮ ਦਾ ਨਾਂ ਧਰਦੇ ਵੇਲ ਨਾ ਜੱਟੀ ਦਾ ਕਹਿੰਦਾ ਯਾਰ ਊਟ ਪਟਾਂਗ ਜੇ ਟਾਈਟਲ ਦੱਸ ਕੇ ਕਿਉਂ ਪੋਚ ਨੇ ਮੇਰੀ ਫੱਟੀ ਹੋਏ ਮੇਰੀ ਫਿਲਮ 'ਚ ਕੋਈ ਜੱਟ ਨਹੀਂ ਹੈਗਾ ਨਾ ਬਣੀ ਕੋਈ ਜੱਟੀ ਮੈਂ ਉਹਨੂੰ ਸਮਝਾਇਆ ਓਏ ਬੁੱਧੂਆ ਬਾਕੀ ਫਿਲਮਾਂ 'ਚ ਕਿਹੜਾ ਜੱਟ ਹੁੰਦੇ ਨੇ ਅੱਜ ਕੱਲ੍ਹ ਪ੍ਰੋਡਿਊਸਰ ਪਤਾ ਕੀ ਸੋਚਦੇ ਨੇ ਫਿਲਮ ਉਹਨਾਂ ਚਿਰ ਸਫਲ ਨਾ ਹੁੰਦੀ ਜਿੰਨਾ ਚਿਰ ਜੱਟ ਦਾ ਮਾਣ ਨਹੀਂ ਹੁੰਦਾ ਜੱਟ ਦਾ ਨਾਂ ਦੇਖ ਕੇ ਜੱਟ ਫਿਲਮ ਨੂੰ ਦੇਖ ਲੈਂਦੇ ਵਿੱਚ ਜੱਟ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ ਗੱਲ ਮੇਰੀ ਜਦ ਅਕਲ 'ਚ ਪਈ ਕਹਿੰਦਾ ਤੈਂ ਮੇਰੇ ਤੇ ਬਹੁਤ ਆਸਾਨ ਕੀਤਾ ਪਹਿਲਾਂ ਤਾਂ ਵੇਲ ਨਾਲ ਜੱਟੀ ਦਾ ਫਿਲਮ ਬਣਾਈ ਫਿਰ ਕੁੜਤਾ ਜੱਟ ਦਾ ਮੁੜਕਾ ਜੱਟ ਦਾ ਪਜਾਮਾ ਤੇ ਜੱਟ ਦਾ ਮਾਮਾ ਚਾਰ ਨਵੀਆਂ ਫਿਲਮਾਂ ਬਣਾਉਣ ਦਾ ਝੱਟ ਐਲਾਨ ਕੀਤਾ ਇਹ ਪੰਜਾਬੀ ਫਿਲਮਾਂ ਵਾਲਿਓ ਐਵੇਂ ਨਾ ਫੋਕ ਕੇ ਵਹਿਮ ਕਰੋ ਜੱਟ ਦਾ ਨਾਂ ਤੁਸੀਂ ਬੜਾ ਘਸਾਇਆ ਹੁਣ ਜੱਟ ਦੇ ਨਾਂ ਤੇ ਰਹਿਮ ਕਰੋ ਹੁਣ ਜੱਟ ਦੇ ਨਾਂ ਤੇ ਰਹਿਮ ਕਰੋ ਹੁਣ ਜੱਟ ਦੇ ਨਾਂ ਤੇ ਰਹਿਮ
4: ਹਰਮਨ ਰੇਡੀਓ 24 ਘੰਟੇ 7 ਦਿਨ ਇੱਕ ਤੋਂ ਬਾਅਦ ਦੂਜਾ ਬੈਕ ਟੂ ਬੈਕ।

ਭੁੱਖ ਬਾਰੇ ਸਿਆਣੇ ਕਹਿੰਦੇ ਹਨ ਕਿ ਭੁੱਖਾ ਪੇਟ ਅਰਦਾਸ ਨੂੰ ਛੋਟਾ ਕਰ ਦਿੰਦਾ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਊਠ ਤੇ ਚੜੀ ਨੂੰ ਦੋ ਦੋ ਦਿਸਦੇ ਹਨ।
1: ਇਸ ਦਾ ਮਤਲਬ ਹੈ ਕਿ ਜਿਹੜਾ ਆਪ ਸੌਖਾ ਤੇ ਸੁਖੀ ਹੋਵੇ ਉਹਨੂੰ ਹੋਰਨਾਂ ਦੇ ਦੁੱਖਾਂ ਦੀ ਸਾਰ ਨਹੀਂ ਹੁੰਦੀ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਆਸਟ੍ਰੇਲੀਆ।
2: ਸਤਿ ਸ੍ਰੀ ਅਕਾਲ, ਮੈਂ ਹਾਂ ਜਿਮੀ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ।

ਆਜ਼ਾਦੀ ਬੜੀ ਮੁੱਲਵਾਨ ਚੀਜ਼ ਹੈ, ਇੰਨੀ ਮੁੱਲਵਾਨ ਕਿ ਇਸ ਨੂੰ ਰਾਸ਼ਨ ਤੇ ਦੇਣਾ ਪੈਂਦਾ ਹੈ। ਵਿਚਾਰ ਲੈ ਲੈਣ, ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਕਲੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਗੰਗਾ ਗਈਆਂ ਹੱਡੀਆਂ ਕਦੇ ਵਾਪਸ ਨਹੀਂ ਆਉਂਦੀਆਂ।
1: ਕਿਸੇ ਖਾਊ ਵਿਅਕਤੀ ਕੋਲ ਗਈ ਚੀਜ਼ ਕਦੇ ਵਾਪਸ ਨਹੀਂ ਆਉਂਦੀ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ।